ਪੰਡਤ ਰਹੇ ਪੁਰਾਣ ਨਾਨਕ ਨਾਮ ਪਿਆਰ ਹੈ ਮਾਣ ਕਰ ਕਰਤਾ ਤੂੰ ਇੱਕੋ ਜਾਣ ਨਾਨਕ ਨਾਮ ਮਿਲੇ ਵੜਿਆਈ ਇਹਦੂ ਉੱਪਰ ਕਰਮ ਨਹੀਂ ਜੇਕਰ ਉਹਦੇ ਮੰਗਣ ਜਾਈਏ ਫਿਰ ਉਲਾਮਾ ਮਿਲੇ ਤਈ ਰਾਮ ਕਲੀ ਮਹੱਲਾ ਪਹਿਲਾ ਜਗ ਪ੍ਰਭੂ ਦੇ ਮੜੀ ਵਧਾਵੇ ਆਸਣ ਤਿਆਗ ਕਹਾਏ ਸੱਚ ਪਾਵੇ ਮਮਤਾ ਮੋਹ ਕਾਮਣ ਹਿਤਕਾਰੀ ਨਾ ਅਦੁੱਤੀ ਨਾ ਸੰਸਾਰੀ ਜੋਗੀ ਵੈਸਰ ਹੋ ਦੁਬਦਾ ਦੁੱਖ ਭਾਗੇ ਘਰ ਘਰ ਮੰਗਤ ਲਾਜ ਨ ਲਾਗੇ ਰਹਾਉ ਗਾਵੇ ਗੀਤ ਨ ਚੀਨੇ ਆਪ ਕਿਉਂ ਲਾਗੀ ਨਿਵਰੇ ਪ੍ਰਤਾਪ ਗੁਰ ਕੇ ਸ਼ਬਦ ਰਚੇ ਮਨ ਪਾਏ ਵਿਖਿਆ ਸਹਿਜ ਵਿਚਾਰੀ ਖਾਏ ਪਾਸਮ ਚੜਾਏ ਕਰੇ ਪਾਖੰਡ ਮਾਇਆ ਮੋਹ ਸਹਿ ਜਮਡੰਡ ਫੂਟੇ ਕਾਪਰ ਭੀਖ ਨ ਪਾਏ ਬੰਧਨ ਬਾਧਿਆ ਆਵੇ ਜਾਏ ਵਿਅੰਜਨ ਰਾਖੇ ਜਤੀ ਕਹਾਵੇ ਮਾਈ ਜਾ ਮਾਗਤ ਤ੍ਰੈ ਲਵਾਵੇ ਨਿਰਦਿਆ ਨਹੀਂ ਜੋਤ ਉਜਾਲਾ ਬੂਟਤ ਬੂਢੇ ਸਰਬ ਜੰਜਾਲਾ ਭੇਖ ਕਰੇ ਖਿੰਤਾ ਵੋ ਥਟੂਆ ਝੂਠੋ ਖੇਲ ਖੇਲੇ ਵੋ ਨਟੂਆ ਅੰਤਰਗਨ ਚਿੰਤਾ ਵੋ ਜਾਰੇ ਬਿਨ ਕਰਮਾ ਕੈਸੇ ਉਤਰ ਸੁਪਾਰੇ ਮੁੰਦਰਾ ਪਟਕ ਬਣਾਈ ਕਾਨ ਮੁਕਤ ਨਹੀਂ ਵਿਦਿਆ ਵਿਗਿਆਨ ਜੇਵਾ ਇੰਦਰੀ ਸਾਧ ਲਵਾਨਾ ਪਸ਼ੂ ਭੈ ਨੇ ਮਿਟੇ ਨਿਸ਼ਾਨਾ ਤ੍ਰੈ ਵਿਦ ਲੋਗਾ ਤ੍ਰੈ ਵਿਦ ਜੋਗਾ ਸ਼ਬਦ ਵਿਚਾਰੇ ਚੁੱਕ ਸੋਗਾ ਪੂਜਲ ਸਾਚੋ ਸ਼ਬਦ ਹੋਏ ਜੋਗੀ ਜੋਗਤ ਵਿਚਾਰੇ ਸੋਏ ਤੁਜ ਪੈ ਨੋ ਨਿਦ ਤੂੰ ਕਰਨੇ ਜੋਗ ਥਾਪ ਥਾਪੇ ਕਰੇ ਸੋਹੋਗ ਜਤ ਸਤ ਸੰਜਮ ਸੱਚ ਸੁਨੀਤ ਨਾਨਕ ਜੋਗੀ ਤ੍ਰੈ ਭਵਨ ਮੀਤ ਰਾਮ ਕਲੀ ਮਹੱਲਾ ਪਹਿਲਾ ਖੱਟ ਮੱਟ ਦੇਹੀ ਮਨ ਬੈਰਾਗੀ ਸੁਰਤ ਸ਼ਬਦ ਅਨੰਤਰ ਜਾਗੀ ਬਾਜੇ ਅਨਦ ਮੇਰਾ ਮਨ ਲੀਣਾ ਗੁਰਬਚਨੀ ਸਚ ਨਾਮ ਪਤੀਣਾ ਪ੍ਰਾਣੀ ਰਾਮ ਭਗਤ ਸੁਖ ਪਾਈਏ ਗੁਰਮੁਖ ਹਰ ਹਰ ਮੀਠਾ ਲਾਗੈ ਹਰ ਹਰ ਨਾਮ ਸਮਾਈਏ ਰਹਾਉ ਮੋਹ ਮਾਇਆ ਮੋਹ ਵਿਪਰੈ ਸਮਾਏ ਸਤਿਗੁਰ ਭੇਟੇ ਮੇਲ ਮਿਲਾਏ ਨਾਮ ਰਤਨ ਨਿਰਮੋਲ ਖੀਰਾ ਤਿਤ ਰਾਤਾ ਮੇਰਾ ਮਨ ਧੀਰਾ ਹੋਮੇ ਮਮਤਾ ਰੋਗ ਨਾ ਲਾਗੇ ਰਾਮ ਭਗਤ ਜਮ ਕਾ ਭੋ ਪਾਗੇ ਜਮ ਜੰਦਾ ਨਾ ਲਾਗੇ ਮੋਹੇ ਨਿਰਮਲ ਨਾਮ ਰਿਧੇ ਮੈਂ ਹਰ ਸੋਹੇ ਸ਼ਬਦ ਵਿਚਾਰ ਪੈ ਨਿਰੰਕਾਰੀ ਗੁਰਮਤ ਜਾਗੇ ਦੁਰਮਤ ਪਰਹਾਰੀ ਆਮਦਿਨ ਜਾਗ ਰਹੇ ਲਿਵਲਾਈ ਜੀਵਨ ਮੁਕਤ ਕਤ ਅੰਤਰ ਪਾਈ ਹਲੇਪਤ ਗੁਫਾ ਮੈਂ ਰਹੇ ਨਿਰਾਰੇ ਤਸਕਰ ਪੰਚ ਸ਼ਬਦ ਸੰਘਾਰੇ ਪਰ ਕਰ ਜਾਏ ਨਾ ਮਨ ਡੁਲਾਏ ਸਹਿਜ ਨਿਰੰਤਰ ਹੋ ਸਮਾਏ ਗੁਰਮੁਖ ਜਾਗ ਰਹੇ ਹੋ ਦੂਤਾ ਸਦ ਬੈਰਾਗੀ ਤਤ ਪਰੋਤਾ ਜਗ ਸੂਤਾ ਮਰਾਵੇ ਜਾਏ ਬਿਨ ਗੁਰ ਸ਼ਬਦ ਨਾ ਸੋ ਜੀ ਪਾਏ ਅੰਨ ਸ਼ਬਦ ਵਜੇ ਦਿਨ ਰਾਤੀ ਅਵਗਤ ਕੀ ਗਤ ਗੁਰਮੁਖ ਜਾਤੀ ਤੋ ਜਾਣੀ ਆ ਸ਼ਬਦ ਪਛਾਣੀ ਏਕੋ ਰਵ ਰਿਹਾ ਨਿਰਵਾਣੀ ਸੁਨ ਸਮਾਧ ਸਹਿਜ ਮਨ ਰਾਤਾ ਤਜ ਹੋ ਲੋਭਾ ਏਕੋ ਜਾਤਾ ਗੁਰ ਚੇਲੇ ਆਪਣਾ ਮਨ ਮਾਨਿਆ ਨਾਨਕ ਦੂਜਾ ਮੇਠ ਸਮਾਨਿਆ ਰਾਮ ਕਲੀ ਮਹੱਲਾ ਪਹਿਲਾ ਸਾਹਾ ਗਣੇ ਨ ਕਰੇ ਵਿਚਾਰ ਸਾਏ ਉੱਪਰ ਇੱਕ ਓਂਕਾਰ ਜਿਸ ਗੁਰ ਮਿਲੇ ਸੋਈ ਬਿਤ ਜਾਣੇ ਗੁਰਮਤ ਹੋਏ ਤਾਂ ਹੁਕਮ ਪਛਾਣੇ ਝੂਠ ਨਾ ਬੋਲ ਪਾਡੇ ਸੱਚ ਕਹੀਏ ਹੋਮੇ ਜਾਏ ਸ਼ਬਦ ਕਰ ਲਈਏ ਰਹਾਉ ਗਣ ਗਣ ਜੋਤ ਕਾਂਢੀ ਕੀਨੀ ਪੜੇ ਸੁਣਾਵੇ ਤਤ ਨਚੀਨੀ ਸਭਸੇ ਉੱਪਰ ਗੁਰ ਸ਼ਬਦ ਵਿਚਾਰ ਹੁ ਕਥਨੀ ਬਦੋ ਨਾ ਸਗਲੀ ਚਾਰ ਨਾਵੇ ਧੋਵੇ ਪੂਜੇ ਸੈਲਾ ਬਿਨ ਰਾਤੇ ਮੈਂ ਲੋ ਮੇਲਾ ਗਰਭ ਨਿਵਾਰ ਮਿਲੇ ਪ੍ਰਸਾਰਥ ਮੁਕਤ ਪ੍ਰਾਣ ਜਬ ਹਰ ਕਰਤਾਰਥ ਬਾਚੇ ਵਾ ਨ ਵੇਦ ਵਿਚਾਰੇ ਆਪ ਡੁੱਬੇ ਕਿਉਂ ਪਿਤਰਾ ਤਾਰੇ ਘਟ ਘਟ ਬ੍ਰਹਮ ਜੀਨੇ ਜਨ ਕੋਏ ਸਤਿਗੁਰੂ ਮਿਲੇ ਤਾਂ ਸੋਝੀ ਹੋਏ ਗਣਤ ਗਣੀਏ ਸਹਿ ਸਾਧਕ ਜੀਏ ਗੁਰ ਕੀ ਸਰਨ ਪਵੇ ਸੁਖ ਧੀਏ ਕਰ ਅਪਰਾਧ ਸਰਨ ਹਮ ਆਇਆ ਗੁਰ ਹਰ ਭੇਟੇ ਪੁਰਬ ਕਮਾਇਆ ਗੁਰਸਰਨੀ ਨਾ ਆਈਏ ਬ੍ਰਹਮ ਨਾ ਪਾਈਏ ਭਰਮ ਭੁਲਾਈਏ ਜਨਮ ਮਰ ਆਈਏ ਜਮਦਾਰ ਵਾਧੋ ਮਰੇ ਵਿਕਾਰ ਨਾਰੇ ਦੇ ਨਾਮ ਨਾ ਸ਼ਬਦ ਆਚਾਰ ਇੱਕ ਪਾਦੇ ਪੰਡਿਤ ਮਿਸਰ ਕਹਾਵੇ ਦੁਬਦਾ ਰਾਤੇ ਮਹਿਲ ਨ ਪਾਵੇ ਜਿਸ ਗੁਰ ਪ੍ਰਸਾਦੀ ਨਾਮ ਆਧਾਰ ਕੁੜ ਮਦੇ ਕੋ ਜਨ ਆਪਾਰ ਏਕ ਬੁਰਾ ਭਲਾ ਸੱਚ ਏਕੇ ਬੂਝ ਗਿਆਨੀ ਸਤਿਗੁਰ ਕੀ ਟੇਕੈ ਗੁਰਮੁਖ ਵੇਲੀ ਏਕੋ ਜਾਣਿਆ ਆਵਣ ਜਾਣਾ ਮੇਟ ਸਮਾਣਿਆ ਜਿਨਕੇ ਹਿਰਦੇ ਏਕ ਓਂਕਾਰ ਸਰਬ ਗੁਣੀ ਸਾਚਾ ਵਿਚਾਰ ਗੁਰ ਕੇ ਪਾਣੇ ਕਰਮ ਕਮਾਵੇ ਨਾਨਕ ਸਾਚੇ ਸਾਚ ਸਮਾਵੇ ਰਾਮ ਕਲੀ ਮਹੱਲਾ ਪਹਿਲਾ ਹੱਠ ਨੇ ਗੁਰੋ ਕਰ ਕਾਇਆ ਚੀਜੇ ਵਰਤ ਤਤ ਕਰ ਮਨੇ ਪੀਜੇ ਰਾਮ ਨਾਮ ਸਰਵਰ ਨ ਪੂਜੇ
ਗੁਰ ਸੇਵ ਮਨਾਹਰ ਜਨ ਸੰਗ ਕੀਜੇ ਜਮ ਦੰਧਾਰ ਜੋਹ ਨਾ ਸਕੇ ਦਰਪਣ ਦੱਸ ਨਾ ਸਕੇ ਹਰ ਘਰ ਰਸ ਪੀਜੇ ਰਹਾਉ ਬਾਦ ਪੜੇ ਰਾਗੀ ਜਸ ਪੀਜੇ ਤ੍ਰੈ ਗੁਣ ਵਿਖਿਆ ਜਨਮ ਮਰੀਜੇ ਰਾਮ ਨਾਮ ਬਹਿ ਦੁੱਖ ਸੀਜੇ ਚਾੜਸ ਪਵਨ ਸਿੰਘਾਸਨ ਬੀਜੇ ਨਿਉਲੀ ਕਰਮ ਖੱਟ ਕਰਮ ਕਰੀਜੇ ਰਾਮ ਨਾਮ ਬਿਰਥਾ ਸਾਸ ਲੀਜੇ ਅੰਤਰ ਪੰਚ ਅਵਨ ਕਿਉਂ ਤੀਜ ਦੀਜੇ ਅੰਤਰ ਚੋਰ ਕਿਉਂ ਸਾਧ ਲਹੀਜੇ ਗੁਰਮੁਖ ਹੋਏ ਕਾਇਆ ਗੜ ਲੀਜੇ ਅੰਤਰ ਮਹਿਲ ਤੀਰਥ ਮਹਿ ਭਰਮੀਜੇ ਮਨੇ ਸੁਚਾ ਕਿਆ ਸੋਚ ਕਰੀਜੇ ਕਿਰਤ ਪਿਆ ਦੋਸ ਕਾ ਕੋ ਦੀਜੇ ਅੰਨ ਨ ਖਾਏ ਦੇਹੀ ਦੁੱਖ ਦੀਜੇ ਬਿਨ ਗੁਰੂ ਗਿਆਨ ਤ੍ਰਿਪਤ ਨਹੀਂ ਤੀਜੇ ਮਨਮੁਖ ਜਨਮੇ ਜਨਮ ਮਰੀਜੇ ਸਤਿਗੁਰ ਪੂਜ ਸੰਗਤ ਮਨ ਕੀਜੇ ਮਨ ਹਰ ਰਾਚੇ ਨਹੀਂ ਜਨਮ ਮਰੀਜੇ ਰਾਮ ਨਾਮ ਬਿਨ ਕਿਆ ਕਰਮ ਕੀਜੇ ਉਂਦਰ ਧੁੰਦਰ ਪਾਸ ਧਰੀਜੇ ਧੁਰ ਕੀ ਸੇਵਾ ਰਾਮ ਰਵੀਜੇ ਨਾਨਕ ਨਾਮ ਮਿਲੇ ਕਿਰਪਾ ਪ੍ਰਭ ਕੀਜੇ ਰਾਮ ਕਲੀ ਮਹੱਲਾ ਪਹਿਲਾ ਅੰਤਰ ਉਤਪਜ ਅਵਰ ਨ ਕੋਈ ਜੋ ਕਹੀਏ ਸੋ ਪ੍ਰਤੇ ਹੋਈ ਜੁਗੋ ਜੁਗੰਤਰ ਸਹਿਬ ਸੱਚ ਸੋਈ ਪੁੱਤ ਪੁੱਤ ਪਰ ਲੋ ਅਵਰ ਨ ਕੋਈ ਐਸਾ ਮੇਰਾ ਠਾਕੁਰ ਗਹਿਰ ਗੰਭੀਰ ਜਨ ਜਪਿਆ ਤੇ ਤਿੰਨ ਹੀ ਸੁਖ ਪਾਇਆ ਹਰ ਕੇ ਨਾਮ ਨ ਲੱਗੇ ਜਮਤੀ ਰਹਾਉ ਨਾਮ ਰਤਨ ਹੀਰਾ ਨਿਰਮੋਲ ਸਾਚਾ ਸਾਹਿਬ ਅਮਰ ਤੋਲ ਜੇਬਾ ਸੁਚੀ ਸਾਚਾ ਬੋਲ ਘਰ ਦਰ ਸਾਚਾ ਨਾਹੀ ਰੋਲ ਇੱਕ ਵਨ ਮੈਂ ਬੈਸੇ ਡੂਗਰ ਸਥਾਨ ਨਾਮ ਬਸਾਰ ਪਚੇ ਅਭਿਮਾਨ ਨਾਮ ਬਿਨਾ ਕਿਆ ਗਿਆਨ ਧਿਆਨ ਗੁਰਮੁਖ ਪਾਵੇ ਦਰਗੇ ਮਾਨ ਹੱਠ ਹੰਕਾਰ ਕਰੇ ਨਹੀਂ ਪਾਵੇ ਪਾਠ ਪੜੇ ਲੈ ਲੋਕ ਸੁਣਾਵੇ ਤੀਰਥ ਪਰਮਸ ਵਿਆਨ ਜਪ ਜਾਵੇ ਨਾਮ ਬਿਨਾ ਕੈਸੇ ਸੁਖ ਪਾਵੇ ਯਤਨ ਕਰੇ ਬਿੰਦ ਕਿਵੇਂ ਨਾ ਰਹਾਈ ਮਨੁਆ ਡੋਲੇ ਨਰਕੇ ਪਾਈ ਜੰਪਰ ਵਾਧੋ ਲੈ ਸਜਾਈ ਬਿੰਦ ਆਵੇ ਜੀਉ ਜਲ ਵਲ ਜਾਈ ਸਿੱਧ ਸਾਧਕ ਕੇਤੇ ਮੁਨ ਦੇਵਾਂ ਹੱਠ ਨਵੈ ਤ੍ਰਿਪਤਾਵੇ ਦਿਪੀਵਾ ਸ਼ਬਦ ਵਿਚਾਰ ਗਏ ਗੁਰਸੇਵਾ ਮਨ ਤਨ ਨਿਰਮਲ ਅਭਿਮਾਨ ਵਪੀਵਾ ਕਰਮ ਮਿਲੇ ਪਾਵੇ ਸਚਨਾ ਤੁਮ ਸਰਨਾਗਤ ਰਹੋ ਸੁਭਾਓ ਤੁਮ ਤੇ ਉਪਜਿਓ ਭਗਤੀ ਪਾਓ ਜਪ ਜਾਪੋ ਜਪ ਜਾਪੋ ਗੁਰਮੁਖ ਹਰਨਾਉ ਹੋਮੇ ਗਰਭ ਜਾਏ ਮਨ ਪੀਨੇ ਝੂਠ ਨ ਪਾਵਸ ਪਾਖੰਡ ਕੀਨੇ ਬਿਨ ਗੁਰ ਸ਼ਬਦ ਨਹੀਂ ਕਰਵਾਰ ਨਾਨਕ ਗੁਰਮੁਖ ਤਤ ਵਿਚਾਰ ਰਾਮ ਕਲੀ ਮਹੱਲਾ ਪਹਿਲਾ ਜਿਉਂ ਆਇਆ ਤਿਉਂ ਜਾਵੇ ਬੋਰੇ ਜਿਉਂ ਜਨਮੇ ਤਿਉਂ ਮਰਨ ਪਿਆ ਜਿਉਂ ਰਸ ਭੋਗ ਕੀਏ ਤੇਤਾ ਦੁੱਖ ਲਾਗੇ ਨਾਮ ਵਿਸਾਰ ਭਵ ਜਲ ਪਿਆ ਤਨ ਤਨ ਦੇਖਤ ਗਰਭ ਗਿਆ ਕਨ ਕਾਮਨੀ ਸਿਉਂ ਹੇਤ ਵਧਾਇਆ ਕੀ ਨਾਮ ਵਿਸਾਰੇ ਭਰਮ ਗਿਆ ਰਹਾਉ ਜਤ ਸਤ ਸੰਜਮ ਸੀਲ ਨਾ ਰੱਖਿਆ ਪ੍ਰੇਤ ਪਿੰਜਰ ਮੈਂ ਕਾਸ਼ਟ ਪਿਆ ਪੁੰਨ ਦਾਨ ਸਨਾਨ ਸੰਜਮ ਸਾਧ ਸੰਗਤ ਬਿਨ ਬਾਤ ਕੀ ਜਯਾ ਲਾਲਚ ਲਾਗੇ ਨਾਮ ਵਿਸਾਰਿਓ ਆਵ ਜਬ ਜਨਮ ਗਿਆ ਜਾਮ ਜਾਂ ਜਮ ਧਾਏ ਕੇਸ ਗਏ ਮਾਰੇ ਸੁਰਤ ਨਹੀਂ ਮੁੱਖ ਕਾਲ ਗਿਆ ਐਨਸ ਨਿੰਦਾ ਧਾਤ ਪਰਾਈ ਹਿਰਦੇ ਨਾਮ ਨ ਸਰਬ ਦਿਆ ਬਿਨ ਗੁਰ ਸ਼ਬਦ ਨ ਗਤ ਪਤ ਪਾਵੇ ਰਾਮ ਨਾਮ ਬਿਨ ਨਰਕ ਗਿਆ ਖਿਨਮੇ ਬੇਸ ਘਰੇ ਨਟੂਆ ਜਿਉਂ ਮੋਹ ਪਾਪ ਮੈਂ ਗਲਤ ਗਿਆ ਇਹ ਤੁਤ ਮਾਇਆ ਦੇਖ ਪਸਾਰੀ ਮੋਹ ਮਾਇਆ ਕੇ ਮਗਨ ਪਿਆ ਕਰੇ ਵਿਕਾਰ ਵਿਥਾਰ ਕਨੇਰੇ ਸੁਰਤ ਸ਼ਬਦ ਬਿਨ ਭਰਮ ਪਿਆ ਹੋਮੇ ਰੋਗ ਮਹਾਂ ਦੁੱਖ ਲਾਗਾ ਗੁਰਮਤ ਲੇਵੋ ਰੋਗ ਗਿਆ ਸੁਖ ਸੰਪਤ ਕੋ ਆਵਤ ਦੇਖੇ ਸਾਕਤ ਮਨ ਅਭਿਮਾਨ ਪਿਆ ਜਿਸ ਕਾ ਇਹ ਤਨ ਧਨ ਸੋ ਫਿਰ ਲੇਵੇ ਅੰਤਰ ਸਹਿਸਾ ਦੁੱਖ ਪਿਆ ਅੰਤ ਕਾਲ ਕਿਸ ਸਾਥ ਨ ਚਾਲੇ ਜੋ ਦੀ ਸੇ ਸਭ ਤਿਸੇ ਮਿਆ ਆਦ ਪੁਰਖ ਪਰੰਪਰ ਸੋ ਪ੍ਰਭ ਹਰ ਨਾਮ ਹਿਰਦੇ ਲੈ ਭਰ ਪਿਆ ਮੂਹੇ ਕੋ ਰੋਵੇ ਕੇ ਸੁਣਾਵੇ ਪੈਸਾ ਗਰਸ ਡਾਲ ਪਿਆ ਦੇਖ ਘਟੰਬ ਮਾਇਆ ਗ੍ਰਹਿ ਮੰਦਰ ਸਾਕਤ ਜੰਜਾਲ ਪਰਾਲ ਪਿਆ ਜਾਂ ਆਏ ਤਾਂ ਤਿੰਨੇ ਪਠਾਏ ਚਾਲੇ ਤਿੰਨੇ ਬੁਲਾਏ ਲਿਆ ਜੋ ਕੁਛ ਕਰਨਾ ਸੋ ਕਰ ਰਿਹਾ ਬਖਸ਼ਣ ਹਾਰੇ ਬਖਸ਼ ਲਿਆ ਜਿਨੇ ਰਚਾਖਿਆ ਰਾਮ ਰਸੈਣ ਤਿੰਨ ਕੀ ਸੰਗਤ ਖੋਜ ਪਿਆ ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ ਮੁਕਤ ਪਦਾਰਥ ਸਰਨ ਪਿਆ ਦੁੱਖ ਸੋ ਗੁਰਮੁਖ ਸਮ ਕਰ ਜਾਣਾ ਹਰਖ ਸੋਗ ਤੇ ਬਿਰਖ ਪਿਆ ਆਪ ਮਾਰ ਗੁਰਮੁਖ ਹਰ ਪਾਏ ਨਾਨਕ ਸਹਿਜ ਸਮਾਏ ਲਿਆ ਰਾਮ ਕਲੀ ਦੱਖਣੀ ਮਹੱਲਾ ਪਹਿਲਾ ਜਤ ਸਤ ਸੰਜਮ ਸਾਜ ਦਰੜਾਇਆ ਸਾਜ ਸ਼ਬਦ ਰਸ ਲੀਣਾ ਮੇਰਾ ਗੁਰ ਦਿਆਲ ਸਦਾ ਰੰਗ ਲੀਣਾ ਐਨ ਸਰੇ ਏਕ ਲਿਵ ਲਾਗੀ
ਸਾਚੇ ਦੇਖ ਪਤੀਣਾ ਰਹਾਉ ਰਹੇ ਗਗਨ ਬਸੈ ਟਪ ਸਪੈ ਸਮੈਸਰ ਆਂਦਨ ਸ਼ਬਦ ਰੰਗੀਣਾ ਸੋ ਸਤ ਬਦ ਭਰਪੁਰ ਲੀਣਾ ਜੀਵਾ ਰੰਗ ਰਸੀਣਾ ਮਿਲੇ ਗੁਰ ਸਾਚੇ ਜਿਨ ਸਚ ਰਾਚੇ ਕਿਰਤ ਵਿਚਾਰ ਪਤੀਣਾ ਏਕ ਮੈਂ ਸਰਬ ਸਰ ਮੈਂ ਏਕਾ ਇਹ ਸਤਿਗੁਰ ਦੇਖ ਦਿਖਾਈ ਜਿਨ ਕੀ ਇਹ ਖੰਡ ਮੰਡਲ ਬ੍ਰਹਿਮੰਡਾ ਸੋ ਪ੍ਰਭ ਲਖਨ ਜਾਈ ਦੀਪਕ ਤੇ ਦੀਪਕ ਪ੍ਰਗਾਸਿਆ ਤੇਰੇ ਪਵਨ ਜੋਤ ਦਿਖਾਈ ਸੱਚੇ ਤੀਰਥ ਸੱਚ ਮੈਲੀ ਬੈਠੇ ਨਿਰਭਉ ਤਾੜੀ ਲਾਈ ਮੋਹੇ ਗਿਆ ਬੈਰਾਗੀ ਜੋਗੀ ਘਟਘਟ ਕਿੰਗਰੀ ਵਾਈ ਨਾਨਕ ਸਨ ਪ੍ਰਭੂ ਕੀ ਛੁਟੇ ਸਤਿਗੁਰ ਸੱਚ ਸਿਖਾਈ ਰਾਮ ਕਲੀ ਮਹੱਲਾ ਪਹਿਲਾ ਓ ਅਠ ਹਸਤ ਮੜੀ ਕਰ ਛਾਇਆ ਧਰਨ ਗਗਨ ਕਲਤਾਰੀ ਗੁਰਮੁਖ ਕੇਤੀ ਸ਼ਬਦ ਉਧਾਰੀ ਸੰਤੋ ਰਹਾਉ ਮਮਤਾ ਮਾਰੋ ਮੈਂ ਸੋਕੇ ਤ੍ਰਿਪਵਣ ਜੋਤ ਤੁਮਾਰੀ ਮਨਸਾ ਮਾਰ ਮਨੇ ਮੈਂ ਰਾਕੇ ਸਤਿਗੁਰ ਸ਼ਬਦ ਵਿਚਾਰੀ ਸਿੰਜੀ ਸੋਤਨ ਆਦ ਵਾਜੇ ਘਟਘਟ ਜੋਤ ਤੁਮਾਰੀ ਪਰ ਪੰਚ ਵੇਣ ਤੇਈ ਮਨ ਰਾਖਿਆ ਬ੍ਰਹਮ ਅਗਨ ਪ੍ਰਜਾਰੀ ਪੰਚ ਤਤ ਮਿਲੈ ਨਿਸ ਦੀਪਕ ਨਿਰਮਲ ਜੋਤ ਪਾਰੀ ਰਾਵ ਸਾਸ ਲੋ ਕੇ ਇਹ ਤਨ ਕਿੰਗਰੀ ਬਾਜੇ ਸ਼ਬਦ ਨਰਾਰੀ ਸਿਵ ਨਗਰੀ ਮੈਂ ਆਸਣੋ ਦੂ ਅਲਖ ਅਗਮ ਅਪਾਰੀ ਕਾਇਆ ਨਗਰੀ ਏ ਮਨ ਰਾਜਾ ਪੰਚ ਬਸੇ ਵਿਚਾਰੀ ਸ਼ਬਦ ਰਵੇ ਆਸਣ ਕਰ ਰਾਜਾ ਅਦਲ ਕਰੇ ਗੁਣਕਾਰੀ ਕਾਲ ਵਿਕਾਲ ਕਹੇ ਘਰ ਬਪਰੇ ਜੀਵਤ ਮੂਆ ਮਨ ਮਾਰੀ ਬ੍ਰਹਿਮਾ ਬਿਸਨ ਮੇਸੇ ਕਮੂਰਤ ਆਪੇ ਕਰਤਾ ਕਾਰੀ ਕਾਇਆ ਸੋਧ ਧਰੇ ਭਵ ਸਾਗਰ ਆਤਮ ਤੱਤ ਵਿਚਾਰੀ ਗੋਸੇ ਵਾਤੇ ਸਦਾ ਸੁਖ ਪਾਇਆ ਅੰਤਰ ਸ਼ਬਦ ਰਵਿਆ ਗੁਣਕਾਰੀ ਆਪੇ ਮੇਲ ਲੇ ਗੁਣਦਾਤਾ ਹੋਮੇ ਤਿਸਨਾ ਮਾਰੀ ਤਰੇ ਗੁਣ ਮੇਟੇ ਚੌਥੇ ਪਰਤੇ ਇਹਾ ਭਗਤ ਨਿਰਾਰੀ ਗੁਰਮੁਖ ਜੋਗ ਸ਼ਬਦ ਆਤਮ ਚੀਨੇ ਹਿਰਦੇ ਕੁਮਰਾਰੀ ਮਨੁਆ ਅਸਰ ਸਭ ਦੇ ਰਾਤਾ ਇਹਾ ਕਰਨੀ ਸਾਰੀ ਵੇਦ ਵਾਦ ਨਾ ਪਾਖੰਡ ਤੂੰ ਗੁਰਮੁਖ ਸ਼ਬਦ ਵਿਚਾਰੀ ਗੁਰਮੁਖ ਜੋਗ ਕਮਾਵੇ ਹੋ ਤੂੰ ਚਤ ਸਤ ਸ਼ਬਦ ਵਿਚਾਰੀ ਸ਼ਬਦ ਮਰੇ ਮਨ ਮਾਰੇ ਹੋ ਤੂੰ ਜੋਗ ਜੁਗਤ ਵਿਚਾਰੀ ਮਾਇਆ ਮੋਹ ਭਵ ਜਲ ਹੈ ਅਬਦੂ ਸ਼ਬਦ ਧਰੇ ਕੁਲਤਾਰੀ ਸ਼ਬਦ ਸੂਰ ਜੁਗ ਚਾਰੇ ਉਦੂ ਬਾਣੀ ਭਗਤ ਵਿਚਾਰੀ ਇਹ ਮਨ ਮਾਇਆ ਮੋਹਿਆ ਉਦੂ ਨਿਕਸੇ ਸ਼ਬਦ ਵਿਚਾਰੀ ਆਪੇ ਬਖਸ਼ੇ ਮੇਲ ਮਿਲਾਏ ਨਾਨਕ ਸ਼ਰਨ ਤੁਮਾਰੀ ਰਾਮ ਕਲੀ ਮਹੱਲਾ ਤੀਜਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਰ ਮੈਂ ਦੀਆ ਮੁੰਦਰਾ ਕੰਨੀ ਪਾਏ ਜੋਗੀ ਕਿੰਤਾ ਕਰ ਤੂੰ ਦਿਆ ਆਵਣ ਜਾਣ ਭੂਤ ਲਾਏ ਜੋਗੀ ਤਾਂ ਤੀਨ ਭਵਨ ਜਿਣ ਲਿਆ ਐਸੀ ਕਿੰਗਰੀ ਭਜਾਏ ਜੋਗੀ ਜਿਤ ਕਿੰਗਰੀ ਅਨਦ ਵਾਜੇ ਹਰ ਸਿਉਂ ਰੇ ਲਿਵਲਾਏ ਰਹਾਓ ਸਤ ਸੰਤੋਖ ਪਤ ਕਰ ਚੋਲੀ ਜੋਗੀ ਅੰਮ੍ਰਿਤ ਨਾਮ ਭਗਤ ਪਾਈ ਧਿਆਨ ਕਾ ਡੰਡਾ ਜੋਗੀ ਸਿੰਜੀ ਸਤ ਬਜਾਈ ਮਾਂਦੜ ਕਰ ਆਸਣ ਬੈਸ ਜੋਗੀ ਤਾਂ ਤੇਰੀ ਕਲ ਕਲਪਣਾ ਜਾਈ ਕਾਇਆ ਨਗਰੀ ਮੈਂ ਮੰਗਣ ਜਣੇ ਜੋਗੀ ਤਾਂ ਨਾਮ ਮੇਰਾ ਪੱਲੇ ਪਾਈ ਇਤ ਗੁੰਗਰੀ ਧਿਆਨ ਨਾ ਲਾਗੇ ਜੋਗੀ ਨਾ ਸੱਚ ਪੱਲੇ ਪਾਏ ਇਤ ਗੁੰਗਰੀ ਛਾਤ ਨਾ ਆਵੇ ਜੋਗੀ ਅਭਿਮਾਨ ਨਾ ਵਿੱਚੋਂ ਜਾਏ ਪਾਓ ਪਾਓ ਤੋ ਪਤ ਲਾਏ ਜੋਗੀ ਇਹੋ ਸਰੀਰ ਕਰ ਡੰਡੀ ਗੁਰਮੁਖ ਹੋਵੇ ਤਾਂ ਤੰਤੀ ਵਾਜੇ ਇਹ ਵੇ ਦਿਸਣਾ ਖੰਡੀ ਹੋਕਾ ਮੁਝੇ ਸੋ ਜੋਗੀ ਕਹੀਏ ਇੱਕ ਸਿਉਂ ਚਿਤਲਾਏ ਸਹਿਸਾ ਟੁੱਟੇ ਨਿਰਮਲ ਹੋਵੇ ਜੋ ਜੋਗ ਤੋਂ ਵਪਾਏ ਨਦਰੀ ਆਪਦਾ ਸਭ ਕੁਛ ਵਿਨਸੇ ਹਰ ਸੇਤੀ ਚਿਤਲਾਏ ਸਤਿਗੁਰ ਨਾਲ ਤੇਰੀ ਭਾਵਨੀ ਲਾਗੇ ਤਾਂ ਇਹ ਸੋ ਜੀ ਪਾਏ ਇਹੋ ਜੋਗ ਨਾ ਹੋਵੇ ਜੋਗੀ ਜੇ ਕੁਟੰਬ ਛੋੜ ਪਰ ਭਵਨ ਕਰੇ ਗ੍ਰਹਿ ਸਰੀਰ ਮੈਂ ਹਰ ਹਰ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਏ ਇਹੋ ਜਗਤ ਮਿੱਟੀ ਕਾ ਪੁਤਲਾ ਜੋਗੀ ਇਹ ਮੈਂ ਜੋਗ ਬੜਾ ਤ੍ਰਿਸ਼ਨਾ ਮਾਇਆ ਨੇਕ ਯਤਨ ਭੇਖ ਕਰ ਜੋਗੀ ਰੋਗ ਨਾ ਜਾਏ ਗਵਾਇਆ ਹਰ ਕਾ ਨਾਮ ਔਖ ਦੈ ਜੋਗੀ ਜਿਸ ਨੂੰ ਮਨ ਵਸਾਏ ਗੁਰਮੁਖ ਹੋਵੇ ਸੋਈ ਬੁਝੇ ਜੋ ਜੁਗਤ ਸੇ ਪਾਏ ਜੋਗੇ ਕਾ ਮਾਰਗ ਵਿਖਮ ਹੈ ਜੋਗੀ ਜਿਸ ਨੂੰ ਨਦਰ ਕਰੇ ਸੋ ਪਾਏ ਅੰਤਰਵਾਰ ਇੱਕੋ ਦੇਖੇ ਵਿੱਚੋਂ ਪਰਮ ਚੁਕਾਏ ਵਹਿਣ ਬਜਾਈ ਕਿੰਗੁਰੀ ਵਾਜੇ ਜੋਗੀ ਸਾ ਕਿੰਗੁਰੀ ਬਜਾਏ ਕਹੇ ਨਾਨਕ ਮੁਕਤ ਹੋਵੇ ਜੋਗੀ ਸਾਚੇ ਰਹੇ ਸਮਾਏ ਰਾਮ ਕਲੀ ਮਹੱਲਾ ਤੀਜਾ ਭਗਤ ਖਜਾਨਾ ਗੁਰਮੁਖ ਜਾਤਾ ਸਤਿਗੁਰ ਬੂਜ ਬਜਾਈ ਸੰਤੋ ਗੁਰਮੁਖ ਦੇ ਵਡਿਆਈ ਆਓ ਸੱਚ ਰਹੋ ਸਦਾ ਸਹਿਜ ਸੁਖ ਭਜੇ ਕਾਮ ਕ੍ਰੋਧ ਵਿੱਚੋ ਜਾਈ ਆਪ ਛੋੜ ਨਾਮ ਲਿਵ ਲਾਗੀ ਮਮਤਾ ਸ਼ਬਦ ਜਲਾਈ ਜਿਸਦੇ ਉਪਜੇ ਤਿਸਦੇ ਬਿਨਸੇ ਅੰਤੇ ਨਾਮ ਸਿਖਾਈ ਸਦਾ ਹਜੂਰ ਦੂਰ ਨੇ ਦੇਖੋ
रचना जन रचाई सच्चा शब्द रवे कट अंतर सच्चे सिओ लिवलाई सत संगत में नाम निर्मूलक बड़े भाग पाया जाई भरम न भूलो सतगुर सेवो मन राखो इकठाई बिना बेसा भूली फिर दी व्यथा जन्म गवाई जोगी जुगत गवाई हंडे पाखंड जोग न पाई शिव नगरी में आसन वैसे गुरशब्दी जोग पाई सातर बाजी शब्द नवारे नाम बसे मनाई ओ शरीर सरवर है संतो स्नान करे लिवलाई नाम स्नान करे से जन निर्मल शब्दे मेल गवाई त्रैगुण चेत नाम चेते नाही बिन नावे बिन सजाई बहमा बिसन भेस त्रै मूरत त्रैगुण परम पलाई गुर पर साधी तिर कुटी छुटे चौथे पद लिवलाई पंडित पड़े पड़ बाद बखाने तिना सूझ बूझ न पाई लिख्या माते भरम पलाए उपदेश कहे एक सिपाही भक्त जना की उत्तम बाणी जो जुग रही समाई बाणी लागे सोगत पाए शब्द सच समाई काया नगरी शब्दे खोजे नाम नवेंग नित पाई मनसा मारमा सहज समाना बिंद सना उसत कराई लोन देख रहे बिस्मादी चित दृष्ट लगाई दृष्ट सरा रहे निरालम ज्योति ज्योत मिलाई ਹੋਂ ਗੁਰ ਸਲਾਹੀ ਸਦਾ ਆਪਣਾ ਜਿਨ ਸਾਚੀ ਬੂਝ ਬਜਾਈ ਨਾਨਕੇ ਕਹੇ ਬੇਨੰਤੀ ਨਾਵੋ ਗਤ ਪਤ ਪਾਈ ਰਾਮ ਕਲੀ ਮਹੱਲਾ ਤੀਜਾ ਹਰ ਕੀ ਪੂਜਾ ਦੁਲੰਭ ਹੈ ਸੰਤੋ ਕਹਿਣਾ ਕਛ ਨ ਜਾਈ ਸੰਤੋ ਗੁਰਮੁਖ ਪੂਰਾ ਪਾਈ ਨਾਮੋ ਪੂਜ ਕਰਾਈ ਰਹਾਓ ਹਰ ਦਿਨ ਸਭ ਕੁਛ ਮੇਲਾ ਸੰਤੋ ਕਿਆ ਹੋ ਪੂਜ ਚੜਾਈ ਹਰ ਸਾਚੇ ਪਾਵੇ ਸਾ ਪੂਜਾ ਹੋਵੇ ਭਾਣਾ ਮਨ ਵਸਾਈ ਪੂਜਾ ਕਰੇ ਸਭ ਲੋਕ ਸੰਤੋ ਮਨ ਮੁਖ ਥਾਏ ਨ ਪਾਈ ਸ਼ਬਦ ਮਰੇ ਮਨ ਨਿਰਮਲ ਸੰਤੋ ਇਹ ਪੂਜਾ ਥਾਏ ਪਾਈ ਪਵਿੱਤ ਪਾਵਨ ਸੇ ਜਨ ਸਾਚੇ ਏਕ ਸ਼ਬਦ ਲਿਵਲਾਈ ਬਿਨਾ ਬਿਉਰ ਪੂਜਣਾ ਵੀ ਪਰਮ ਭੁੱਲੀ ਲੁਕਾਈ ਗੁਰਮੁਖ ਆਪ ਪਛਾਣੇ ਸੰਤੋ ਰਾਮ ਨਾਮ ਲਿਵਲਾਈ ਆਪੇ ਨਿਰਮਲ ਪੂਜ ਕਰਾਏ ਗੁਰ ਸ਼ਬਦੀ ਥਾਏ ਪਾਈ ਪੂਜਾ ਕਰੇ ਪਰ ਵਿਦ ਨਹੀਂ ਜਾਣੇ ਦੂਜੇ ਭਾਏ ਮਲ ਲਾਈ ਗੁਰਮੁਖ ਹੋਵੇ ਸੋ ਪੂਜਾ ਜਾਣੇ ਪਾਣਾ ਮਨ ਵਸਾਈ ਪਾਣੇ ਤੇ ਸੁੱਖ ਸੁੱਖ ਪਾਵੇ ਸੰਤੋ ਅੰਤੇ ਨਾਮ ਸਿਖਾਈ ਆਪਣਾ ਆਪਣਾ ਆਪਣਾ ਪਛਾਣੇ ਸੰਤੋ ਕੂੜ ਕਰੇ ਵਡਿਆਈ ਪਾਖੰਡ ਕਿਨੇ ਜਮਨੇ ਛੋਡੇ ਲੈ ਜਾਸੀ ਪਤ ਗਵਾਈ ਜਿਨ ਅੰਤਰ ਸ਼ਬਦ ਆਪ ਪਛਾਣੇ ਗਤ ਮਿਤ ਤਿਨੀ ਪਾਈ ਇਹੋ ਮਨੁਆ ਸੁਨ ਸਮਾਧ ਲਗਾਵੇ ਜੋਤੀ ਜੋਤ ਮਿਲਾਈ ਸੁਣ ਸੁਣ ਗੁਰਮੁਖ ਨਾਮ ਬਖਾਣੇ ਸਤ ਸੰਗਤ ਮਿਲਾਈ ਗੁਰਮੁਖ ਆਵੇ ਆਪ ਗਵਾਵੇ ਦਰਸਾ ਚ ਸੋਭਾ ਪਾਈ ਸਾਚੀ ਬਾਣੀ ਸੱਚ ਬਖਾਣੇ ਸੱਚ ਨਾਮ ਲਿਵਲਾਈ ਭੈ ਭੰਜਨ ਅਤਿ ਪਾਪ ਨਿਰਖੰਜਨ ਮੇਰਾ ਪ੍ਰਬੰਧ ਸਿਖਾਈ ਸਭ ਕਿਛ ਆਪੇ ਆਪ ਵਰਤੇ ਨਾਨਕ ਨਾਮ ਵਡਿਆਈ ਰਾਮ ਕਲੀ ਮਹੱਲਾ ਤੀਜਾ ਹਮ ਕੁਚਲ ਕਚੀਲ ਅਤ ਗਿਆਨੀ ਮਿਲ ਸ਼ਬਦੇ ਮੇਲ ਉਤਾਰੀ ਮਿਲ ਸ਼ਬਦੇ ਮੈਲ ਉਤਾਰੀ ਸੰਤੋ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਵਸਿਆ ਕਟਾਂਤਰ ਕਰਤੇ ਆਪ ਸਵਾਰੀ ਰਹਾਉ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਉ ਆਪਣੀ ਕਿਰਪਾ ਧਾਰੀ ਇੱਕ ਪੇਕ ਇੱਕ ਭੇਖ ਕਰੇ ਫਿਰ ਅਭਿਮਾਨੀ ਤਿੰਨ ਜੂਏ ਬਾਜੀ ਹਾਰੀ ਇੱਕ ਆਨੰਦ ਭਗਤ ਕਰੇ ਦਿਨ ਰਾਤੀ ਰਾਮ ਨਾਮ ਮੁਰ ਧਾਰੀ ਆਂਦਿਨ ਰਾਤੇ ਸਹਿਜੇ ਮਾਤੇ ਸਹਿਜੇ ਹੋਵੇ ਮਾਰੀ ਭੈ ਬਿਨ ਭਗਤ ਨ ਹੋਈ ਕਬ ਹੀ ਭੈ ਪਾਏ ਭਗਤ ਸਵਾਰੀ ਮਾਇਆ ਮੋਹ ਸ਼ਬਦ ਜਲਾਇਆ ਗਿਆਨ ਤੱਤ ਵਿਚਾਰੀ ਆਪੇ ਆਪ ਕਰਾਏ ਕਰਤਾ ਆਪੇ ਬਖਸ਼ ਭੰਡਾਰੀ ਤਿਸ ਕਿਆ ਗੁਣਾ ਕਾ ਅੰਤ ਨ ਪਾਇਆ ਹੋਂ ਗਾਵਾਂ ਸ਼ਬਦ ਵਿਚਾਰੀ ਹਰ ਜੀਉ ਜਪੀ ਹਰ ਜੀਉ ਸਲਾਹੀ ਵਿੱਚੋਂ ਆਪ ਨਿਵਾਰੀ ਨਾ ਪਦਾਰਥ ਗੁਰ ਤੇ ਪਾਇਆ ਖੁੱਟ ਸੱਚੇ ਭੰਡਾਰੀ ਆਪਣਿਆਂ ਭਗਤਾਂ ਨੂੰ ਆਪੇ ਝੁੱਠਾ ਆਪਣੀ ਕਿਰਪਾ ਕਰ ਕਲ ਤਾਰੀ ਤਿੰਨ ਸਾਚੇ ਨਾਮ ਕੀ ਸਦਾ ਭੁੱਖ ਲਾਗੀ ਗਾਵਨ ਸ਼ਬਦ ਵਿਚਾਰੀ ਜੀਉ ਪਿੰਡ ਸਭ ਕੁਛ ਹੈ ਤਿਸਕਾ ਆਖਣ ਵਿਖਮ ਵਿਚਾਰੀ ਸ਼ਬਦ ਲੱਗੇ ਸੇ ਜਾਂ ਨਿਸਤਰੇ ਭੋਜਲ ਪਾਰੋ ਤਾਰੀ ਬਿਨਰ ਸਾਚੇ ਕੋ ਪਾਰ ਨ ਪਾਵੇ ਬੂਝੇ ਕੋ ਵਿਚਾਰੀ ਜੋ ਤੁਰ ਲਿਖਿਆ ਸੋਈ ਪਾਇਆ ਮਿਲ ਹਰ ਸ਼ਬਦ ਸਵਾਰੀ ਕਾਇਆ ਕੰਚਨ ਸ਼ਬਦੇ ਰਾਤੀ ਸਾਚੇ ਨਾਏ ਪਿਆਰੀ ਕਾਇਆ ਅੰਮ੍ਰਿਤ ਰਹੀ ਭਰਪੂਰੇ ਪਾਈਏ ਸ਼ਬਦ ਵਿਚਾਰੀ ਜੋ ਪ੍ਰਭ ਖੋਜੇ ਸੇਈ ਪਾਵੇ ਹੋਰ ਫੂਟ ਮੂਏ ਹੰਕਾਰੀ ਬਾਦ ਵਿਨਸੇ ਸੇਵਕ ਸੇਵੇ ਗੁਰ ਕੇ ਹਿਤ ਪਿਆਰੀ
ਸੋ ਯੋਗੀ ਤਤ ਗਿਆਨ ਵਿਚਾਰੇ ਹੋਮੇ ਤਿਸਨਾ ਮਾਰੀ, ਸਤਿਗੁਰ ਦਾਤਾ ਤਿਨੇ ਬਿਜਾਤਾ ਜਿਸਨੂੰ ਕਿਰਪਾ ਤੁਮਾਰੀ। ਸਤਿਗੁਰ ਨਾ ਸੇਵੇ ਮਾਇਆ ਲਾਗੇ ਡੁੱਬ ਮੂਏ ਹੰਕਾਰੀ, ਜਿਚਰ ਅੰਦਰ ਸਾਸ ਤਿਚਰ ਸੇਵਾ ਕੀਚੇ ਜਾਇ ਮਿਲੀਏ ਰਾਮ ਰਾਰੀ। ਆਂਦਨ ਜਾਗਤ ਰਹੇ ਦਿਨ ਰਾਤੀ ਆਪਣੇ ਪ੍ਰਿਯ ਪ੍ਰੀਤ ਪਿਆਰੀ, ਤਨ ਮਨ ਵਾਰੀ ਵਾਰ ਘੁਮਾਈ ਆਪਣੇ ਗੁਰ ਬਿੱਟੋਂ ਬਲਿਹਾਰੀ। ਮਾਇਆ ਮੋਹ ਬਿਨ ਸਜਾਏਗਾ ਉਭਰੇ ਸ਼ਬਦ ਵਿਚਾਰੀ, ਆਪ ਜਗਾਏ ਸੇਈ ਜਾਗੇ ਗੁਰ ਕੇ ਸ਼ਬਦ ਵਿਚਾਰੀ। ਨਾਨਕ ਸੇਈ ਮੂਏ ਜੇ ਨਾਮ ਨਾ ਚੇਤੇ ਭਗਤ ਜੀਵੇ ਵਿਚਾਰੀ, ਰਾਮ ਕਲੀ ਮਹੱਲਾ ਤੀਜਾ ਨਾਮ ਖਜ਼ਾਨਾ ਗੁਰ ਤੇ ਪਾਇਆ ਤ੍ਰਿਪਤ ਰਹੇ ਅਗਾਈ। ਸੰਤੋ ਗੁਰਮੁਖ ਮੁਕਤ ਗਤ ਪਾਈ, ਏਕ ਨਾਮ ਵਸਿਆ ਘਟ ਅੰਦਰ ਪੂਰੇ ਕੀ ਵਡਿਆਈ। ਰਹਾਉ ਆਪੇ ਕਰਤਾ ਆਪ ਭੁਗਤਾ, ਦਿੰਦਾ ਰਿਜਕ ਸਵਾਈ, ਜੋ ਕੁਛ ਕਰਨਾ ਸੋ ਕਰ ਰਿਹਾ ਔਰ ਨਾ ਕਰਨਾ ਜਾਈ। ਆਪੇ ਸਾਜੇ ਸ਼ਟ ਪਾਏ ਸਿਰ ਸਿਰ ਧੰਦੇ ਲਾਈ, ਤਿਸੇ ਸਿਰੇ ਵੋ ਤਾਂ ਸੁਖ ਪਾਵੋ ਸਤਿਗੁਰ ਮੇਲ ਮਿਲਾਈ। ਆਪਣਾ ਆਪ ਆਪ ਪਾਏ ਅਲੱਖ ਨਾ ਲੱਖਣਾ ਜਾਈ। ਆਪੇ ਮਹਾਰਾਜ ਵਾਲੇ ਆਪੇ ਤਿਸਨੂੰ ਤਿਲ ਨਾ ਤਮਾਈ, ਇੱਕ ਰਾਤ ਇੱਕ ਮੰਗਤੇ ਕਿੰਨੇ ਆਪੇ ਭਗਤ ਕਰਾਈ। ਸੇਵਟ ਭਾਗੀ ਜਨੇ ਕੋ ਜਾਤਾ ਸੱਚੇ ਰਹੇ ਸਮਾਈ। ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ, ਆਪੇ ਦੁੱਖ ਸੁੱਖ ਪਾਏ ਅੰਤਰ ਆਪੇ ਭਰਮ ਪਲਾਈ। ਵੱਡਾ ਦਾਤਾ ਗੁਰਮੁਖ ਜਾਤਾ ਨਿਗੁਰੀ ਅੰਧ ਫਿਰੇ ਲੁਕਾਈ, ਜਿੰਨੀ ਚਾਖਿਆ ਤਿੰਨਾ ਸਾਧ ਆਇਆ ਸਤਿਗੁਰ ਬੂਜ ਬਜਾਈ। ਇੱਕ ਨਾ ਨਾਵੋ ਆਪ ਭੁਲਾਏ, ਇੱਕ ਨਾ ਗੁਰਮੁਖ ਦੇ ਬੁਜਾਈ। ਸਦਾ ਸਦਾ ਸਲਾਹਿਓ ਸੰਤੋ ਤਿਸ ਦੀ ਵੱਡੀ ਵਡਿਆਈ, ਤਿਸ ਦਿਨ ਅਗਰ ਨਾ ਕੋਈ ਰਾਜਾ ਕਰਤ ਪਾਪ ਸਬੰਤ ਬਣਾਈ। ਨਿਉਂ ਤਿਸੇ ਕਾ ਹੈ ਸਦਾ ਸਾਚਾ ਬਿਰਲੇ ਹੁਕਮ ਮਨਾਈ, ਤਿਸਨੂੰ ਪ੍ਰਾਣੀ ਸਦਾ ਤਿਆਵੋ ਜਿਨ ਗੁਰਮੁਖ ਬੰਤ ਬਣਾਈ। ਸਤਿਗੁਰ ਪੇਟੇ ਸੋਜਨ ਸੀਜੇ ਜਿਸ ਹਿਰਦੇ ਨਾਮ ਵਸਾਈ, ਸੱਚਾ ਆਪ ਸਦਾ ਹੈ ਸਾਚਾ ਬਾਣੀ ਸ਼ਬਦ ਸੁਣਾਈ। ਨਾਨਕ ਸੁਣ ਦੇਖ ਰਿਹਾ ਬਿਸਮਾਦ ਮੇਰਾ ਪ੍ਰਭ ਰਿਹਾ ਰਵਿਆ ਸਰਬ ਥਾਈ। ਰਾਮ ਕਲੀ ਮਹੱਲਾ ਪੰਜਵਾਂ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ, ਕਿਨੇ ਕੀਆ ਪ੍ਰਵਿਤ ਪਸਾਰਾ ਕਿਨੀ ਪੂਜਾ ਵਿਸਤਾਰਾ, ਕਿਨੇ ਨਿਵਲ ਭਿਅੰਗਮ ਸਾਦੇ ਮੋਹ ਦੀਨ ਹਰ ਹਰ ਹਰਾਦੇ, ਤੇਰਾ ਭਰੋਸਾ ਪਿਆਰੇ ਆਨ ਜਾਨਾ ਵਿਸਾਰਾਓ। ਕਿੰਨੀ ਗ੍ਰਹਿ ਤਜ ਵਣ ਖੰਡ ਪਾਇਆ, ਕਿੰਨੀ ਮੋਹਨ ਅਦੂਤ ਸਦਾਇਆ, ਕੋਈ ਕਹਿ ਤੋ ਆਨੰਦ ਭਗੋਤੀ ਮੋਹੇ ਦੀਨ ਹਰ ਹਰ ਓਟ ਲੀਤੀ। ਕਿੰਨੀ ਕਹਿਆ ਹੋ ਤੀਰਥਵਾਸੀ, ਕੋਈ ਅੰਨ ਤਜ ਭਿਆ ਉਦਾਸੀ, ਕਿੰਨੀ ਭਵਨ ਸਭ ਧਰਤੀ ਕਰਿਆ ਮੋਹੇ ਦੀਨ ਹਰ ਹਰ ਦਰ ਭਰਿਆ, ਕਿੰਨੀ ਕਿਹਾ ਮੈਂ ਕੁਲੇ ਵਡਿਆਈ, ਕਿੰਨੀ ਕਿਹਾ ਵਾਹ ਵਾਹ ਭਾਈ, ਕੋਈ ਕਹੇ ਮੈਂ ਧਨੇ ਪਸਾਰਾ ਮੋਇਆ ਦੀਨ ਹਰ ਹਰ ਅਧਾਰਾ, ਕਿੰਨੀ ਕੁਗਰ ਕਨੈਕਟ ਕਰਾਈ ਕਿਨਹੂੰ ਵਰਤ ਨੇ ਮਾਲਾ ਪਾਈ, ਕਿੰਨੀ ਤਿਲਕ ਗੋਪੀ ਚੰਦਨ ਲਾਇਆ ਮੋਹੇ ਦੀਨ ਹਰ ਹਰ ਹਰ ਧਿਆਇਆ, ਕਿੰਨੀ ਸਿੱਧ ਬਹੁ ਚੇਟਕ ਲਾਏ, ਕਿੰਨੀ ਭੇਕ ਬਹੁ ਥਾਟ ਬਣਾਈ, ਕਿੰਨੀ ਤੰਤ ਮੰਤ ਬਹੁ ਕੇਵਾ ਮੋਹੇ ਦੀਨ ਹਰ ਹਰ ਹਰ ਸੇਵਾ। ਕੋਈ ਚਤਰ ਕਹਾਵੇ ਪੰਡਿਤ ਕੋ ਖਟ ਕਰਮ ਸਹਿਤ ਸਿਉ ਮੰਡਿਤ, ਕੋਈ ਕਰੇ ਆਚਾਰ ਸੁਕਰਣੀ ਮੋਹੇ ਦੀਨ ਹਰ ਹਰ ਹਰ ਸਰਣੀ, ਸਗਲੇ ਕਰਮ ਧਰਮ ਜੁਗ ਸੋਧੇ ਮੈਂ ਨਾਵੇ ਮਾਨਾ ਪ੍ਰਬੋਧੇ, ਕਉ ਨਾਨਕ ਜੋ ਸਾਧ ਸੰਗ ਪਾਇਆ ਬੁਝੀ ਤਿਸਨਾ ਮਾਂ ਸੀਤ ਲਾਇਆ। ਰਾਮ ਕਲੀ ਮਹੱਲਾ ਪੰਜਵਾਂ, ਇਸ ਬਾਣੀ ਤੇ ਜਿੰਤੂ ਕਰਿਆ ਮਾਟੀ ਕਾਲੇ ਦਿਹਰਾ ਕਰਿਆ, ਭਗਤ ਯੋਤਲੇ ਸੁਰਤ ਪ੍ਰੀਖਿਆ ਮਾਤ ਗਰਭ ਨੇ ਜੰਤੂ ਰਾਖਿਆ, ਰਾਖਣ ਹਾਰ ਸਮਾਰੇ ਜਨਾ ਸਗਲੇ ਛੋਟ ਵਿਚਾਰ ਮਨਾ। ਰਹਾਓ ਜੈਂਦੀਏ ਤੁਦ ਬਾਪ ਮਹਿਤਾਰੀ, ਜੈਂਦੀਏ ਭਰਾਤ ਪੁਥਾਰੀ, ਜੈਂਦੀਏ ਤੁਦ ਆਪਣੇ ਧਾਰ ਮੀਤਾ, ਇਸ ਠਾਕਰ ਕੋ ਰੱਖ ਲਿਓ ਚੀਤਾ। ਜੈਂਦੀ ਆ ਤੁਦ ਪਵਨ ਮੋਲਾ, ਜੈਂਦੀ ਆ ਤੁਦ ਨੀਰ ਨਿਰਮੋਲਾ, ਜੈਂਦੀ ਆ ਤੁਦ ਪਾਵਕ ਵਲਨਾ, ਤਿਸ ਠਾਕਰ ਕੀ ਰਹੋ ਮਨ ਸਰਣਾ। ਛੱਤੀ ਅੰਮ੍ਰਿਤ ਜਿਨ ਭੋਜਨ ਦੀਏ, ਅੰਤਰ ਥਾਨ ਠਹਿਰਾਵਣ ਕੋ ਕੀਏ, ਸੁਧਾ ਦਿਓ ਬਰਤਨ ਬਲਨਾ, ਤਿਸ ਠਾਕਰ ਕੇ ਚਿੱਤ ਰੱਖ ਚਰਨਾ। ਪੇਖਤ ਕੋ ਨੇਤਰ ਸੁਣ ਕੋ ਕਰਨਾ, ਹਾਸਤ ਕਮਾਵਤ ਬਾਸਨ ਰਸਨਾ, ਚਰਨ ਚਲਨ ਕੋ ਸਿਰ ਕੀਨੋ ਨੇਰਾ, ਮਨ ਤਿਸ ਠਾਕਰ ਕੇ ਪੂਜੋ ਪੈਰਾ। ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ, ਸਗਲ ਜੋਨ ਮੈਂ ਤੂੰ ਸਿਰ ਧਰਿਆ, ਅਪ ਤੂੰ ਸੀਜ ਭਾਵੇ ਨਹੀਂ ਸੀਜੇ,
ਕਾਰਜ ਸਵਰੇ ਮਨ ਪ੍ਰਭ ਧਿਆਈਏ ਇਹਾ ਉਹਾ ਏਕੇ ਉਹੀ ਜਦ ਕਦ ਦੇਖੀਏ ਤਤ ਤਤ ਤੋਹੀ ਤੈ ਸੇਵਤ ਮਨ ਆਲਸ ਕਰੇ ਜਿਸ ਦਿਸਹਿ ਇੱਕ ਨਿਮ

ਕਰ ਕਰ ਜਿਨਸੀ ਮਾਇਆ ਜਿਨੂੰ ਪਾਈ, ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ, ਜਿਉ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖ ਸਭ ਕੋਏ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹਿ ਸਮਾਏ।

ਨਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਰੈ ਨਾ ਪਾਈਆ, ਕਰ ਮਿਲੈ ਨਾਹੀਂ ਠਾਕੁਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਪਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚਲੀਆ ਹੈ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ।

ਕਮ ਜਾਤੇ ਨਾਨਕ ਨਾਵੈ ਬਾਜ ਸੁਨਾਤ ਰਾਗੂ ਜਰੀ ਮਹੱਲਾ ਚੌਥਾ ਕਰ ਕੇ ਜਾਣ ਸਤਿਗੁਰ ਸਤਿਪੁਰਖ ਬਿਨੋ ਕਰੋ ਗੁਰ ਪਾਸੇ

ਦਾਸ ਗੁਰਮਤ ਨਾਮ ਮੇਰਾ ਪ੍ਰਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਅਰਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾਏ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸੇ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀ ਵਾਸੇ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਬਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾਂ ਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤੋ ਪਾਏ ਤਾ ਕਰ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਨਤਾਉ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪਹੁ ਕਰਿਆ ਉਡੇ ਉਡਿਆ ਵੈਸਾ ਕੋਸਾ ਤਿਸ ਪਾਛੈ ਬਚਰੇ ਛਰਿਆ ਕਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ

ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵੈ ਹੈ ਸਭ ਧਿਆਵੈ ਹੈ ਤੁਜੀ ਹਰ ਸੱਚੇ ਸਿਰਜਣ ਹਾਰਾ

ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਮਨੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ

ਰੇਕਿਆ ਗੁਣ ਆਖ ਬਖਾਣਾ ਜੋ ਸੇਵਾ ਹੈ ਤੁਧ ਜੀ ਜਨ ਨਾਨਕ ਤੈਨੂੰ ਕੁਰਬਾਣਾ ਹਰ ਧਿਆਵੈ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਪਹੁ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਨ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤਾ ਤੇਰੇ ਭਗਤ ਸਾਲਾਹਨ ਤੁਰ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰ ਹੈ ਹਰ ਪੂਜਾ ਜੀ ਤਪਤਾ ਪਹਿਜ ਪਹਿ ਬੇਅੰਤਾ ਤੇਰੇ ਅਨੇਕ ਪੜ ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖੇ ਅਪਰੰਪਰ ਕਰਤਾ ਜੀ ਤੁਧ ਜੀ ਵਡੇ ਅਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰ ਹੈ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ।

ਅੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੂੰ ਭਾਵੈ ਸੋਈ ਥਿਸੀ ਜੋ ਤੂੰ ਦੇਹੇ ਸੋਈ ਹੂੰ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਓ ਜਿਸਨੂੰ ਕਿਰਪਾ ਕਰੇ ਤਿੰਨ ਅੰਮ੍ਰਿਤ ਨੂੰ ਪਾਇਆ ਗੁਰਮੁਖ ਨਾ ਦਾਊ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਵੋ ਸਭ ਤੁਝੀ ਮਾਹੇ ਤੁਝ ਮੈਨੂੰ ਦੂਜਾ ਕੋਈ ਨਾ ਹੈ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ ਹੈ ਹਰ ਗੁਣ ਸਦੀ ਆਖ ਵਖਾਣਾ ਜਿਨ ਹਰ ਸੇਵੇ ਆਤਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ

ਪਹਿਲਾ ਤਿਤ ਸਰਵਰੜੈ ਭਈ ਲਿਨ ਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕ ਜੋ ਮੋਹ ਭਾਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀਅਲੇ ਮਨ ਏਕ ਨ ਚੇਤਸ ਮੂੜ ਮਨਾਉ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਮੁਹੱਲਾ ਪੰਜਵਾਂ ਭਈ ਪ੍ਰਾਪਤ ਮਨੁੱਖ ਦੇਹੋ ਦੀਆਂ ਗੋਬਿੰਦ ਮਿਰਨ ਕੀ ਇਹ ਤੇਰੀ ਬਰੀਆ ਖਬਰ ਕਾਜ ਤੇਰਾ ਕਿਤਾ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸ

ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੇਂ ਚਾਉ ਪਈ ਪੁਨ ਰਾਛਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਬਹੁ ਪਨਬ੍ਰਿਸ਼ਟ ਗਗਨ ਤੇ ਭਾਈ ਸਭੀ ਨੇ ਅਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਮਨ ਦਾ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਸ ਜਾਨ ਮੁਹਲੇ ਹੋ ਬਾਰੇ ਕਬਿਓ ਬਾਚ ਬੇਨਤੀ ਚਾ ਪਈ ਅਮਰੀ ਕਰੋ ਹਰਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਵਾਰਾ ਹਮਰੇ ਦੁਸ਼ਟ ਸਬੈ ਤੁਮ ਕਾਬਹੁ ਆਪ ਹਾਤੈ ਮੋਹਿ ਬਚਾਬਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕਵਾ ਸੰਘਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹ ਪਿਆਸਾ ਤੁਮਹਿ ਛਾੜ ਕੋਈ ਅਵਰਨ ਧਿਆਉਂ ਜੋ ਵਰਚਾ ਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹੱਸਦੈ ਮੁਝੈ ਅਬਰਿਆ ਮਰਨ ਕਾਲ ਕਾ ਤ੍ਰਾਸ ਨਰਿਆ ਹੂ ਜੋਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜਿਉ ਕਰਿਹੋ ਰੱਛਾ ਰਾਖ ਲਿਹੋ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੁਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨੁ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸੰਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਬਲ ਮੋਹ ਬੰਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਪੁਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੈ ਘੜ ਘੜ ਕੇ ਪੜ ਪੜ ਕੀ ਜਾਣੈ ਜਾਉਦ ਕਰ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਪਾਰਾ ਜਬਿਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿ

അറകാലം നിരം കാര് നിരപകാരൻ ലാംബോ ആദ് അനീല അനാദ് സംഭ താക്കാ മൂടോ ചാർന്ന് ഭേദാ ജാക്കോ ഭേവന പാവന് ഭേദാ താക്കോ കാര് പാഹൻ അനുമാനത മഹാമൂട് കച്ച് ഭേദ ന ജാനത മഹാദേവ കോ കഹത സദാ സേവോ നിരംകാര കാചീനത് നഹ ഭേവോ ਆਪ ਆਪਣੀ ਬੁੱਧ ਜਿੱਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਿਖਾ ਨਾ ਜਾਏ ਪਸਾੜਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕਿੰਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹ ਫੂਲ ਰਾਜਾ ਹੋ ਬੈਠਾ ਕਹ ਸਿਮਟ ਭਇਓ ਸ਼ੰਕਰ ਕੈਠਾ ਸਿਗਰੀ ਸ੍ਰਿਠ ਦਿਖਾਈ ਅਚੰ ਭਵ ਆਦ ਜੁਗਾਦ ਸਰੂਪ ਸਯਮ ਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਬਾਰ ਅਸਿੱਖ ਸੰਘਰੋ ਦੁੱਠ ਜਿੱਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੁਜ ਤਬ ਸਰਣੀ ਪਰੇ ਤਿਨਕੇ ਦੁਠ ਦੁਖ ਹਾ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਕੱਚਾ ਹੋਈ ਤਾ ਹੀ ਸਭ ਕਾਲਾ ਦੁਸ਼ਟ ਰਹਿ ਤਰੰਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁੜ ਛਾ ਛਪ ਸਕੈ ਨਾ ਕੋਈ।

ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਣਦਾ ਹਾਂ ਤੂੰ ਬਾਰੋ ਹਮਰੇ ਸਭ ਬੈਰੀਅਨ ਸੰਘਾਰੋ ਪ੍ਰਥਮ ਧਰੋਂ ਭਗਵਤ ਕੋ ਧਿਆਨਾ ਬਹੁਰ ਕਰੋਂ ਕਵਿਤਾ ਬਿਦ ਨਾਨਾ ਕ੍ਰਿਸ਼ਨ ਜਥਾ ਮਤ ਚਰਿੱਤਰ ਉਚਾਰੋ ਚੂਕ ਹੋਏ ਕਬ ਲਿਹੋ ਸੁਧਾਰੋ ਕਵਿਉਂ ਬਾਚੋਂ ਦੋਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹੂੰ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹਿ ਦੋਹਰਾ ਹਰ ਹਰ ਜਨ ਦੋਈ ਏਕ ਹੈ ਬੇਵਿਚਾਰ ਕਛ ਨਾਹੀਂ ਜਲ ਤੇ ਉਪਜ ਤਰੰਗ ਜਾਉ ਜਲ ਹੀ ਵਿਕਾਸ ਮਾਜ ਦੋਹਰਾ

ਦੋਹਰਾ ਥਾੜ ਪਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲਣਾ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ

ਮਹੇਸ਼ ਕੋਟਿੰਦਰ ਬ੍ਰਹਮੰਕਿਤ ਰਾਸ ਕਰੋੜ ਜਲੇ ਸਿੰਹ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਪਾਖਤ ਨੇ ਤੋ ਸੁਰਗ ਬਾਸ ਰਗਬਰ ਕਰਾਂ ਸਗਰੀ ਪੁਰੀ ਸਮੇਤ ਚਾਉ ਪਾਈ ਜੋ ਇਹ ਕਥਾ ਸੁਣੈ ਅਰ ਗਾਵੈ ਦੁੱਖ ਪਾਪ ਤੇ ਨਿਕਟ ਨਿਆਵੈ ਬਿਸਨ ਭਗਤ ਕੀ ਇਹ ਫਲ ਹੋਈ ਆਦਬੇ ਆਛਸ ਕਰ ਨ ਕੋਈ ਸੰਮਤ ਸਤਰਹ ਸਹਸ ਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੁ ਲਿਉ ਸੁਧਾਰਾ ਦੋਹਰਾ ਨੇਤਰ ਤੋਂ ਕੇ ਚਰਨ ਤਰ ਤੁਦਰਵ ਤੀਰਥ ਰੰਗ ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ ਸਾਧ ਅਸਾਧ ਜਾਨੋ ਨਹੀਂ ਬਾਦ ਸਬਾਦ ਬੇਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਮਤ ਏਕ ਨ ਮਾਨੇ ਓ ਸਿਮਰਤ ਸਾਸਤ੍ਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨ ਜਾਨੇ ਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿ ਸਭ ਤੋਂ ਬਖਾਨੇ ਓ ਦੋਹਰਾ

ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕੇ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ

ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਤਨਾਮ ਧਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨੋ ਕੀਤਾ ਗੁਰੂ ਬਿਟਾਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤ ਹਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰਕਨ ਪਾਇਆ ਤੁਜਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਰਹਦ ਵਾਜੇ ਆਨੰਦ ਸੁਣੋ ਵਡਭਾਗੀ ਉਹ ਸਗਲ ਮਨੋਹਰ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ

ਇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ।

0: ਵਿਰਸਾ ਸਿੰਘ ਜੀ ਜਥੇ ਵੱਲੋਂ ਕੀਰਤਨ ਦੀ ਸਮਾਪਤੀ ਹੈ ਜੀ। ਬੇਅੰਤ ਫੁੱਲਾਂ ਹੋਈਆਂ ਕੀਰਤਨ ਕਰਦੇ ਹਾਂ। ਆਪ ਗੁਰੂ ਸੰਗਤ ਬਖਸ਼ਣ ਯੋਗ ਹੋ, ਆਸ ਰੱਖਦੇ ਹਾਂ ਆਪ ਗਲਤ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਅਗਲਾ ਪ੍ਰੋਗਰਾਮ ਆਪ ਦੀ ਸਰਵਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ ਸਰ ਕਲਾ ਭਰਪੂਰ ਚੌਰਥਾ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਚੌੜਵੱਟੀ ਸਾਧ ਸੰਗਤ ਜੀ ਗੁਰਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਮਾਂ ਦੇ ਦੀਵਾਨ ਵਿੱਚ ਗੁਰੂ ਘਰ ਦੇ ਵਜ਼ੀਰ ਭਾਈ ਹਰਦੀਪ ਸਿੰਘ ਅਤੇ ਭਾਈ ਜਰਨੈਲ ਸਿੰਘ ਜੀ ਨੇ ਸੰਗਤਾਂ ਰਹਿਰਾ ਸਾਹਿਬ ਅਤੇ ਸ਼ਬਦ ਕੀਰਤਨ ਸਰਵਣ ਕਰਾਇਆ। ਗੁਰਦੁਆਰਾ ਪ੍ਰਬੰਧਕ ਇੰਟਰਵਿਊਰਾਂ ਦਾ ਬਹੁਤ ਬਹੁਤ ਧੰਨਵਾਦ, ਸੰਗਤਾਂ ਦਾ ਵੀ ਧੰਨਵਾਦ ਜੋ ਇਸ ਵੇਲੇ ਹਾਜ਼ਰੀਆਂ ਭਰ ਰਹੀਆਂ ਨੇ। ਸਾਡੇ ਕੋਲ ਵਿਸ਼ੇਸ਼ ਸੱਦੇ 'ਤੇ ਬਾਬਾ ਅਮਰਜੀਤ ਸਿੰਘ ਜੀ ਭੁੱਲ ਨਾਂਗਸਰ ਵਾਲੇ ਪਹੁੰਚੇ ਹੋਏ ਨੇ। ਉਹਨਾਂ ਦਾ ਸਮਾਂ ਆ 8 ਵਜੇ ਤੱਕ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਰਾੜਾ ਸਾਹਿਬ ਦੀਆਂ ਸੂਹ ਸੰਗਤਾਂ ਵੱਲੋਂ ਸੰਤ ਬਾਬਾ ਇੱਛਤ ਸਿੰਘ ਦੀ ਸਾਲਾਨਾ ਵਾਰਸੀ ਦੇ ਸੰਬੰਧ ਵਿੱਚ ਕੱਲ੍ਹ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ। ਸਵੇਰੇ 9 ਵਜੇ ਉਹਨਾਂ ਦੇ ਭੋਗ ਪੈਣਗੇ। ਸੰਗਤਾਂ ਨੂੰ ਬੇਨਤੀ ਆ ਆਪਾਂ ਵੱਧ ਚੜ ਕੇ ਪਹੁੰਚ ਕੇ ਆਪ ਹਾਜ਼ਰੀਆਂ ਲਵਾਈਏ। ਕੱਲ੍ਹ 9 ਵਜੇ 'ਤੇ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ, ਉਸ ਉਪਰੰਤ ਦੀਵਾਨ ਸਜੇਗਾ ਸੰਤਾਂ ਦੀ ਸਾਲਾਨਾ ਵਾਰਸੀ ਦੇ ਸਮਾਗਮ ਦੇ ਸੰਬੰਧ ਵਿੱਚ। ਆਓ ਆਪਾਂ ਹੁਣ ਬਾਬਾ ਭਾਈ ਅਮਰਜੀਤ ਸਿੰਘ ਜੀ ਤੋਂ ਕੋਲੋਂ 8 ਵਜੇ ਤੱਕ ਗੁਰਬਾਣੀ ਦੀ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਿਮਰਤਾ ਦੇ ਨਾਲ ਗੱਜ ਵੱਜ ਕੇ ਬੁਲੰਦ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਆਪਾਂ ਜੁੜ ਬੈਠੇ ਹਾਂ, ਐਸੇ ਮਹਾਂਪੁਰਸ਼ਾਂ ਦੀ ਸਤਸੰਗ ਦੇ ਵਾਸਤੇ, ਉਹਨਾਂ ਦਾ ਸੰਗ ਕਰਨ ਦੇ ਵਾਸਤੇ ਪੰਚਮ ਪਾਤਸ਼ਾਹ ਆਪਣੇ ਬਚਨਾਂ 'ਚ ਕਹਿੰਦੇ ਹਨ, ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ, ਤਿੰਨ ਕੀ ਤੂਰ ਨਾਨਕ ਦਾਸ ਬੰਛ ਹੈ, ਜਿਨ ਹਰ ਨਾਮ ਹਿਰਦੇ ਪਰੋਈ। ਦਾਸ ਆਪ ਜੀ ਨੂੰ ਬੇਨਤੀ ਕਰ ਦੇਵੇ, ਗੁਰਬਾਣੀ ਦੇ ਅੰਦਰ ਸਤਸੰਗ ਦਾ ਵੀ ਜ਼ਿਕਰ ਆਉਂਦਾ ਹੈ, ਗੁਰੂ ਸੰਗ ਦਾ ਵੀ ਜ਼ਿਕਰ ਆਉਂਦਾ ਹੈ, ਗੁਰਸਿੱਖਾਂ ਦੇ ਸੰਗ ਦਾ ਵੀ ਜ਼ਿਕਰ ਆਉਂਦਾ।

ਹੁੰਦਾ ਹੈ ਤੇ ਸਾਧੂਆਂ ਦੇ ਸੰਗ ਦਾ ਵੀ ਜ਼ਿਕਰ ਆਉਂਦਾ ਹੈ, ਕਿਉਂਕਿ ਜਿਹੜਾ ਸਾਨੂੰ ਗੁਰੂ ਦੇ ਨਾਲ ਜੋੜ ਦੇਵੇ, ਜਿਹੜਾ ਸਾਨੂੰ ਜੀਵਨ ਦਾ ਜੋ ਲਕਸ਼ ਹੈ ਉਸਦੀ ਸੋਝੀ ਪਾ ਦੇਵੇ, ਜਿਹੜਾ ਸਾਨੂੰ ਬਾਣੀ ਦੇ ਨਾਲ ਜੋੜ ਦੇਵੇ, ਬਸ ਉਹਦਾ ਸੰਗ ਕਰਨ ਦੇ ਵਾਸਤੇ ਬਾਣੀ ਸਾਨੂੰ ਪ੍ਰੇਰਣਾ ਦਿੰਦੀ ਹੈ। ਇੱਥੇ ਪੰਜਵੇਂ ਪਾਤਸ਼ਾਹ ਕਹਿੰਦੇ ਹਨ, ਉਹਨਾਂ ਦੇ ਵੱਡੇ ਭਾਗ ਹਨ, ਭਾਵ ਪੂਰਵਲੇ ਕਰਮ ਅੱਛੇ ਹਨ, ਵਡਭਾਗੀ ਸਾਧ ਸੰਗ ਪ੍ਰਾਪਤ। ਕਹਿੰਦੇ ਜਿਨ੍ਹਾਂ ਨੂੰ ਸਾਧੂਆਂ ਦਾ ਸੰਗ ਪ੍ਰਾਪਤ ਹੁੰਦਾ ਹੈ। ਅਤੇ ਪੰਜਵੇਂ ਪਾਤਸ਼ਾਹ ਇੱਥੇ ਤੱਕ ਕਹਿੰਦੇ ਹਨ ਕਿ ਜਿਹੜਾ ਸਤਸੰਗ ਕਰਕੇ ਗੁਰੂ ਦੇ ਨਾਲ ਜੁੜ ਕੇ ਨਾਮ ਜਪ ਕੇ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਨੂੰ ਪ੍ਰਗਟ ਕਰ ਲਿਆ, ਪੰਜਵੇਂ ਪਾਤਸ਼ਾਹ ਕਹਿੰਦੇ ਤਿੰਨ ਕੀ ਧੂਰ ਨਾਨਕ ਦਾਸ ਬਾਂਛੇ। ਕਹਿੰਦੇ ਮੈਂ ਤਾਂ ਉਹਨਾਂ ਦੇ ਚਰਨਾਂ ਦੀ ਧੂੜੀ ਲੋਚਦਾ ਹਾਂ, ਚਰਨਾਂ ਦੀ ਧੂੜੀ ਚਾਹੁੰਦਾ ਹਾਂ ਤਾਂ ਕਿ ਉਹ ਧੂੜੀ ਮੇਰੇ ਮਸਤਕ ਨੂੰ ਲੱਗੇ। ਹੁੰਦਾ ਕੀ ਹੈ, ਤਿੰਨ ਕੀ ਧੂਰ ਨਾਨਕ ਦਾਸ ਬੰਛ ਹੈ। ਕਹਿੰਦੇ ਉਹਦੇ ਨਾਲ ਜਿਹੜੇ ਜਨਮਾਂ ਦੇ ਕਿਲ ਬਿਖ ਹਨ, ਪਾਪ ਹਨ, ਉਹ ਸਾਰੇ ਉਤਰ ਜਾਂਦੇ ਹਨ। ਭਗਤ ਕਬੀਰ ਜੀ ਨੇ ਆਪਣੇ ਬਚਨਾਂ 'ਚ ਬੜਾ ਸੋਹਣਾ ਕਿਹਾ ਅਤੇ ਕਿਹਾ, ਕਹਿੰਦੇ ਸੰਗ ਕਰਕੇ ਮਿਲ ਕੇ ਹੀ ਜਾਂਦਾ ਹੈ ਅਤੇ ਸਾਧੂਆਂ ਦਾ ਸੰਗ ਕਰਕੇ ਕਿਸ ਅਵਸਥਾ 'ਚ ਪਹੁੰਚ ਜਾਂਦਾ ਹੈ। ਪਹਿਲਾਂ ਭਗਤ ਕਬੀਰ ਜੀ ਨੇ ਬਾਣੀ ਦੇ ਅੰਦਰ ਕੁਛ ਸਾਨੂੰ ਉਦਾਹਰਨਾਂ ਦਿੱਤੀਆਂ। ਉਹਨਾਂ ਨੇ ਆਖਿਆ ਸੰਗ ਦਾ ਅਸਰ ਪਾਣੀ ਦੇ ਉੱਪਰ, ਕਹਿੰਦੇ ਸੰਗ ਦਾ ਅਸਰ ਬਨਸਪਤੀ ਦੇ ਉੱਪਰ, ਕਹਿੰਦੇ ਸੰਗ ਦਾ ਅਸਰ ਧਾਤੂ ਦੇ ਉੱਪਰ, ਕਹਿੰਦੇ ਸੰਗ ਦਾ ਅਸਰ ਜਿਹੜਾ ਸਾਧੂਆਂ ਦਾ ਹੋ ਜਾਏ ਉਹ ਕੀ ਬਣਾ ਦਿੰਦਾ ਹੈ। ਭਗਤ ਕਬੀਰ ਜੀ ਦੇ ਬਚਨ, ਗੰਗਾ ਕੇ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਈ ਨਿਬਰੀ। ਉਹਨਾਂ ਨੇ ਉਦਾਹਰਣ ਦਿੱਤੀ, ਇੱਕ ਨਦੀ ਚੱਲੀ ਆ ਰਹੀ ਸੀ, ਚੱਲਦੀ ਚੱਲਦੀ ਆ ਕੇ ਉਹ ਗੰਗਾ ਦੇ ਵਿੱਚ ਮਿਲ ਗਈ, ਉਹਦਾ ਸੰਗ ਹੋ ਗਿਆ। ਅਤੇ ਦਾਸ ਇੱਥੇ ਆਪ ਜੀ ਨੂੰ ਬੇਨਤੀ ਕਰ ਦੇਵੇ, ਸੰਗ ਦੀ ਜਿੱਥੇ ਉਹਨਾਂ ਨੇ ਗੱਲ ਕੀਤੀ, ਭਾਵੇਂ ਧਾਤੂ ਦੀ ਕੀਤੀ, ਭਾਵੇਂ ਬਨਸਪਤੀ ਦੀ ਕੀਤੀ, ਭਾਵੇਂ ਨਦੀ ਦਾ ਜ਼ਿਕਰ ਕੀਤਾ ਅਤੇ ਭਾਵੇਂ ਉਹਨਾਂ ਨੇ ਆਪਣਾ ਜ਼ਿਕਰ ਕੀਤਾ ਕਿ ਜਦੋਂ ਮੈਨੂੰ ਸਾਧੂਆਂ ਦਾ ਸੰਗ ਮਿਲਿਆ, ਉਹਨਾਂ ਨੇ ਲਫ਼ਜ਼ ਇੱਥੇ ਬਿਗਰੀ ਵਰਤਿਆ ਹੋਇਆ ਹੈ। ਅਸਲ 'ਚ ਬਿਗਰੀ ਦੇ ਆਮ ਆਪਾਂ ਕਹਿੰਦੇ ਇਹ ਕੰਮ ਵਿਗੜ ਗਿਆ, ਇੱਥੇ ਬਿਗਰੀ ਦੇ ਅਰਥ ਹਨ ਕਿ ਬਦਲ ਗਿਆ ਸਤਸੰਗੀ ਜਨੋਂ, ਅਤੇ ਬਦਲ ਕੇ ਬਣਿਆ ਕਿ ਉਹਦਾ ਉਹਨਾਂ ਨੇ ਜ਼ਿਕਰ ਕੀਤਾ। ਕਿਉਂਕਿ ਲੱਗਦਾ ਕਿ ਭਗਤ ਕਬੀਰ ਜੀ ਨੂੰ ਇਹ ਬਿਗਰੀ ਲਫ਼ਜ਼ ਤਾਂ ਵਰਤਣਾ ਪਿਆ ਕਿਉਂਕਿ ਭਗਤ ਕਬੀਰ ਜੀ ਦੀ ਮਾਂ ਵਰਗੇ ਨੇ ਕਹਿ ਦਿੱਤਾ ਸੀ, ਜਪ ਤੇ ਮਾਲਾ ਲਈ ਨਪੂਤੇ ਤਮ ਤੇ ਸੁੱਖ ਨਾ ਪਿਆ, ਕਿ ਉਹਨਾਂ ਦੀ ਮਾਂ ਕਹਿੰਦੀ ਸੀ ਬੇਟਾ ਜਦੋਂ ਦਾ ਤੂੰ ਰੱਬ ਦਾ ਨਾਮ ਜਪਣਾ ਸ਼ੁਰੂ ਕੀਤਾ ਤੂੰ ਵਿਗੜ ਗਿਆ ਹੈ। ਕਿਉਂਕਿ ਮਾਂ ਦੀ ਸਮਝ ਦੇ ਵਿੱਚ ਇਹ ਜੋ ਅਧਿਆਤਮ ਦੀਆਂ ਗੱਲਾਂ ਸਨ, ਨਾਮ ਦੀਆਂ ਗੱਲਾਂ ਸਨ, ਉਹ ਸਮਝ ਵਿੱਚ ਨਹੀਂ ਸੀ ਆ ਰਹੀਆਂ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ, ਭਗਤਾਂ ਤੈਂ ਸੰਸਾਰੀਆਂ ਜੋੜ ਕਦੇ ਨਾ ਆਇਆ। ਕਹਿੰਦੇ ਭਗਤਾਂ ਦਾ ਅਤੇ ਸੰਸਾਰੀਆਂ ਦਾ ਕਦੀ ਵੀ 100% ਆਪਸ ਦੇ ਵਿੱਚ ਤਾਲਮੇਲ ਨਹੀਂ ਬੈਠਦਾ। ਅਤੇ ਪਰਮ ਪਿਆਰੇ ਸਤਿਕਾਰਯੋਗ ਸਵਰਗ ਵਾਸੀ ਸੰਤ ਮਸਕੀਨ ਸਿੰਘ ਜੀ ਨੇ ਤਾਂ ਇੱਥੇ ਆ ਕੇ ਇੱਕ ਬੜੀ ਸੋਹਣੀ ਗੱਲ ਕਹਿ ਦਿੱਤੀ। ਉਹ ਕਹਿੰਦੇ ਜੇਕਰ ਜਿਹੜਾ ਬੰਦਾ ਆਪਣੇ ਆਪ ਨੂੰ ਭਗਤ ਅਖਵਾ ਰਿਹਾ ਅਤੇ ਸੰਸਾਰੀ ਦੇ ਨਾਲ 100% ਉਹਦਾ ਜੋੜ ਬੈਠ ਰਿਹਾ, ਕਹਿੰਦੇ ਜਾਂ ਤਾਂ ਉਹ ਸੰਸਾਰੀ ਨਹੀਂ ਹੈ, ਉਹ ਭਗਤ ਹੈ, ਕਹਿੰਦੇ ਜਾਂ ਫਿਰ ਜਿਹੜਾ ਆਪਣੇ ਆਪ ਨੂੰ ਭਗਤ ਕਹਾ ਰਿਹਾ ਕਹਿੰਦੇ ਉਹ ਭਗਤ ਨਹੀਂ ਆ, ਉਹ ਸੰਸਾਰੀ ਆ। ਕਹਿੰਦੇ ਨਹੀਂ ਤਾਂ ਕਹਿੰਦੇ ਬਾਣੀ ਦਾ ਬਚਨ ਝੂਠਾ ਹੋ ਜਾਏਗਾ। ਇਸ ਕਰਕੇ ਇੱਥੇ ਮਾਤਾ ਜੀ ਦਾ, ਕਬੀਰ ਜੀ ਦੀ ਮਾਂ ਦਾ ਅਤੇ ਕਬੀਰ ਜੀ ਦਾ ਕੋਈ ਜ਼ਿਆਦਾ ਤਾਲਮੇਲ ਨਹੀਂ ਬੈਠ ਰਿਹਾ। ਇਸ ਕਰਕੇ ਉਹ ਕਹਿੰਦੇ ਸਨ ਪੁੱਤ ਤੂੰ ਵਿਗੜ ਗਿਆ ਹੈ। ਅਤੇ ਇਸ ਕਰਕੇ ਮੈਨੂੰ ਲੱਗਦਾ ਭਗਤ ਕਬੀਰ ਜੀ ਨੇ ਇੱਥੇ ਗੱਲ ਹੀ ਬਿਗਰੀ ਦਾ ਕਰ ਦਿੱਤਾ। ਕਹਿੰਦੇ ਗੰਗਾ ਕੇ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਈ ਨਿਬਰੀ। ਅਤੇ ਮੈਂ ਆਪ ਜੀ ਨੂੰ ਬੇਨਤੀ ਕਰਾਂ, ਦਸ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦਾ ਜੀਵਨ ਵੀ ਪੜ੍ਹ ਰਿਹਾ ਸੀ। ਅਜੇ ਕਿ ਮਾਤਾ ਰਤਨ ਕੌਰ ਜੀ ਪੂਰੇ ਧਰਮੀ ਸਨ, ਪਰ ਜਦੋਂ ਬਾਬਾ ਜੀ ਕਹਿੰਦੇ ਸਨ ਮੈਂ ਸਾਧੂ ਬਣ ਜਾਣਾ, ਸੰਤ ਬਣ ਜਾਣਾ, ਤਾਂ ਮਾਤਾ ਜ਼ਿਆਦਾ ਪ੍ਰਸੰਨ ਨਹੀਂ ਸੀ ਹੁੰਦੀ ਸਤਸੰਗੀ ਚਲੋ। ਚਲੋ ਇਹ ਗਾਥਾ ਆਪਾਂ ਅੱਗੇ ਜਾ ਕੇ ਕਰਦੇ ਹਾਂ, ਪਹਿਲਾਂ ਥੋੜ੍ਹਾ ਬਾਣੀ ਦੇ ਨਾਲ ਆਪਾਂ ਜੁੜ ਜਾਈਏ।
ਇੱਥੇ ਭਗਤ ਕਬੀਰ ਜੀ ਕਹਿੰਦੇ ਇੱਕ ਨਦੀ ਚੱਲੀ ਆ ਰਹੀ ਸੀ, ਕਹਿੰਦੇ ਜਦੋਂ ਉਹਨੂੰ ਗੰਗਾ ਦਾ ਸੰਗ ਮਿਲ ਗਿਆ ਨਾ, ਕਹਿੰਦੇ ਫਿਰ ਉਸ ਤੋਂ ਬਾਅਦ ਉਹ ਗੰਗਾ ਦਾ ਰੂਪ ਹੀ ਹੋ ਗਈ। ਕਹਿੰਦੇ ਗੰਗਾ ਕੇ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਈ ਨਿਬਰੀ, ਕਹਿੰਦੇ ਗੰਗਾ ਬਣ ਗਈ ਉਹ। ਹੁਣ ਅਗਲੀ ਪੰਗਤ ਜੀ ਕਹਿੰਦੇ ਹਨ, ਕਹਿੰਦੇ ਬੰਦੇ ਉਹ ਇੱਕ ਗੱਲ ਦਾ ਧਿਆਨ ਰੱਖਿਓ, ਕਹਿੰਦੇ ਹੋਇਆ ਕਿ ਗੰਗਾ ਕੇ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਈ ਬਿਗਰੀ ਸੋ ਨਿਬਰੀ। ਕਹਿੰਦੇ ਰੱਬ ਦਾ ਨਾਮ ਜਪ ਕੇ ਕਹਿੰਦੇ ਭਗਤ ਕਬੀਰ ਵਿਗੜ ਗਿਆ, ਕਹਿੰਦੇ ਕਬੀਰ ਵਿਗੜ ਕੇ ਬਣਿਆ ਕਿ ਸਤਸੰਗੀ ਜਨੋਂ, ਕਹਿੰਦੇ ਉਹਦੇ ਅੰਦਰ ਆ ਕੇ ਪਰਮਾਤਮਾ ਦੇ ਨਾਮ ਦਾ ਨਿਵਾਸ ਹੋ ਗਿਆ, ਕਹਿੰਦੇ ਉਹਨੂੰ ਹੋਰ ਕੁਛ ਯਾਦ ਹੀ ਨਾ ਰਿਹਾ। ਹੁਣ ਤੀਸਰੀ ਪੰਕਤੀ ਦੇ ਵਿੱਚ ਭਗਤ ਕਬੀਰ ਜੀ ਕਹਿੰਦੇ ਹਨ, ਕਹਿੰਦੇ ਚੰਦਨ ਕੇ ਸੰਗ ਤਰਵਰ ਵਿਗਰਿਓ, ਤਰਵਰ ਦਰਖਤ। ਕਹਿੰਦੇ ਇੱਕ ਆਮ ਦਰਖਤ ਨੂੰ ਚੰਦਨ ਦਾ ਸੰਗ ਪ੍ਰਾਪਤ ਹੋ ਗਿਆ, ਜਿਹਨੂੰ ਕਬੀਰ ਜੀ ਨੇ ਆਪਣੇ ਬਚਨਾਂ 'ਚ ਕਿਹਾ, ਕਬੀਰ ਚੰਦਨ ਕਾ ਵਿਰਵਾ ਭਲਾ, ਬੇੜਿਓ ਢਾਗ ਪਲਾਸ, ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਇੱਥੇ ਮੈਂ ਬੇਨਤੀ ਕਰਾਂ, ਹੁਣ ਚੰਦਨ ਕੀ ਹੈ? ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਚੰਦਨ ਕੀ ਹੈ? ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਭਗਤ ਕਬੀਰ ਜੀ ਕਹਿੰਦੇ ਇੱਕ ਚੰਦਨ ਦੇ ਬੂਟੇ ਦੇ ਕੋਲ, ਕਹਿੰਦੇ ਇੱਕ ਦਰਖਤ, ਕਹਿੰਦੇ ਕਾਹਦਾ? ਕਹਿੰਦੇ ਆਮ ਧਾਗ ਅਤੇ ਪਲਾਸ ਦਾ ਜ਼ਿਕਰ ਕੀਤਾ ਹੈ। ਮੈਂ ਬੇਨਤੀ ਕਰਾਂ, ਧਾਗ ਅਤੇ ਪਲਾਸ ਉਹ ਦਰਖਤ ਹਨ ਜਿਨ੍ਹਾਂ ਨੂੰ ਪੂਰੇ ਨਿਖਿੱਧ ਦਰਖਤ ਮੰਨਿਆ ਗਿਆ ਹੈ ਸਤਸੰਗੀ ਨੂੰ। ਕਹਿੰਦੇ ਪਰ ਉਹ ਵੀ ਚੰਦਨ ਦੇ ਵਰਿਕਸ਼ ਦੇ ਨੇੜੇ ਹੋਣ, ਕਹਿੰਦੇ ਉਹਦੇ ਵਿੱਚ ਵੀ ਖੁਸ਼ਬੂ ਆ ਜਾਂਦੀ ਹੈ। ਅਤੇ ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਹਨ, ਚੰਦਨ ਕੇ ਸੰਗ ਤਰਵਰ ਵਿਗੜਿਓ, ਕਹਿੰਦੇ ਉਹ ਵਿਗੜ ਗਿਆ। ਅਤੇ ਕਹਿੰਦੇ ਵਿਗੜ ਕੇ ਬਣਿਆ, ਪਤਾ ਕੀ? ਚੰਦਨ ਕੇ ਸੰਗ ਤਰਵਰ ਵਿਗੜਿਓ, ਸੋ ਤਰਵਰ ਚੰਦਨ ਹੋਏ ਨਿਬਰਿਓ, ਕਹਿੰਦੇ ਉਹ ਵੀ ਚੰਦਨ ਦਾ ਰੂਪ ਬਣ ਗਿਆ। ਹੁਣ ਤੀਜੀ ਪੰਕਤੀ 'ਚ ਕਹਿੰਦੇ ਆ, ਕਹਿੰਦੇ ਪਾਰਸ ਕੇ ਸੰਗ ਤਾਂਬਾ ਵਿਗੜਿਓ, ਹੁਣ ਧਾਤੂ 'ਤੇ ਆ ਗਏ। ਕਹਿੰਦੇ ਪਾਰਸ ਦਾ ਸੰਗ, ਕਹਿੰਦੇ ਕਿਹਨੂੰ ਮਿਲ ਗਿਆ? ਕਹਿੰਦੇ ਪਾਰਸ ਕੇ ਸੰਗ ਤਾਂਬਾ ਵਿਗੜਿਓ, ਕਿਉਂਕਿ ਧਰਮ ਗ੍ਰੰਥਾਂ 'ਚ ਇਹ ਲਿਖਿਆ ਹੈ ਕਿ ਪਾਰਸ ਦੇ ਨਾਲ ਸੱਤ ਧਾਤੂ ਛੋ ਜਾਣ, ਉਹਨਾਂ ਦਾ ਸੰਗ ਮਿਲ ਜਾਏ ਅਤੇ ਉਹ ਸੱਤ ਦੇ ਸੱਤ ਧਾਤੂ ਸੋਨਾ ਬਣ ਜਾਂਦੇ ਹੈ। ਇੱਥੇ ਭਗਤ ਕਬੀਰ ਜੀ ਕਹਿੰਦੇ ਹਨ, ਕਹਿੰਦੇ ਪਾਰਸ ਕੇ ਸੰਗ ਤਾਂਬਾ ਵਿਗੜਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ, ਕਹਿੰਦੇ ਉਹ ਕੰਚਨ, ਕਹਿੰਦੇ ਸੋਨੇ ਦਾ ਰੂਪ ਬਣ ਗਿਆ। ਹੁਣ ਅਖੀਰ 'ਚ ਕਹਿੰਦੇ ਹਨ, ਕਹਿੰਦੇ ਸੰਤਨ ਸੰਗ ਕਬੀਰਾ ਵਿਗੜਿਓ, ਕਹਿੰਦੇ ਸਾਧੂਆਂ ਦਾ ਸੰਗ ਕਰਕੇ ਕਬੀਰ ਵੀ ਬਦਲ ਗਿਆ, ਵਿਗੜ ਗਿਆ। ਅਤੇ ਕਹਿੰਦੇ ਵਿਗੜ ਕੇ ਬਣਿਆ, ਪਤਾ ਕੀ? ਕਹਿੰਦੇ ਸੰਤਨ ਸੰਗ ਕਬੀਰਾ ਵਿਗੜਿਓ, ਸੋ ਕਬੀਰ ਰਾਮੇ ਹੋਏ ਨਿਬਰਿਓ, ਕਹਿੰਦੇ ਉਹ ਤਾਂ ਰਾਮ ਦਾ ਰੂਪ ਬਣ ਗਿਆ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਮਨੁੱਖਾ ਜੀਵਨ ਮਿਲਿਆ ਕਾਹਦੇ ਵਾਸਤੇ ਸਤਸੰਗੀ ਜਨੋਂ? ਸਿਰਫ ਇਸ ਵਾਸਤੇ ਮਿਲਿਆ ਤਾਂ ਕਿ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏ, ਅਸੀਂ ਰੱਬ ਰੂਪ ਹੋ ਸਕੀਏ। ਪਰ ਦਾਸ ਆਪ ਜੀ ਨੂੰ ਬੇਨਤੀ ਕਰ ਦੇਵੇ, ਇਹ ਮਨੁੱਖਾ ਜੀਵਨ ਦੇ ਵਿੱਚ ਦੋਨੋਂ ਉਮੀਦਾਂ ਹਨ। ਇਹਦੇ ਅੰਦਰ ਪਰਮਾਤਮਾ ਹੋਣ ਦੀ ਵੀ ਉਮੀਦ ਹੈ, ਇਹਦੇ ਅੰਦਰ ਹੈਵਾਨ ਹੋਣ ਦੀ ਵੀ ਉਮੀਦ ਹੈ। ਕਿਉਂਕਿ ਇਹ ਜਿਹੜਾ ਸਾਨੂੰ ਬੋਡੀ ਮਿਲੀ ਹੈ ਨਾ, ਇਹਨੂੰ ਕਹਿੰਦੇ ਹਨ ਮਨੁਸ਼। ਮਨੁਸ਼ ਉਹਨੂੰ ਕਹਿੰਦੇ ਹਨ ਜਿਹੜਾ ਦੇ ਅੰਦਰ ਮਨ ਹੈ, ਜਿਹੜਾ ਮਨ ਦਾ ਮਾਲਿਕ ਹੈ, ਜਿਹੜਾ ਮਨ ਨੂੰ ਆਪਣੇ ਢੰਗ ਦੇ ਨਾਲ ਚਲਾ ਸਕਦਾ, ਉਹਨੂੰ ਮਨੁਸ਼ ਕਹਿੰਦੇ ਆ। ਅਤੇ ਦਾਨੇ ਪੁਰਖਾਂ ਨੇ ਮਨ ਦਾ ਜਿਹੜਾ ਕੰਪੈਰੀਜ਼ਨ ਕੀਤਾ ਸਤਸੰਗੀ ਜਨੋਂ, ਉਹ ਪਤਾ ਕਿਹਦੇ ਨਾਲ ਕੀਤਾ? ਉਹ ਪਾਣੀ ਦੇ ਨਾਲ ਕੀਤਾ। ਅਤੇ ਇੱਕ ਗੱਲ ਦਾ ਧਿਆਨ ਰੱਖਿਓ, ਪਾਣੀ ਨੂੰ ਖੁੱਲ੍ਹਾ ਛੱਡ ਦਿਓ, ਪਾਣੀ ਹਮੇਸ਼ਾ ਨੀਵੇਂ ਪਾਸੇ ਜਾਂਦਾ ਹੈ। ਅਤੇ ਨੀਵੇਂ ਪਾਸੇ ਜਾਂਦਾ ਜਾਂਦਾ ਉਹ ਚਲੇ ਕਿੱਥੇ ਜਾਂਦਾ ਹੈ? ਅਖੀਰ 'ਚ ਗੰਦੀਆਂ ਨਾਲੀਆਂ 'ਚ ਚਲੇ ਜਾਂਦਾ ਹੈ। ਉਸ ਤੋਂ ਬਾਅਦ ਸਮੁੰਦਰ ਦੇ ਵਿੱਚ ਵੀ ਜਾਵੇਗਾ, ਤਾਂ ਵੀ ਸਮੁੰਦਰ ਦਾ ਪਾਣੀ ਸਿੱਧਾ ਸਿੱਧਾ ਨਾ ਖੇਤੀ ਵਾਸਤੇ ਕੰਮ ਆਵੇ, ਨਾ ਘਰਾਂ 'ਚ ਇਨਸਾਨ ਦੇ ਕਿਸੇ ਕੰਮ, ਸਿੱਧਾ ਸਿੱਧਾ ਸਮੁੰਦਰ ਦਾ ਪਾਣੀ ਕੰਮ ਨਹੀਂ ਆਉਂਦਾ। ਪਰ ਦੂਜੇ ਪਾਸੇ ਧਿਆਨ ਰੱਖਣਾ, ਪਾਣੀ ਨੂੰ ਖੁੱਲ੍ਹਾ ਛੱਡਿਆ, ਨੀਵੇਂ ਪਾਸੇ ਗਿਆ। ਅਤੇ ਜੇਕਰ ਪਾਣੀ ਉੱਪਰ ਵੀ ਜਾਂਦਾ, ਪਰ ਉਹਦੇ ਵਾਸਤੇ ਸਾਧਨ ਬੜੇ ਜੁਟਾਉਣੇ ਪੈਂਦੇ ਆ, ਉਹ ਸਾਧਨਾਂ ਨੂੰ ਤੁਸੀਂ ਭਲੀ ਭਾਂਤ ਜਾਣਦੇ ਹੋ। ਮਨ ਨੂੰ ਬੰਦਾ ਖੁੱਲ੍ਹਾ ਛੱਡ ਦੇਵੇ, ਇਹ ਸ਼ੈਤਾਨ ਬਣ ਜਾਵੇਗਾ, ਇਹ ਹੈਵਾਨ ਬਣ ਜਾਵੇਗਾ, ਇਹ ਡਾਕੂ ਬਣ ਜਾਵੇਗਾ, ਇਹ ਚੋਰ ਉਚੱਕਾ ਬਣ ਜਾਵੇਗਾ। ਅਤੇ ਜੇਕਰ ਮਨ ਉੱਪਰ ਨੂੰ ਜਾਣਾ ਸ਼ੁਰੂ ਹੋ ਗਿਆ, ਇਹ ਗਿਆਨੀ ਬਣ ਜਾਵੇਗਾ, ਇਹ ਭਗਤ ਬਣ ਜਾਵੇਗਾ, ਇਹ ਸੰਤ ਬਣ ਜਾਵੇਗਾ, ਅਤੇ ਇੱਕ ਦਿਨ ਗੁਰੂ ਕਿਰਪਾ ਕਰੇਗਾ, ਇਹ ਰੱਬ ਬਣ ਜਾਵੇਗਾ। ਸਤਸੰਗੀ ਜਨੋ, ਬਸ ਇੰਨੀ ਕੁ ਗੱਲ ਬੰਦਾ ਸਮਝ ਜਾਵੇ ਕਿ ਮੈਂ ਆਪਣੇ ਮਨ ਨੂੰ ਥੋੜ੍ਹਾ ਕਾਬੂ ਦੇ ਵਿੱਚ ਰੱਖਣਾ ਹੈ। ਕਿਉਂਕਿ ਮੈਂ ਆਪ ਜੀ ਨੂੰ ਬੇਨਤੀ ਕਰਾਂ, ਗੁਰੂ ਪਾਤਸ਼ਾਹ ਨੇ ਬਾਣੀ ਦੇ ਅੰਦਰ ਇੱਕ ਗੱਲ ਸਪਸ਼ਟ ਕਰ ਦਿੱਤੀ, ਕਹਿੰਦੇ ਬੰਦਿਆ, ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੈਨੂੰ ਲੱਗੇ ਆ ਨਾ, ਕਹਿੰਦੇ ਤੈਨੂੰ ਨਿੱਤ ਨਿੱਤ ਲੁੱਟ ਲੁੱਟ ਲਿਜਾ ਰਹੇ ਹਨ, ਪਰ ਕਹਿੰਦੇ ਤੂੰ ਸੋਚੇ ਕਿ ਤੂੰ ਇਹਨਾਂ ਨੂੰ ਮਾਰ ਲਵੇਂਗਾ? ਮੈਂ ਆਪ ਜੀ ਨੂੰ ਬੇਨਤੀ ਕਰਾਂ, ਇਹ ਮਰ ਨਹੀਂ ਸਕਦੇ ਸਤਸੰਗ।
ਚੰਗੀ ਜਨੋ। ਹਾਂ ਗੁਰੂ ਸਾਡੇ ਇਹ ਸਮਝਾਉਂਦਾ ਹੈ ਕਿ ਜਿਹੜੀ ਤੇਰੀ ਬਣਤਰ ਬਣੀ ਇਹ ਮਾਂ ਬਾਪ ਦੇ ਸੰਯੋਗ ਨਾਲ ਬਣੀ, ਅਤੇ ਉਹ ਜਦੋਂ ਮਾਂ ਬਾਪ ਦੇ ਸੰਯੋਗ ਨਾਲ ਬਣੀ ਉਹਦੇ ਵਿੱਚ ਕਾਮ ਵੀ ਆ ਗਿਆ, ਉਹਦੇ ਵਿੱਚ ਕ੍ਰੋਧ ਵੀ ਆ ਗਿਆ, ਲੋਭ ਵੀ ਆ ਗਿਆ, ਮੋਹ ਵੀ ਆ ਗਿਆ, ਅਹੰਕਾਰ ਵੀ ਆ ਗਿਆ ਸਤਸੰਗੀ ਜਨੋ। ਪਰ ਦਾਨੇ ਪੁਰਸ਼ ਕਹਿੰਦੇ ਇੱਕ ਗੱਲ ਦਾ ਧਿਆਨ ਰੱਖਿਓ, ਇਹਨਾਂ ਪੰਜਾਂ ਤੋਂ ਬਿਨਾਂ ਸਰੀਰ ਵੀ ਨਹੀਂ ਚੱਲ ਸਕਦਾ। ਪਰ ਕਹਿੰਦੇ ਇਹਨਾਂ ਨੂੰ ਵਰਤਣਾ ਕਿਵੇਂ ਹੈ? ਕਹਿੰਦੇ ਇਹ ਸੋਚ ਕੇ ਵਰਤੋ ਕਿ ਸਾਡਾ ਸਰੀਰ ਇੱਕ ਰੱਥ ਹੈ, ਇਹ ਉਹਦੇ ਪੰਜ ਘੋੜੇ ਹਨ। ਕਹਿੰਦੇ ਜੇ ਤਾਂ ਉਹ ਪੰਜ ਘੋੜੇ ਜਿਹੜੇ ਰੱਥ ਨੂੰ ਖਿੱਚ ਰਹੇ ਹਨ, ਕਹਿੰਦੇ ਬੰਦਿਆ ਤੇਰੇ ਕੰਟਰੋਲ ਦੇ ਵਿੱਚ ਰਹਿਣਗੇ, ਅਤੇ ਕਹਿੰਦੇ ਰੱਥ ਬੜਾ ਵਧੀਆ ਸਫ਼ਰ ਤੈਅ ਕਰ ਜਾਏਗਾ। ਪਰ ਕਹਿੰਦੇ ਦੂਜੇ ਪਾਸੇ ਧਿਆਨ ਰੱਖੀ ਕਿ ਜਦੋਂ ਕਹਿੰਦੇ ਇਹ ਘੋੜੇ ਤੇਰੀ ਲਗਾਮ ਤੋਂ ਤੇਰੇ ਕੰਟਰੋਲ ਤੋਂ ਬਾਹਰ ਹੋ ਗਏ ਤਾਂ ਕਹਿੰਦੇ ਉਸੇ ਰੱਥ ਨੂੰ ਉਲਟਾ ਕੇ ਰੱਖ ਦੇਣਗੇ। ਇਸ ਕਰਕੇ ਮੈਂ ਆਪ ਜੀ ਨੂੰ ਬੇਨਤੀ ਕਰਾਂ ਸਤਿਸੰਗਤ, ਸਾਡਾ ਗੁਰੂ ਇਹ ਕਹਿੰਦਾ ਕਿ ਇਹਨਾਂ ਪੰਜਾਂ ਦੇ ਉੱਪਰ ਤੂੰ ਕਾਬਜ ਹੋਵੇਂ, ਇਹ ਤੇਰੇ ਉੱਪਰ ਹਾਵੀ ਨਾ ਹੋਣ ਸਤਿਸੰਗੀ ਜਨੋ। ਇਸ ਕਰਕੇ ਧਰਮ ਕਹਿੰਦਾ ਕਿ ਬੰਦਿਆ ਤੈਨੂੰ ਮਨੁੱਖਾ ਜੀਵਨ ਮਿਲਿਆ ਕਾਹਦੇ ਵਾਸਤੇ? ਰੋਜ਼ ਆਪਾਂ ਪੜ੍ਹਦੇ ਹਾਂ 184 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਇੰਦਾ। ਗੁਰੂ ਸਾਹਿਬ ਕਹਿੰਦੇ ਮਨੁੱਖਾ ਜੀਵਨ ਤੈਨੂੰ ਮਿਲਿਆ ਰੱਬ ਦੇ ਵਾਸਤੇ। ਕਹਿੰਦੇ ਤੂੰ 84 ਲੱਖ ਜੂਨ ਦੇ ਵਿੱਚੋਂ ਲੰਘ ਕੇ ਆ ਗਿਆ ਹੈ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਕਹਿੰਦੇ ਇਹ ਮਨੁੱਖਾ ਜੀਵਨ ਕਾਹਦੇ ਵਾਸਤੇ ਮਿਲਿਆ? ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਕਾਲ ਇਹ ਦੇਹ ਸੰਜਰੀਆ। ਕਹਿੰਦੇ ਇਹ ਮਨੁੱਖਾ ਜੀਵਨ ਮਿਲਿਆ ਇਸ ਵਾਸਤੇ ਤੂੰ ਪਰਮਾਤਮਾ ਦੀ ਪ੍ਰਾਪਤੀ ਕਰ ਸਕੇ। ਅਤੇ ਦਾਸ ਆਪ ਜੀ ਨੂੰ ਬੇਨਤੀ ਕਰੇ, ਭਾਈ ਗੁਰਦਾਸ ਜੀ ਨੇ ਇੱਕ ਬੜੇ ਸੋਹਣੇ ਬਚਨ ਆਖੇ, ਕਹਿੰਦੇ ਬੰਦਿਆ ਜਦੋਂ ਤੂੰ ਸਤਸੰਗ ਵਿੱਚ ਆਉਂਦਾ ਨਾ, ਤੇ ਕਹਿੰਦੇ ਇੰਨਾ ਕੁ ਭਰੋਸਾ ਰੱਖ ਕੇ ਆਇਆ ਕਰ ਕਿ ਮੇਰੇ ਜਿਹੜੇ ਪਿੱਛੇ ਕੰਮ ਹਨ ਨਾ, ਕਹਿੰਦੇ ਉਹ ਪਤਾ ਪਰਮਾਤਮਾ ਕੀ ਕਰੇਗਾ, ਆਪਣੇ ਆਪ ਸਵਾਰ ਦੇਵੇਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬੜਾ ਸੋਹਣਾ ਪ੍ਰਸੰਗ ਲਿਖਿਆ, ਉਹ ਕਹਿੰਦੇ ਹਨ ਕਿ ਭਗਤ ਕਬੀਰ ਜੀ ਦਾ ਕਹਿੰਦੇ ਜੀਵਨ ਸੁਣ ਕੇ ਕਹਿੰਦੇ ਬੇਣੀ ਭਗਤ ਜੀ ਦੇ ਅੰਦਰ ਲਾਲਸਾ ਜਗ ਪਈ। ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਆ ਸੈਨ ਨਾਈ, ਕਹਿੰਦੇ ਪ੍ਰੇਮ ਭਗਤ ਰਾਤੀ ਕਰੇ, ਭਲਕੇ ਰਾਜ ਦੁਆਰੇ ਜਾਈ, ਆਏ ਸੰਤ ਪ੍ਰਾਹੁਣੇ, ਗੱਲ ਚੱਲਦੀ ਹੈ ਸੰਤਾਂ ਦੇ ਸੰਗ ਦੀ, ਆਏ ਸੰਤ ਪ੍ਰਾਹੁਣੇ, ਕੀਰਤਨ ਹੋਆ ਰਹਿਣ ਸੁਬਾਈ, ਛੱਡ ਨਾ ਸਕੇ ਸੰਤ ਜਨ, ਰਾਜ ਦੁਆਰ ਨਾ ਸੇਵ ਕੋ ਮਾਈ, ਕਹਿੰਦੇ ਸੈਣ ਰੂਪ ਹਰ ਹੋਏ ਕੇ, ਆਇਆ ਰਾਣੇ ਨੂੰ ਰਜਾਈ, ਸਾਧ ਜਨਾਂ ਨੂੰ ਵਿਦਾ ਕਰ, ਰਾਜ ਦੁਆਰ ਗਿਆ ਸ਼ਰਮਾਈ, ਰਾਣੇ ਦੂਰੋਂ ਸੱਦ ਕੇ, ਗੁਲੋਂ ਕਵਾਏ ਖੋਲ ਪਨਾਈ। ਮੈਂ ਬੇਨਤੀ ਕਰਾਂ, ਇਹ ਸਾਰਾ ਪ੍ਰਸੰਗ ਭਾਈ ਗੁਰਦਾਸ ਜੀ ਨੇ ਆਪਣੇ ਬਚਨਾਂ 'ਚ ਲਿਖਿਆ। ਕਹਿੰਦੇ ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਆ ਸੈਨਾਈ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਕਈ ਵਾਰੀ ਇਨਸਾਨ ਆਪਾਂ ਗੁਰੂ ਦੇ ਨਾਲ ਕਿਉਂ ਜੁੜਦੇ ਹਾਂ? ਜਦੋਂ ਕੋਈ ਗੁਰੂ ਦੀ ਉਪਮਾ ਕਰਦਾ ਨਾ ਕਿ ਗੁਰੂ ਆਹ ਰਹਿਮਤਾਂ ਕਰਦਾ, ਗੁਰੂ ਆਹ ਬਖਸ਼ਿਸ਼ਾਂ ਕਰਦਾ, ਇੱਕ ਸਭ ਤੋਂ ਵਧੀਆ ਢੰਗ ਹੈ ਸਤਸੰਗ ਵਿੱਚ ਜਾ ਕੇ ਜਦੋਂ ਗੁਰੂ ਦੀ ਉਪਮਾ ਸੁਣਦੇ ਹਾਂ, ਤਾਂ ਹੀ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਆਪਣੇ ਗੁਰੂ ਦੀ ਉਪਮਾ ਪਤਾ ਕਿ ਨਹੀਂ ਕਰ, ਕਹਿੰਦੇ ਸਤਿਗੁਰ ਵੱਡਾ ਕਰ ਸਲਾਈਏ, ਕਹਿੰਦੇ ਆਪਣੇ ਗੁਰੂ ਨੂੰ ਵੱਡਾ ਕਰਕੇ ਸਲਾਉਣਾ ਸ਼ੁਰੂ ਕਰ, ਤਾਂ ਕਿ ਜਦੋਂ ਤੇਰੇ ਮੁਖ ਦੇ ਵਿੱਚੋਂ ਕੋਈ ਗੁਰੂ ਦੀ ਉਪਮਾ ਸੁਣੇਗਾ, ਉਹ ਵੀ ਤੇਰੇ ਗੁਰੂ ਦੇ ਨਾਲ ਜੁੜ ਜਾਵੇਗਾ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਇਹੀ ਗੱਲ ਭਗਤ ਕਬੀਰ ਜੀ ਬਾਰੇ, ਸੈਣ ਜੀ ਬਾਰੇ ਕਹਿੰਦੇ। ਕਹਿੰਦੇ ਸੁਣ ਪ੍ਰਤਾਪ ਕਬੀਰ ਦਾ, ਕਹਿੰਦੇ ਕਬੀਰ ਜੀ ਦੀ ਜਦੋਂ ਪੂਜਾ ਹੋਣੀ ਸ਼ੁਰੂ ਹੋਈ, ਉਹਨਾਂ ਨੂੰ ਲੋਕਾਂ ਨੇ ਆ ਕੇ ਨਮਸਕਾਰ ਕਰਨੀ ਸ਼ੁਰੂ ਕੀਤੀ। ਇੱਕ ਗੱਲ ਦਾ ਧਿਆਨ ਰੱਖਿਓ ਪਿਆਰਿਓ, ਜਦੋਂ ਕੋਈ ਰੱਬ ਦਾ ਨਾਮ ਜਪ ਕੇ ਰੱਬ ਦੇ ਵਿੱਚ ਅਭੇਦ ਹੋ ਜਾਂਦਾ, ਅਤੇ ਗੁਰੂ ਸਾਹਿਬ ਨੇ ਪਤਾ ਬਾਣੀ 'ਚ ਕੀ ਕਿਹਾ, ਕਹਿੰਦੇ ਵਾਓ ਵਾਓ ਕਰੇ ਸਹੀ ਜਨ ਸੋਹਣੇ, ਤਿੰਨ ਕੋ ਪਰਜਾ ਪੂਜਣ ਆਈ। ਕਹਿੰਦੇ ਜਿਹੜੇ ਵਾਹ ਵਾਹ ਕਰਦੇ ਹਨ, ਭਾਵ ਗੁਰਮੰਤਰ ਦੀ ਕਮਾਈ ਕਰਦੇ ਹਨ, ਪਰਮਾਤਮਾ ਦੇ ਨਾਮ ਦਾ ਚਿੰਤਨ ਕਰਦੇ ਹਨ, ਵਾਹ ਵਾਹ ਕਰੇ ਸਹੀ ਜਨ ਸੋਹਣੇ, ਕਹਿੰਦੇ ਉਹ ਸੰਸਾਰ ਨੂੰ ਵੀ ਸੋਹਣੇ ਲੱਗਦੇ ਹਨ, ਗੁਰੂ ਨੂੰ ਵੀ ਰੱਬ ਨੂੰ ਵੀ ਸੋਹਣੇ ਲੱਗਦੇ ਹਨ। ਅਤੇ ਕਹਿੰਦੇ ਆਖਿਰਕਾਰ 'ਚ ਹੁੰਦਾ ਪਤਾ ਕੀ, ਵਾਹ ਵਾਹ ਕਰੇ ਸਹੀ ਜਨ ਸੋਹਣੇ, ਤਿੰਨ ਕੋ ਪਰਜਾ ਪੂਜਣ ਆਈ, ਵਾਹ ਵਾਹ ਕਰਮ ਪ੍ਰਾਪਤ ਹੋਵੇ ਨਾਨਕ ਦਰ ਸੱਚੇ ਸ਼ੋਭਾ ਪਾਈ। ਕਹਿੰਦੇ ਉਹ ਤਾਂ ਰੱਬ ਦੇ ਦਰ ਦੇ ਉੱਪਰ ਸ਼ੋਭਾ ਪਾਉਂਦੇ ਹਨ ਸਤਸੰਗੀ ਜਨੋ। ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਕਬੀਰ ਜੀ ਦਾ ਪ੍ਰਤਾਪ ਸੁਣਿਆ,
ਕਹਿੰਦੇ ਬੇਣੀ ਜੀ ਦੇ ਉਹ ਆਇਆ ਉਹਨਾਂ ਦੇ ਮਨ ਦੇ ਵਿੱਚ ਵੀ ਸਹਿਣ ਭਗਤ ਜੀ ਦੇ ਵੀ, ਕਿਉਂਕਿ ਸਹਿਣ ਭਗਤ ਜੀ ਸਤਸੰਗਾਂ ਨੂੰ ਨਾਈ ਜਾਤੀ ਵਿੱਚੋਂ ਸਨ ਅਤੇ ਨੌਕਰੀ ਕਰਦੇ ਸਨ ਰਾਜੇ ਦੇ ਕੋਲ। ਉਹਨਾਂ ਦੇ ਜਾ ਕੇ ਵਾਲ ਸਵਾਰਨੇ, ਸ਼ਿੰਗਾਰਨੇ, ਨਾਖੁਨ ਕੱਟਣੇ, ਕੱਪੜੇ ਬਦਲੀ ਕਰਾਉਣੇ, ਰਾਜੇ ਦਾ ਇਸ਼ਨਾਨ ਕਰਾਉਣਾ। ਪਰ ਕਹਿੰਦੇ ਜਦੋਂ ਕਹਿੰਦੇ ਗਏ ਕਬੀਰ ਜੀ ਦੇ ਕੋਲ ਅਤੇ ਕਹਿੰਦੇ ਕਬੀਰ ਜੀ ਨੂੰ ਕਹਿਣ ਲੱਗੇ, ਜਿਹੜੀ ਤੁਹਾਡੇ 'ਤੇ ਰਹਿਮਤ ਹੋਈ ਹੈ, ਬਖਸ਼ਿਸ਼ ਹੋਈ ਹੈ, ਮੇਰੀ ਝੋਲੀ 'ਚ ਵੀ ਥੋੜ੍ਹੀ ਜਿਹੀ ਪਾ ਦਿਓ। ਕਹਿੰਦੇ ਭਗਤ ਕਬੀਰ ਜੀ ਨੇ ਪਤਾ ਕੀ ਕਿਹਾ, ਕਹਿੰਦੇ ਪਿਆਰਿਆ ਸਭ ਤੋਂ ਪਹਿਲਾਂ ਸਤਸੰਗ ਵਿੱਚ ਜਾਣਾ ਸ਼ੁਰੂ ਕਰ। ਮੈਂ ਇੱਕ ਆਪ ਜੀ ਨੂੰ ਇੱਕ ਬੇਨਤੀ ਕਰ ਦੇਵਾਂ, ਸਾਡੇ ਮਨਾਂ 'ਚ ਵੀ ਆਉਂਦਾ, ਅਸੀਂ ਵੀ ਸਾਧੂਆਂ ਦੇ ਕੋਲ ਜਾਂਦੇ ਹਾਂ, ਬੜੀ ਵਾਰੀ ਅਸੀਂ ਵੀ ਬੇਨਤੀਆਂ ਕਰਦੇ ਸਾਡੇ 'ਤੇ ਕਿਰਪਾ ਕਰ ਦਿਓ। ਪਰ ਇੱਕ ਗੱਲ ਦਾ ਧਿਆਨ ਰੱਖਣਾ, ਜੋ ਸਾਧੂ ਜਾਂ ਗੁਰੂ ਜਿਹੜਾ, ਇੱਥੇ ਮੈਂ ਆਪ ਜੀ ਨੂੰ ਇੱਕ ਗੱਲ ਸਪਸ਼ਟ ਕਰ ਜਾਵਾਂ, ਜਿਹੜੇ ਗੁਰਮਤਿ ਦੇ ਸਾਧੂ ਹਨ ਉਹ ਗੁਰੂ ਦੇ ਉਪਦੇਸ਼ ਨੂੰ ਹੀ ਦ੍ਰਿੜ ਕਰਵਾਉਂਦੇ ਹਨ, ਬਸ ਇਸ ਗੱਲ ਦਾ ਧਿਆਨ ਰੱਖ ਲੈਣਾ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕ ਸਾਹਿਬ ਵਾਲੇ ਜਦੋਂ ਕਥਾ ਦੀ ਸਮਾਪਤੀ ਕਰਦੇ ਸਨ ਨਾ, ਅਤੇ ਅਖੀਰ 'ਚ ਉਹਨਾਂ ਦੇ ਹਰ ਵਾਰੀ ਕਥਾ ਦੇ ਅਖੀਰੇ ਲਫ਼ਜ਼ ਪਤਾ ਕੀ ਹੁੰਦੇ ਸੀ, ਕਹਿੰਦੇ ਗੁਰਮੁਖ ਪਿਆਰਿਓ, ਗੁਰੂਆਂ ਦਾ ਗੁਰੂ ਗੁਰੂ ਗ੍ਰੰਥ ਸਾਹਿਬ। ਕਹਿੰਦੇ ਸੰਗਤ ਮਹਾਂਪੁਰਸ਼ਾਂ ਦੀ, ਕਿਹੜੇ ਸੰਗਤ ਕਿਹੜੇ ਮਹਾਂਪੁਰਸ਼ਾਂ ਦੀ, ਕਹਿੰਦੇ ਜਿਹੜੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨ। ਕਹਿੰਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਦੇ ਹਨ ਉਹਨਾਂ ਤੋਂ ਕਿਨਾਰਾ ਕਰ ਲਵੋ, ਪਰ ਫਿਰ ਵੀ ਅਖੀਰ 'ਚ ਕਹਿੰਦੇ ਸਨ ਆਪੋ ਆਪਣੀ ਥਾਈਂ ਸਾਰੇ ਚੰਗੇ। ਭਾਵ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ, ਗੁਰਮਤਿ ਦਾ ਹਰ ਸਾਧੂ ਸਤਸੰਗੀ ਜਨੋ ਉਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜੇਗਾ। ਹੁਣ ਭਗਤ ਕਬੀਰ ਜੀ ਨੇ ਜਦੋਂ ਸੈਣ ਜੀ ਨੇ ਆਖਿਆ ਮੇਰੇ 'ਤੇ ਕਿਰਪਾ ਕਰ ਦਿਓ, ਉਹ ਕਹਿੰਦੇ ਤੂੰ ਸਭ ਤੋਂ ਪਹਿਲਾਂ ਸਤਸੰਗ ਵਿੱਚ ਜਾਣਾ ਸ਼ੁਰੂ ਕਰ ਰਿਹਾ ਕਰ। ਕਹਿੰਦੇ ਜਦੋਂ ਕਹਿੰਦੇ ਉਹਨਾਂ ਨੇ ਸੈਣ ਜੀ ਨੇ ਸਤਸੰਗ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਅਤੇ ਕਹਿੰਦੇ ਪਤਾ ਕੀ ਹੋਇਆ, ਇੱਕ ਦਿਨ ਕਹਿੰਦੇ ਸੈਣ ਜੀ ਦੇ ਨਗਰ ਦੇ ਵਿੱਚ ਸਾਧੂ ਆ ਗਏ ਅਤੇ ਕਹਿੰਦੇ ਸਾਧੂਆਂ ਨੇ ਰਹਿਣ ਸੁਭਾਈ ਕੀਰਤਨ ਪ੍ਰਾਰੰਭ ਕਰ ਦਿੱਤਾ। ਭਾਈ ਗੁਰਦਾਸ ਜੀ ਕਹਿੰਦੇ ਹਨ ਆਏ ਸੰਤ ਪ੍ਰਾਹੁਣੇ, ਕੀਰਤਨ ਹੋਆ ਰਹਿਣ ਸੁਭਾਈ। ਹੁਣ ਕਹਿੰਦੇ ਜਦੋਂ ਕਹਿੰਦੇ ਸੈਣ ਜੀ ਆ ਕੇ ਬੈਠੇ ਨਾ ਅਤੇ ਸਤਸੰਗ ਕਰਦਿਆਂ ਕਰਦਿਆਂ ਅਵਸਥਾ ਉਹਨਾਂ ਦੀ ਪਤਾ ਕਿੱਥੇ ਚਲੀ ਗਈ ਸੀ, ਸਤਸੰਗੀ ਜਨੋਂ ਉਹ ਅਫੁਰ ਅਵਸਥਾ ਦੇ ਵਿੱਚ ਚਲੇ ਜਾਂਦੇ ਸਨ। ਦੱਸ ਇੱਥੇ ਇੱਕ ਆਪ ਜੀ ਨੂੰ ਗੱਲ ਸਪਸ਼ਟ ਕਰ ਦੇਵੇ, ਸਾਡਾ ਕੀਤਾ ਹੋਇਆ ਸਤਸੰਗ, ਮੈਂ ਇਹ ਨਹੀਂ ਕਹਿੰਦਾ ਸਤਸੰਗ ਨੂੰ, ਜੇ ਉਹ ਅਵਸਥਾ ਨਹੀਂ ਬਣੀ ਜਿਹਦਾ ਮੈਂ ਜ਼ਿਕਰ ਕਰਨ ਲੱਗਾ ਤਾਂ ਸਾਨੂੰ ਕੁਛ ਪ੍ਰਾਪਤ ਨਹੀਂ ਹੋਏਗਾ, ਪਰ ਜੋ ਗੁਰੂ ਸਾਨੂੰ ਦੇਣਾ ਚਾਹੁੰਦਾ ਉਹ ਕੁਛ ਪ੍ਰਾਪਤ ਨਹੀਂ ਹੋਵੇਗਾ। ਇੱਥੇ ਇੱਕ ਅੰਤਰ ਰਹਿ ਜਾਂਦਾ ਕਿ ਗੁਰੂ ਕੀ ਦੇਣਾ ਚਾਹੁੰਦਾ ਹੈ। ਜਦੋਂ ਛੇਵੇਂ ਪਾਤਸ਼ਾਹ ਨੇ ਭਾਈ ਗੋਪਾਲ ਨੂੰ ਕਿਹਾ ਸੀਗਾ ਕਿ ਕਿਰਪਾ ਕਰ ਕਿ ਮੈਨੂੰ ਕੋਈ ਜਪਜੀ ਸਾਹਿਬ ਜੀ ਦਾ ਸ਼ੁੱਧ ਪਾਠ ਸੁਣਾਵੇ, ਹੁਣ ਭਾਈ ਗੋਪਾਲ ਜੀ ਨੇ ਸ਼ੁੱਧ ਸੁਣਾਇਆ। ਮੈਂ ਆਪ ਜੀ ਨੂੰ ਜ਼ਿਆਦਾ ਲੰਬੀ ਨਹੀਂ, ਇੱਕ ਮੈਂ ਟੂਕ ਮਾਤਰ ਕਹਿਣ ਲੱਗਾ, ਭਾਈ ਗੋਪਾਲ ਜੀ ਜਦੋਂ ਸ਼ੁੱਧ ਪਾਠ ਸੁਣਾਉਂਦੇ ਗਏ ਅਤੇ ਇਤਿਹਾਸ ਕਹਿੰਦਾ ਕਿ ਛੇਵੇਂ ਪਾਤਸ਼ਾਹ ਦੇ ਮਨ 'ਚ ਆਇਆ ਸੀ ਇਹਨੂੰ ਮੈਂ ਕੀ ਦੇਵਾਂ, ਅਤੇ ਉਹਨਾਂ ਨੇ ਆਪਣੇ ਮਨ 'ਚ ਫੁਰਨਾ ਬਣਾ ਲਿਆ ਸੀ ਮੈਂ ਇਹਨੂੰ ਗੁਰੂ ਨਾਨਕ ਦੀ ਗੱਦੀ 'ਤੇ ਬਿਠਾ ਦਿਆਂਗਾ। ਪਰ ਉੱਧਰ ਭਾਈ ਗੋਪਾਲ ਦੇ ਮਨ 'ਚ ਕੀ ਫੁਰਨਾ ਬਣ ਗਿਆ ਸੀਗਾ, ਉਹਦੇ ਮਨ 'ਚ ਫੁਰਨਾ ਪਤਾ ਕੀ ਬਣ ਗਿਆ ਸੀਗਾ, ਬਸ ਦੁਨਿਆਵੀ ਪਦਾਰਥ ਤੱਕ ਰੁਕ ਗਿਆ। ਸਤਸੰਗੀ ਜਨੋਂ, ਸਤਸੰਗ ਆਪਾਂ ਕਰਦੇ ਹਾਂ, ਕਈ ਵਾਰੀ ਸਾਡੇ ਫੁਰਨੇ ਦੁਨਿਆਵੀ ਪਦਾਰਥਾਂ ਤੱਕ ਰਹਿ ਜਾਂਦੇ ਹਨ। ਭਾਈ ਗੋਪਾਲ ਦੇ ਮਨ ਵਿੱਚ ਇਹ ਫੁਰਨਾ ਬਣ ਗਿਆ ਸੀ ਕਿ ਜਿਹੜੇ ਕਾਬਲ ਤੋਂ 5 ਘੋੜੇ ਆਏ ਹਨ ਉਹ ਇੱਕ ਘੋੜਾ ਤਬੇਲੇ ਦੇ ਵਿੱਚ ਵਿਹਲਾ ਖੜ੍ਹਾ, ਜਦੋਂ ਗੁਰੂ ਸਾਹਿਬ ਮੈਨੂੰ ਪੁੱਛਣਗੇ ਕਿ ਬੜੇ ਚਿਹਰੇ ਤੋਂ ਪ੍ਰਸੰਨ ਲੱਗਦੇ ਆ, ਮੈਨੂੰ ਪੁੱਛਣਗੇ ਮੰਗ ਸਿੱਖਾ ਕੀ ਮੰਗਦਾ, ਮੈਂ ਉਹ ਕਾਬਲੀ ਘੋੜਾ ਮੰਗ ਲਵਾਂਗਾ। ਗੁਰੂ ਸਾਹਿਬ ਨੇ ਘੋੜਾ ਉਸਨੂੰ ਦਿੱਤਾ, ਪਰ ਜਦੋਂ ਲਗਾਮ ਪਕੜਾਈ ਨਾ ਭਾਈ ਗੋਪਾਲ ਨੂੰ ਤਾਂ ਕਿਹਾ ਪੈਂਦੇ, ਭਾਈ ਗੋਪਾਲ ਤੇਰੀ ਆਪਣੀ ਮੰਗ ਨੇ ਕਹਿੰਦੇ ਤੈਨੂੰ ਇੰਨਾ ਛੁਟਿਆ ਦਿੱਤਾ, ਇੰਨੇ ਥੱਲੇ ਲਿਆਂਦਾ ਕਿ ਮੈਂ ਤੈਨੂੰ ਗੁਰੂ ਨਾਨਕ ਦੀ ਗੱਦੀ ਦੇਣਾ ਚਾਹੁੰਦਾ ਸੀ, ਪਰ ਕਹਿੰਦੇ ਤੇਰੇ ਅੰਦਰ ਦੇ ਫੁਰਨੇ ਨੇ ਘੋੜੇ 'ਤੇ ਲਿਆ ਕੇ ਤੈਨੂੰ ਸੀਮਤ ਕਰ ਦਿੱਤਾ। ਇਸ ਕਰਕੇ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ, ਸਤਸੰਗ ਵਿੱਚ ਆਏ ਕੁਛ ਨਾ ਕੁਛ ਤਾਂ ਮਿਲੇਗਾ, ਰਹਿਮਤ ਸਾਡੀ ਝੋਲੀ 'ਚ ਪਏਗੀ, ਪਰ ਜੋ ਗੁਰੂ ਦੇਣਾ ਚਾਹੁੰਦਾ ਉਸ ਤੋਂ ਕਈ ਵਾਰੀ ਸਿੱਖ ਵਾਂਝਾ ਰਹਿ ਜਾਂਦਾ ਹੈ। ਹੁਣ ਭਗਤ ਕਬੀਰ ਜੀ ਨੇ ਜਦੋਂ ਕਿਹਾ, ਕਹਿੰਦੇ ਹੁਣ ਸੈਣ ਜੀ ਸਤਸੰਗ ਵਿੱਚ ਆਉਣਾ ਸ਼ੁਰੂ ਹੋਏ, ਕਹਿੰਦੇ ਜਦੋਂ ਕਹਿੰਦੇ ਸਤਸੰਗ ਦੇ ਵਿੱਚ ਆਉਂਦੇ ਹਨ ਸਤਸੰਗ ਜੀ ਨੂੰ ਆਏ ਸੰਤ ਪ੍ਰਾਹੁਣੇ, ਅਤੇ ਉਹ ਪਤਾ ਕਿਹੜੀ ਅਵਸਥਾ ਵਿੱਚ ਚਲੇ ਗਏ, ਕੋਸ਼ਿਸ਼ ਕਰਿਆ ਕਰੋ। ਸਤਸੰਗ ਕੀਤਾ, ਸਾਡਾ ਨਿਤਨੇਮ ਕੀਤਾ, ਸਾਡਾ ਸਿਮਰਨ ਕੀਤਾ, ਦੱਸ ਜੋ ਗੱਲ ਇਕੱਲੇ ਕਹਿਣ ਲੱਗਿਆਂ ਨੂੰ ਪੱਲੇ ਬੰਨਣ ਦੀ ਕੋਸ਼ਿਸ਼ ਕਰਿਓ, ਅਤੇ ਕੋਸ਼ਿਸ਼ ਕਰਿਓ ਕਿ ਉੱਥੇ ਤੱਕ ਆਪਾਂ ਪਹੁੰਚ ਜਾਈਏ। ਜਦੋਂ ਇਨਸਾਨ ਸਤਸੰਗ ਕਰਦਾ, ਸਿਮਰਨ ਕਰਦਾ, 3 ਗੱਲਾਂ ਤੋਂ ਉੱਪਰ ਉੱਠ ਜਾਂਦਾ, ਦੇਸ਼, ਕਾਲ ਅਤੇ ਵਸਤੂ। ਸਤਸੰਗੀ ਜਨੋਂ, ਦੇਸ਼ ਕੇ ਸਾਨੂੰ ਜਗ੍ਹਾ ਵੀ ਭੁੱਲ ਜਾਵੇ ਕਿ ਕਿੱਥੇ ਬੈਠੇ ਹਾਂ, ਕਾਲ ਸਮਾਂ ਵੀ ਭੁੱਲ ਜਾਵੇ, ਅਤੇ ਇੱਥੇ ਵਸਤੂ ਦੇ ਅਰਥ ਹਨ ਵਿਸ਼ਾ ਵਸਤੂ। ਸਤਸੰਗੀ ਜਨੋਂ,
ਮੈਂ ਬੇਨਤੀ ਕਰਾਂ ਅਵਸਥਾ ਤੇ ਉੱਥੇ ਪਹੁੰਚਦੇ ਹਨ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼ ਤਿੱਥੇ ਊਂਗ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ ਨਾਨਕ ਦੁੱਖ ਸੁਖ ਵਿਆਪਤ ਜਿੱਥੇ ਆਤਮ ਰਾਮ ਪ੍ਰਕਾਸ਼ ਉੱਥੇ ਜਾ ਕੇ ਨਾ ਦੁੱਖ ਦੁੱਖ ਹੁੰਦਾ ਨਾ ਸੁੱਖ ਸੁੱਖ ਹੁੰਦਾ ਨਾ ਬੰਦੇ ਨੂੰ ਭੁੱਖ ਲੱਗਦੀ ਹੈ ਨਾ ਕੋਈ ਆਪਣਾ ਇਹ ਅਵਸਥਾ ਸਿੱਖ ਦੀ ਬਣਦੀ ਆ ਕਹਿੰਦੇ ਜਦੋਂ ਹੁਣ ਸੈਣ ਜੀ ਆਏ ਤਾਂ ਇਸ ਅਵਸਥਾ ਦੇ ਵਿੱਚ ਪਹੁੰਚ ਕੇ ਉਹਨਾਂ ਨੂੰ ਭੁੱਲ ਹੀ ਗਿਆ ਸਮਾਂ ਸਤਸੰਗੀ ਜਨੋਂ ਹੁਣ ਪ੍ਰਭਾਤ ਹੋ ਗਈ ਰਾਜੇ ਦੇ ਕੋਲ ਜਾਂਦੇ ਸਨ ਪ੍ਰਾਤਾ ਕਾਲ ਦੇ ਸਮੇਂ ਅੱਜ ਲੇਟ ਹੋ ਗਏ ਪਰ ਕਹਿੰਦੇ ਜਦੋਂ ਅੱਜ ਲੇਟ ਹੋਏ ਨਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪਤਾ ਕੀ ਸਪਸ਼ਟ ਕੀਤਾ ਕਹਿੰਦੇ ਸੈਣ ਰੂਪ ਹਰ ਹੋਏ ਕੇ ਹਰ ਪਰਮਾਤਮਾ ਕਹਿੰਦੇ ਅੱਜ ਪਰਮਾਤਮਾ ਨੇ ਸੋਚਿਆ ਕਿ ਇਹ ਸੈਣ ਜਿਹੜਾ ਮੇਰੀ ਭਗਤੀ ਕਰਦਾ ਸਤਸੰਗ ਵਿੱਚ ਬੈਠਾ ਹੈ ਮੇਰੇ ਚਰਨਾਂ ਨਾਲ ਜੁੜਿਆ ਹੋਇਆ ਕਿ ਜੇਕਰ ਇਹਦੀ ਡਿਊਟੀ ਅੱਜ ਨਾ ਹੋਈ ਮੈਂ ਬੇਨਤੀ ਕਰਾਂ ਬਸ ਇੰਨਾ ਕੁ ਧਿਆਨ ਰੱਖਿਓ ਇੱਕ ਕਦਮ ਆਪਾਂ ਚੱਲਾਂਗੇ ਅਤੇ ਗੁਰੂ ਤਾਂ ਹਜ਼ਾਰਾਂ ਕਰੋੜਾਂ ਕਦਮ ਹੋ ਕੇ ਆਪਣੇ ਕੰਮਾਂ ਕਾਜਾਂ ਨੂੰ ਸਵਾਰ ਦੇਵੇਗਾ ਹੁਣ ਕਿਵੇਂ ਉਹਦਾ ਕੰਮ ਸਵਾਰਨ ਲਈ ਭਾਈ ਗੁਰਦਾਸ ਜੀ ਕਹਿੰਦੇ ਸੈਣ ਰੂਪ ਹਰ ਹੋਏ ਕੇ ਆਇਆ ਰਾਣੇ ਨੂੰ ਰਜਾਈ ਕਹਿੰਦੇ ਅੱਜ ਰੱਬ ਨੇ ਕੀ ਕੀਤਾ ਸੈਣ ਦਾ ਰੂਪ ਧਾਰਨ ਕਰ ਲਿਆ ਅਤੇ ਜਾ ਕੇ ਰਾਜੇ ਦੀ ਉਵੇਂ ਮਾਲਿਸ਼ ਕੀਤੀ ਸਿਰ ਦੀ ਮਾਲਿਸ਼ ਕੀਤੀ ਵਾਲ ਸਵਾਰੇ ਸ਼ਿੰਗਾਰੇ ਉਸਦੇ ਨਾਖੁਨ ਕੱਟੇ ਕੱਪੜੇ ਬਦਲੀ ਕਰਾਏ ਕਹਿੰਦੇ ਰਾਜਾ ਕਹਿੰਦਾ ਸੈਣ ਅੱਜ ਬੜੀ ਸੋਹਣੀ ਤੂੰ ਸੇਵਾ ਕਰ ਰਿਹਾ ਆਉਂਦਾ ਤਾਂ ਤੂੰ ਰੋਜ਼ ਆ ਪਰ ਅੱਜ ਵਰਗਾ ਕਦੀ ਰਸ ਨਹੀਂ ਆਏ ਅੱਜ ਤੇਰੇ ਹੱਥਾਂ 'ਚੋਂ ਕੁਛ ਵੱਖਰਾ ਹੀ ਰਸ ਆ ਰਿਹਾ ਵਿਚਾਰਾ ਰਾਜਾ ਵੀ ਨਹੀਂ ਸੀ ਜਾਣਦਾ ਕਿ ਅੱਜ ਸੈਣ ਜੀ ਤਾਂ ਆਏ ਨਹੀਂ ਹਨ ਉਹਨਾਂ ਦੀ ਜਗਤ ਰੱਬ ਆਪ ਹੀ ਆਪਣਾ ਰੂਪ ਸੈਣ ਦਾ ਰੂਪ ਬਣਾ ਕੇ ਆਇਆ ਹੋਇਆ ਮੈਂ ਇੱਥੇ ਇੱਕ ਗੱਲ ਹੋਰ ਆਪ ਜੀ ਨੂੰ ਸਪਸ਼ਟ ਕਰ ਜਾਵਾਂ ਕਿਉਂਕਿ ਕਈ ਵਾਰੀ ਕਿੰਤੂ ਪਰੰਤੂ ਲੋਕ ਕਹਿੰਦੇ ਹਨ ਜੀ ਇਹ ਕਿਵੇਂ ਹੋ ਸਕਦਾ ਜੇ ਆਪਾਂ ਕਹਿੰਦੇ ਹਾਂ ਸਤਸੰਗੀ ਨੂੰ ਪਰਮਾਤਮਾ ਗੁਰੂ ਸਮਰੱਥ ਹੈ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਉੱਚਾ ਅਗਮ ਅਪਾਰ ਜੇ ਸਮਰੱਥ ਹੈ ਸਮਰੱਥ ਦੇ ਅਰਥ ਕੀ ਕਰੋਗੇ ਸਮਰੱਥ ਦੇ ਅਰਥ ਸਿਰਫ ਇੰਨੇ ਹੀ ਬਣਦੇ ਹਨ ਜੋ ਇਨਸਾਨ ਸੋਚਦਾ ਇਹ ਨਹੀਂ ਹੋ ਸਕਦਾ ਪਰਮਾਤਮਾ ਉਹ ਵੀ ਕਰਦਾ ਹੁਣ ਮੈਂ ਇੱਥੇ ਦੂਜੀ ਗੱਲ ਆਪ ਜੀ ਨੂੰ ਸਪਸ਼ਟ ਕਰ ਦੇਵਾਂ ਰੱਬ ਦਾ ਕੋਈ ਰੂਪ ਨਹੀਂ ਹੈ ਪਰ ਇੱਕ ਗੱਲ ਦਾ ਇਹ ਵੀ ਧਿਆਨ ਰੱਖਣਾ ਜਿੰਨੇ ਰੂਪ ਬੈਠੇ ਹਨ ਸਾਰੇ ਹੀ ਰੱਬ ਦੇ ਹਨ ਸਤਸੰਗੀ ਨੂੰ ਰੱਬ ਨੂੰ ਕੋਈ ਰੂਪ ਧਾਰਨਾ ਕੋਈ ਮੁਸ਼ਕਲ ਨਹੀਂ ਹੈ ਤੁਸੀਂ ਸੁਣਦੇ ਨਾ ਰੋਜ਼ ਹਰ ਯੁਗ ਯੁਗ ਭਗਤ ਉਪਾਇਆ ਭੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪਹਿਲਾਦਤ ਰਾਇਆ ਹੁਣ ਨਰਸਿੰਘ ਦਾ ਹਰਨਾਕਸ਼ ਨੂੰ ਮਾਰਨ ਦੇ ਵਾਸਤੇ ਨਰਸਿੰਘ ਦਾ ਰੂਪ ਪਰਮਾਤਮਾ ਨੇ ਸਿਰਫ ਕੁਛ ਮਿੰਟਾਂ ਸਕਿੰਟਾਂ ਵਾਸਤੇ ਧਾਰਨ ਕੀਤਾ ਤਾਂ ਕਿ ਆਪਣੇ ਭਗਤ ਪ੍ਰਹਿਲਾਦ ਦੀ ਰਾਖੀ ਕਰਨੀ ਸੀ ਸਤਸੰਗੀ ਜਨੋਂ ਮੈਂ ਬੇਨਤੀ ਇਹ ਕਰਨੀ ਚਾਹ ਰਿਹਾ ਆਪ ਜੀ ਨੂੰ ਪਰਮਾਤਮਾ ਦਾ ਕੋਈ ਰੂਪ ਨਹੀਂ ਪਰ ਦੂਜੇ ਪਾਸੇ ਆਪਾਂ ਕਹਿੰਦੇ ਹਰ ਘੱਟ ਦੇ ਵਿੱਚ ਰੱਬ ਹੈ ਜੇ ਹਰ ਘੱਟ 'ਚ ਰੱਬ ਹੈ ਤਾਂ ਰੱਬ ਦੇ ਹੀ ਰੂਪ ਹਨ ਸਤਸੰਗੀ ਜਨੋਂ ਹੁਣ ਅਗਲੀ ਗੱਲ ਮੈਂ ਆਪ ਜੀ ਨੂੰ ਬੇਨਤੀ ਕਰ ਦਿੰਦਾ ਰੱਬ ਅੰਦਰ ਬੈਠਾ ਪਰ ਜਿਹੜਾ ਉਹਨੂੰ ਪ੍ਰਗਟ ਕਰ ਲੈਂਦਾ ਉਹ ਬਾਬਾ ਨੰਦ ਸਿੰਘ ਬਣ ਜਾਂਦਾ ਜਿਹੜਾ ਪ੍ਰਗਟ ਕਰ ਲੈਂਦਾ ਉਹ ਬਾਬਾ ਈਸ਼ਰ ਸਿੰਘ ਜੀ ਰਾਲਾ ਸਾਹਿਬ ਬਣ ਜਾਂਦਾ ਜਿਹੜਾ ਪ੍ਰਗਟ ਕਰ ਲੈਂਦਾ ਉਹ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਾ ਬਣ ਜਾਂਦਾ ਬਸ ਚੱਕਰ ਤਾਂ ਇੰਨਾ ਕੀ ਹੈ ਸਤਸੰਗੀ ਜਨੋਂ ਕਹਿੰਦੇ ਅੱਜ ਕਹਿੰਦੇ ਸੈਣ ਰੂਪ ਹਰ ਹੋਏ ਕੇ ਆਇਆ ਰਾਣੇ ਨੂੰ ਰਜਾਈ ਕਹਿੰਦੇ ਉਹਨੂੰ ਰਜਾਇਆ ਅਤੇ ਕਹਿੰਦੇ ਰਾਜੇ ਨੇ ਨਾ ਖੁਸ਼ ਹੋ ਕੇ ਉੱਥੇ ਹੀ ਕਹਿ ਦਿੱਤਾ ਕਿ ਸੈਣ ਤੂੰ ਅੱਜ ਮੈਨੂੰ ਬੜਾ ਪ੍ਰਸੰਨ ਕੀਤਾ ਮੈਂ ਨਾ ਤੈਨੂੰ ਸਭਾ ਦੇ ਵਿੱਚ ਇਨਾਮ ਦੇਵਾਂਗਾ ਤੈਨੂੰ ਮੈਂ ਵਡਿਆਵਾਂਗਾ ਸਭ ਦੇ ਵਿੱਚ ਕਹਿੰਦੇ ਹੁਣ ਕਹਿੰਦੇ ਇੱਧਰ ਕੀ ਹੋਇਆ ਸਤਸੰਗ ਜਨੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਅਗਲੀ ਪੰਕਤੀ 'ਚ ਕਹਿੰਦੇ ਹਨ ਕਹਿੰਦੇ ਸਾਧ ਜਨਾਂ ਨੂੰ ਵਿਦਾ ਕਰ ਕਹਿੰਦੇ ਜਦੋਂ ਸਾਧੂਆਂ ਦੀ ਮੰਡਲੀ ਨੇ ਕੀਰਤਨ ਦੀ ਸਮਾਪਤੀ ਕੀਤੀ ਇੱਥੇ ਆਪਾਂ ਨੂੰ ਮੇਨ ਉਪਦੇਸ਼ ਪਤਾ ਕੀ ਲੈਣਾ ਚਾਹੀਦਾ ਕਿ ਜਦੋਂ ਆਪਾਂ ਸਤਸੰਗ 'ਚ ਆਈਏ ਉਹਨੇ ਸਮੇਂ ਵਾਸਤੇ ਆਪਾਂ ਸਮਾਂ ਭੁੱਲ ਜਾਈਏ ਸਤਸੰਗੀ ਜਨੋਂ ਬਸ ਇਹ ਕੋਸ਼ਿਸ਼ ਕਰਿਆ ਕਰੋ ਅਤੇ ਇਹ ਭੁੱਲ ਸਕਦੇ ਹਾਂ ਆਪਾਂ ਬੰਦਾ ਆ ਕੇ ਸਿਰਫ ਕੰਨ ਖੋਲ੍ਹੇ ਬਾਕੀ ਸਭ ਕੁਛ ਸਤਸੰਗ ਨੂੰ ਜਿਹੜੇ ਦੁਆਰੇ ਹਨ ਉਹਨਾਂ 'ਤੇ ਸੰਕੋਚ ਕਰ ਲਵੇ ਕੰਨ ਖੋਲ੍ਹਵੇ ਇਨਸਾਨ ਦਾ ਮਨ ਆਪੇ ਜੁੜ ਜਾਂਦਾ ਹੈ ਇਸ ਕਰਕੇ ਕਹਿੰਦੇ ਸਾਧ ਜਨਾਂ ਨੂੰ ਵਿਦਾ ਕਰ ਕਹਿੰਦੇ ਜਦੋਂ ਸਾਧੂ ਨੂੰ ਕਹਿੰਦੇ ਰਾਜੇ ਦੇ ਦਰਬਾਰ ਵਿੱਚ ਗਿਆ ਗਿਆ ਸ਼ਰਮਾਈ ਰਾਜ ਦੁਆਰ ਗਿਆ ਸ਼ਰਮਾਈ ਕਹਿੰਦੇ ਮਨ 'ਚ ਸੰਕੋਚ ਹੈ ਕਿ ਰਾਜਾ ਮੈਨੂੰ ਡਾਂਟੇਗਾ ਸਭ ਕਰੇਗਾ ਪਰ ਕਹਿੰਦੇ ਜਦੋਂ ਕਹਿੰਦੇ ਸੈਣ ਜੀ ਗਏ ਨਾ ਰਾਜੇ ਦਾ ਦਰਬਾਰ ਸਜਿਆ ਹੋਇਆ ਕਹਿੰਦੇ ਸੈਣ ਜੀ ਬਾਹਰ ਦੂਰ ਦਰਵਾਜ਼ੇ 'ਤੇ ਖੜ੍ਹ ਗਏ ਡਰਦੇ ਮਾਰੇ ਭਾਈ ਗੁਰਦਾਸ ਜੀ ਕਹਿੰਦੇ ਰਾਣੀ ਦੂਰੋਂ ਸੱਦ ਕੇ
ਕਹਿੰਦੇ ਰਾਜੇ ਨੇ ਆਵਾਜ਼ ਮਾਰੀ ਕਿ ਸੈਣ ਬਾਹਰ ਕਿਉਂ ਖੜਾ ਹੋ ਗਿਆ? ਕਹਿੰਦੇ ਅੰਦਰ ਆ ਜਾ। ਕਹਿੰਦੇ ਜਦੋਂ ਉਹ ਅੰਦਰ ਆਏ ਡਰਦੇ ਹੋਏ ਤਾਂ ਹੁਣ ਉਹ ਡਰਦੇ ਹਨ ਕਿ ਰਾਜਾ ਮੈਨੂੰ ਡਾਂਟੇਗਾ ਕਿ ਮੈਂ ਡਿਊਟੀ 'ਤੇ ਨਹੀਂ ਆਇਆ। ਪਰ ਉਧਰੋਂ ਰਾਜਾ ਬੜਾ ਪ੍ਰਸੰਨ ਹੈ, ਕਹਿੰਦੇ ਜਦੋਂ ਆਏ ਨਾ, ਕਹਿੰਦੇ ਗੋਲੋਂ ਕੁਵਾਏ ਖੋਲ ਪਨਾਈ, ਕਹਿੰਦੇ ਸਭਾ ਦੇ ਅੰਦਰ ਅਮੀਰ ਵਜ਼ੀਰ ਬੈਠੇ ਆ, ਕਹਿੰਦੇ ਆਪਣੀ ਗੱਲ ਦੇ ਵਿੱਚੋਂ ਰਾਜੇ ਨੇ ਕਹਿੰਦੇ ਮਾਲਾ ਕੀਮਤੀ ਹੀਰਿਆਂ ਦੀ ਉਤਾਰੀ ਅਤੇ ਸੈਣ ਦੇ ਗਲ ਵਿੱਚ ਪਾ ਦਿੱਤੀ। ਅਤੇ ਕਹਿੰਦੇ ਰਾਜੇ ਨੇ ਉੱਥੇ ਲਫ਼ਜ਼ ਆਖੇ ਸੀ, ਕਹਿੰਦੇ ਵਸ ਕੀਤਾ ਹੋਂ ਤੁਧ ਅੱਜ, ਬੋਲੇ ਰਾਜਾ ਸੁਣੇ ਲੁਕਾਈ। ਕਹਿੰਦੇ ਸਾਰੇ ਜਿੰਨੇ ਬੈਠੇ ਸਨ ਲੁਕਾਈ ਸਾਰੇ ਸੁਣ ਰਹੇ ਸਨ ਅਤੇ ਰਾਜਾ ਬੋਲ ਰਹੇ ਸੀ, ਕਹਿੰਦੇ ਪ੍ਰਗਟ ਕਰੇ। ਅਖੀਰ ਦੀ ਪੰਕਤੀ 'ਚ ਭਾਈ ਗੁਰਦਾਸ ਜੀ ਕਹਿੰਦੇ ਪ੍ਰਗਟ ਕਰੇ ਭਗਤ ਵਡਿਆਈ। ਕਹਿੰਦੇ ਇੱਕ ਦਿਨ ਆਉਂਦਾ, ਕਹਿੰਦੇ ਰੱਬ ਕਰਦਾ ਕੀ ਆ, ਆਪਣੇ ਭਗਤਾਂ ਦੀ ਵਡਿਆਈ ਨੂੰ ਪ੍ਰਗਟ ਕਰਦਾ ਸਤਸੰਗੀ ਜਨੋ। ਇਸ ਕਰਕੇ ਮੈਂ ਆਪ ਜੀ ਨੂੰ ਬੇਨਤੀ ਕਰਾਂ, ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਇੱਕ ਗਾਥਾ ਕਹਿ ਕੇ ਫਿਰ ਥੋੜ੍ਹਾ ਆਪਾਂ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨਾਲ ਜੁੜੀਏ। ਗੁਰੂ ਨਾਨਕ ਦਾ ਘਰ ਸਤਸੰਗੀ ਨੂੰ ਨਿਮਰਤਾ ਦਾ ਘਰ, ਮੈਂ ਆਪ ਜੀ ਨੂੰ ਬੇਨਤੀ ਕਰਾਂ। ਕੱਲ੍ਹ ਪਰਸੋਂ ਬੈਠੇ ਸੀ ਗੁਰਮੁਖਾਂ ਦੇ ਘਰ ਦੇ ਵਿੱਚ, ਗੱਲ ਚੱਲ ਪਈ ਹਰਿਮੰਦਰ ਸਾਹਿਬ ਦੀ। ਇੱਕੋ ਇੱਕ ਧਰਮ ਸਥਾਨ ਹੈ ਸਤਸੰਗੀ ਜੀ ਨੂੰ ਮੈਂ ਬੇਨਤੀ ਕਰਾਂ ਸੰਸਾਰ ਦੇ ਅੰਦਰ, ਜਿਹੜਾ ਕਿ ਪੌੜੀਆਂ ਉੱਤਰ ਕੇ ਥੱਲੇ ਜਾਣਾ ਪੈਂਦਾ। ਹਰ ਇਨਸਾਨ ਉਹਦੀ ਪ੍ਰਭਾਸ਼ਾ ਆਪਣੇ ਆਪਣੇ ਢੰਗ ਨਾਲ ਕਰਦਾ, ਪਰ ਉੱਥੇ ਗੁਰੂ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਇਹ ਉਪਦੇਸ਼ ਦੇਣਾ ਚਾਹੁੰਦੇ ਹਨ ਕਿ ਸਿੰਬਲ ਰੁੱਖ ਸਰਾਇਰਾ ਅਤ ਦੀਰਗ ਅਤ ਮੁੱਚ, ਓਏ ਜੇ ਆਵੇ ਆਸ ਕਰ ਜਾਏ ਨਰਾਸੇ ਕਿੱਤ, ਫਲ ਫਿੱਕੇ ਫੁੱਲ ਬਗ ਬਕੇ ਕੰਮ ਨਾ ਆਵੇ ਪਤ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ। ਕਿਉਂਕਿ ਹਰਿਮੰਦਰ ਸਾਹਿਬ ਦੇ ਕਿਸੇ ਦਰਵਾਜ਼ੇ ਤੋਂ ਆਇਓ ਤੁਹਾਨੂੰ ਪੌੜੀਆਂ ਥੱਲੇ ਉਤਰਨੀਆਂ ਪੈਂਦੀਆਂ। ਗੁਰੂ ਤੋਂ ਆਪਾਂ ਨੂੰ ਇਹ ਸਮਝਾਉਣਾ ਜਾਂਦਾ, ਸਿੱਖਾ ਜੇ ਗੁਰੂ ਦੀ ਪ੍ਰਸੰਨਤਾ ਲੈਣੀ ਹੈ, ਜੇ ਗੁਰੂ ਦੇ ਮਾਰਗ 'ਤੇ ਚੱਲਣਾ, ਸਭ ਤੋਂ ਪਹਿਲਾਂ ਤੈਨੂੰ ਜੀਵਨ ਦੇ ਅੰਦਰ ਨਿਮਰਤਾ ਹੋਣੀ ਚਾਹੀਦੀ ਆ। ਦਾਸ ਬੇਨਤੀ ਕਰੇ, ਧੰਨ ਧੰਨ ਬਾਬਾ ਨੰਦ ਸਿੰਘ ਜੀ ਜਦੋਂ ਸਤਸੰਗ ਨੂੰ ਭਗਤੀ ਕਰਕੇ ਉੱਠੇ ਤਾਂ ਮਨ ਦੇ ਵਿੱਚ ਆ ਕੇ ਹਜ਼ੂਰ ਸਾਹਿਬ ਚੱਲੀਏ। ਅਤੇ ਕਹਿੰਦੇ ਜਦੋਂ ਹਜ਼ੂਰ ਸਾਹਿਬ ਬਾਬਾ ਨੰਦ ਸਿੰਘ ਜੀ ਗਏ ਤਾਂ ਮੈਂ ਆਪ ਜੀ ਨੂੰ ਬੇਨਤੀ ਕਰਾਂ, 74-75 ਦੇ ਵਿੱਚ ਦਾਸ ਬਾਬਾ ਸਾਧੂ ਸਿੰਘ ਜੀ ਨਾਲ ਗਿਆ, ਬਾਬਾ ਰਾਮ ਸਿੰਘ ਜੀ ਵੀ ਨਾਲ ਸਨ ਨਾਨਸਰ ਸਿੰਘੜੇ ਵਾਲੇ, ਉੱਥੇ ਜਿਹੜੇ ਛੋਟੇ ਮੋਹਨ ਜੀ ਸੀ ਨਾ ਉਹ ਮੋਹਨ ਸਿੰਘ ਜੀ ਸਨ, ਅਤੇ ਉਹਨਾਂ ਨੇ ਕਿਹਾ ਕਹਿੰਦੇ ਜਦੋਂ ਬਾਬਾ ਨੰਦ ਸਿੰਘ ਜੀ ਇੱਥੇ ਆਏ ਤਾਂ ਕਹਿੰਦੇ ਮੈਂ ਉਦੋਂ ਉਮਰ ਦਾ ਬੜਾ ਛੋਟਾ ਸੀਗਾ, ਕਹਿੰਦੇ ਮੈਂ ਆਉਂਦਾ ਹਜ਼ੂਰ ਸਾਹਿਬ ਆ ਕੇ ਮੱਥਾ ਟੇਕਦਾ, ਥੋੜ੍ਹਾ ਸਤਸੰਗ ਬੈਠਦਾ। ਕਹਿੰਦੇ ਬਾਬਾ ਨੰਦ ਸਿੰਘ ਜੀ ਹਜ਼ੂਰ ਸਾਹਿਬ ਦੀਆਂ ਪਰਿਕਰਮਾ ਕਰਦੇ ਰਹਿੰਦੇ ਅਤੇ ਕਹਿੰਦੇ ਇੱਕ ਭਾਈ ਗੁਰਦਾਸ ਜੀ ਦਾ ਸ਼ਬਦ ਗੁਣਗੁਣਾਉਂਦੇ ਰਹਿੰਦੇ, ਅਤੇ ਜਿਹੜੀ ਟੂਨ 'ਚ ਗੁਣਗੁਣਾਉਂਦੇ ਸਨ ਉਹਨਾਂ ਨੇ ਉਵੇਂ ਹੀ ਕੱਢ ਕੇ ਦੱਸੀ ਸੀ। ਉਹ ਸ਼ਬਦ ਹੈ, ਹੋਂ ਤਿਸ ਘੋਲ ਕਮਾਇਆ ਗੁਰਮਤਿ ਰਿਦੇ ਗਰੀਬੀ ਆਵੇ, ਹੋਂ ਤਿਸ ਘੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਗੁਰਸਿੱਖ ਦੀ ਜੋ ਪ੍ਰਭਾਸ਼ਾ ਉਹ 'ਚ ਪਹਿਲੀ ਪੰਕਤੀ ਇਹ ਹੈ ਕਿ ਭਾਈ ਗੁਰਦਾਸ ਜੀ ਕਹਿੰਦੇ ਹੋਂ ਤਿਸ ਘੋਲ ਕਮਾਇਆ ਗੁਰਮਤਿ ਰਿਦੇ ਗਰੀਬੀ ਆਵੇ, ਕਿ ਹਿਰਦੇ ਦੇ ਅੰਦਰ ਨਿਮਰਤਾ ਆ ਜਾਏ, ਮੈਂ ਉਸ ਤੋਂ ਵਾਰ ਨਹੀਂ ਜਾਂਦਾ ਹਾਂ। ਕਹਿੰਦੇ ਬਾਬਾ ਨੰਦ ਸਿੰਘ ਜੀ ਇਹ ਪੰਕਤੀ ਪੜ੍ਹਦੇ ਰਹਿੰਦੇ ਸਨ, ਅਤੇ ਮੈਂ ਆਪ ਜੀ ਨੂੰ ਬੇਨਤੀ ਕਰਾਂ, ਬਾਬਾ ਨੰਦ ਸਿੰਘ ਜੀ ਨੇ ਜਿੰਨਾ ਨਿਮਰਤਾ ਦੇ ਵਿੱਚ ਜੀਵਨ ਬਤੀਤ ਕੀਤਾ ਸਤਸੰਗ ਨੂੰ, ਬੜਾ ਔਖਾ ਹੈ। ਸੰਗਤਾਂ ਦੇ ਵਿੱਚ 2.5-3 ਫੁੱਟ ਡੂੰਘਾ ਟੋਆ ਪੁੱਟ ਕੇ ਤਾਂ ਫਿਰ ਉਹ ਬੈਠਦੇ ਸਨ। ਕਹਿੰਦੇ ਬਾਬਾ ਨੰਦ ਸਿੰਘ ਜੀ ਇੱਕ ਵਾਰੀ ਝੰਗ ਮੰਗਿਆਣੇ ਦੇ ਇਲਾਕੇ 'ਚ ਉੱਧਰ ਬਹੁਤ ਰਹਿੰਦੇ ਸਨ, ਪੂਰਨਮਾਸ਼ੀ ਦਾ ਦਿਹਾੜਾ ਆ ਗਿਆ, ਸਾਉਣ ਦਾ ਉਦੋਂ ਇੰਤਜ਼ਾਮ ਨਹੀਂ ਸੀ ਹੁੰਦਾ। ਕਹਿੰਦੇ ਪੂਰਨਮਾਸ਼ੀ 'ਤੇ ਇਕੱਠ ਬੜਾ ਸੀਗਾ, ਕਹਿੰਦੇ ਜਦੋਂ ਇਕੱਠ ਬੜਾ ਹੋਇਆ ਅਤੇ ਬਾਬਾ ਨੰਦ ਸਿੰਘ ਜੀ ਜਦੋਂ ਬੈਠੇ ਤਾਂ ਉਹ ਟੋਆ ਪੁੱਟ ਕੇ ਬੈਠੇ, ਅਤੇ ਜਿਹੜਾ ਕੀਰਤਨ ਹੋ ਰਹੇ ਸੀ ਸੰਤ ਸੁਜਾਨ ਸਿੰਘ ਜੀ ਕਰ ਰਹੇ ਸਨ। ਮੈਂ ਬੇਨਤੀ ਕਰਾਂ, ਜਿਵੇਂ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦਾ ਆਪਣਾ ਇੱਕ ਰਸ ਸੀ, ਕਦੇ ਸੰਤ ਸੁਜਾਨ ਸਿੰਘ ਜੀ ਦਾ ਕੀਰਤਨ ਵੀ ਸੁਣ ਕੇ ਦੇਖਣਾ ਸਤਸੰਗੀ ਜਨੋ। ਦਾਸ ਇੱਕ ਵਾਰੀ ਮੈਂ ਆਪ ਜੀ ਨੂੰ ਬੇਨਤੀ ਕਰਾਂ, ਅਸੀਂ ਰੀਠਾ ਸਾਹਿਬ ਤੋਂ ਵਾਪਸ ਆ ਰਹੇ ਸੀਗੇ ਸਤਸੰਗ ਨੂੰ ਨਾਨਸਰ ਅਸਥਾਨ ਕਰਨਾਲ ਵਿਖੇ, ਤਾਂ ਉਹਦੇ ਵਿੱਚ ਸੰਤ ਬਾਬਾ ਸੁਜਾਨ ਸਿੰਘ ਜੀ ਦੀ ਕੈਸਟ ਲੱਗੀ ਹੋਈ ਸੀਗੀ, ਤਾਂ ਮੈਂ ਆਪ ਜੀ ਨੂੰ ਬੇਨਤੀ ਕਰਾਂ, ਨਿਰਮਲ ਸਿੰਘ ਜੀ ਹਜ਼ੂਰੀ ਕੀਰਤਨੀ ਉਹਦੇ ਵਿੱਚ ਬੈਠੇ ਸਨ ਕਾਰ ਦੇ ਵਿੱਚ, ਅਤੇ ਜਦੋਂ ਸੰਤ ਸੁਜਾਨ ਸਿੰਘ ਜੀ ਨੇ ਹੇਕ ਲਗਾਈ ਅਤੇ ਗੁਰੂ ਘਰ ਨਿਰਮਲ ਸਿੰਘ ਜੀ ਦਾ ਨਾਮ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਉਹਨਾਂ ਨੇ ਜਦੋਂ ਸੰਤ ਸੁਜਾਨ ਸਿੰਘ ਜੀ ਨੇ ਹੇਕ ਲਗਾਈ ਤਾਂ ਉਹਨਾਂ ਨੇ ਗੱਡੀ 'ਚ ਬੈਠੇ ਬਾਬਾ ਰਾਮ ਸਿੰਘ ਜੀ ਵੀ ਬੈਠੇ ਸੀ, ਮੈਂ ਗੱਡੀ ਚਲਾ ਰਹੀ ਸੀ, ਕਹਿੰਦੇ ਇੱਥੇ ਲਤਾ ਮੰਗੇਸ਼ਕਰ ਕੀ ਕਰ ਲਵੇਗੀ, ਕਹਿੰਦੇ ਜੋ ਸੁਰਾਂ ਕਹਿੰਦੇ ਸੰਤ ਸੁਜਾਨ ਸਿੰਘ ਜੀ ਲਗਾ ਗਏ, ਅਤੇ ਸੰਤ ਸੁਜਾਨ ਸਿੰਘ ਜੀ ਕੀਰਤਨ ਕਰ ਰਹੇ ਸੀ, ਪਰ ਸੰਗਤ ਬੜੀ ਸੀ ਤਾਂ ਰੌਲਾ ਪੈ ਰਹੇ ਸੀ। ਮੈਂ ਬੇਨਤੀ ਕਰਾਂ ਸਤਸੰਗੀ ਜਨੋ,
ਕਿਉਂਕਿ ਸੰਗਤ ਇੱਕ ਦੂਜੇ ਤੋਂ ਅੱਗੇ ਹੋ ਕੇ ਬਾਬਾ ਜੀ ਨੂੰ ਦੇਖਣਾ ਚਾਹ ਰਹੀ ਸੀ। ਕਹਿੰਦੇ ਬਾਬਾ ਜੀ ਨੇ ਜਿਹੜੇ ਪ੍ਰਬੰਧਕ ਸਨ ਉਹਨਾਂ ਨੂੰ ਬੁਲਾਇਆ, ਮੈਂ ਗੱਲ ਕਰ ਰਿਹਾ ਨਿਮਰਤਾ ਦੀ ਸਤਸੰਗ ਨੂੰ, ਕਹਿੰਦੇ ਬਾਬਾ ਜੀ ਨੇ ਪ੍ਰਬੰਧਕਾਂ ਨੂੰ ਬੁਲਾਇਆ, ਕਹਿੰਦੇ ਵੀ ਸ਼ੋਰ ਪੈ ਰਿਹਾ ਚੁੱਪ ਕਰਾਓ। ਉਹ ਕਹਿੰਦੇ ਬਾਬਾ ਜੀ ਜਿਹੜੀ ਸੰਗਤ ਆਈ ਹੈ ਨਾ ਇਹ ਤੁਹਾਨੂੰ ਦੇਖਣਾ ਚਾਹੁੰਦੀ ਹੈ, ਦਰਸ਼ਨ ਕਰਨਾ ਚਾਹੁੰਦੀ ਹੈ। ਬਾਬਾ ਜੀ ਕਹਿੰਦੇ ਉੱਚੀ ਜਗ੍ਹਾ 'ਤੇ ਗੁਰੂ ਗ੍ਰੰਥ ਸਾਹਿਬ ਹਨ, ਕਹਿੰਦੇ ਮੈਂ ਤਾਂ ਉਹਦਾ ਸੇਵਕ ਹਾਂ। ਕਹਿੰਦੇ ਕੀਰਤਨ ਨੂੰ ਕਹਿੰਦੇ ਤੁਸੀਂ ਉੱਚੀ ਆਵਾਜ਼ ਕਰੋ, ਥੋੜ੍ਹਾ ਰਸ ਬਣਾਓ। ਕਹਿੰਦੇ ਜਦੋਂ ਕਹਿੰਦੇ ਕੀਰਤਨ ਨੇ ਹੋਰ ਥੋੜ੍ਹਾ ਜ਼ੋਰ ਲਗਾਇਆ ਪਰ ਸ਼ੋਰ ਚੁੱਪ ਨਾ ਕੀਤਾ। ਅਖੀਰ 'ਚ ਪ੍ਰਬੰਧਕ ਕਹਿੰਦੇ ਬਾਬਾ ਜੀ ਜਿੰਨਾ ਚਿਰ ਤੁਸੀਂ ਉੱਚੀ ਜਗ੍ਹਾ 'ਤੇ ਨਹੀਂ ਨਾ ਆਉਂਦੇ ਉਹਨਾਂ 'ਚ ਇਹ ਸ਼ੋਰ ਨਹੀਂ ਹਟਣਾ। ਕਹਿੰਦੇ ਬਾਬਾ ਜੀ ਨੇ ਪਤਾ ਕੀ ਕੀਤਾ, ਕਹਿੰਦੇ ਬਾਬਾ ਜੀ ਕਹਿੰਦੇ ਠੀਕ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਸਨ ਨਾ, ਬਾਬਾ ਜੀ ਜਾ ਕੇ ਉੱਥੇ ਖੜ ਗਏ, ਹੱਥ ਦੇ ਵਿੱਚ ਚੌਰ ਪਕੜਿਆ ਅਤੇ ਚੌਰ ਕਰਨਾ ਸ਼ੁਰੂ ਕੀਤਾ। ਕਹਿੰਦੇ ਜਿਹਨੇ ਕਹਿੰਦੇ ਆਨੰਦ ਸਿੰਘ ਨੂੰ ਦੇਖਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਕਹਿੰਦੇ ਸੇਵਾਦਾਰ ਦੇ ਰੂਪ ਵਿੱਚ ਵੇਖ ਲਵੇ, ਪਰ ਕਹਿੰਦੇ ਜੋ ਸੰਗਤ ਸੋਚਦੀ ਆ। ਇਸ ਕਰਕੇ ਬਾਬਾ ਆਨੰਦ ਸਿੰਘ ਜੀ ਜਦੋਂ ਵੀ ਕਹਿੰਦੇ ਸਨ, ਕਹਿੰਦੇ ਮੈਂ ਤਾਂ ਗੁਰੂ ਨਾਨਕ ਦਾ ਸਿੱਖ ਵੀ ਨਹੀਂ ਬਣ ਸਕਿਆ, ਕਹਿੰਦੇ ਸਾਧ ਬਣਨਾ, ਸਾਧੂ ਬਣਨਾ, ਮਹਾਂਪੁਰਸ਼ ਬਣਨਾ ਤਾਂ ਬੜੀ ਦੂਰ ਦੀ ਗੱਲ ਹੈ। ਇਸ ਕਰਕੇ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ, ਜਿਹੜੇ ਮਹਾਂਪੁਰਸ਼ ਗੁਰਮਤਿ ਦੇ ਪੰਥੀ ਹੁੰਦੇ ਹਨ, ਜਿਹੜੇ ਉਸ ਮਾਰਗ 'ਤੇ ਚੱਲਦੇ ਹਨ ਸਤਸੰਗੀ ਜਨੋ, ਉਹ ਫਿਰ ਗੁਰੂ ਦਾ ਦਿੱਤਾ ਹੋਇਆ ਉਪਦੇਸ਼ ਆਪਣੇ ਜੀਵਨ ਦੇ ਵਿੱਚ ਵਸਾਉਂਦੇ ਹਨ। ਕੱਲ੍ਹ ਆਪਾਂ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਗੱਲ ਵੀ ਕੀਤੀ। ਮੈਂ ਆਪ ਜੀ ਨੂੰ ਬੇਨਤੀ ਕਰਾਂ ਬਸ ਇਸ ਗੱਲ ਨੂੰ ਕੇਂਦਰਿਤ ਰੱਖਣਾ। ਕਬੀਰ ਜੀ ਕਹਿੰਦੇ ਹਨ ਸੰਤਨ ਸੰਗ ਕਬੀਰਾ ਬਿਗੜਿਓ, ਕਹਿੰਦੇ ਸਾਧੂਆਂ ਦਾ ਸੰਤ ਸੰਗ ਕਰਕੇ ਕਹਿੰਦੇ ਕਬੀਰ ਵਿਗੜ ਗਿਆ, ਅਤੇ ਕਹਿੰਦੇ ਵਿਗੜ ਕੇ ਕੀ ਬਣਿਆ, ਕਹਿੰਦੇ ਸੰਤਨ ਸੰਗ

ਔਰ ਜੀ ਜਿਹੜੇ ਪ੍ਰੇਮੀ ਸਨ ਇਹ ਬੰਦੋਚੀ ਵਾਲੇ ਸੰਤ ਵੀਰ ਰਮਦਾਸ ਜੀ ਦੇ ਪ੍ਰੇਮੀ ਸਨ ਤੇ ਜਦੋਂ ਵੀ ਜੀ ਕਰਨਾ ਉਹਨਾਂ ਦੇ ਜਾ ਕੇ ਦਰਸ਼ਨ ਕਰਦੇ ਸਨ ਉਪਦੇਸ਼ ਲੈ ਕੇ ਆਉਂਦੇ ਸਨ ਕਹਿੰਦੇ ਜਦੋਂ ਬਾਬਾ ਈਸ਼ਰ ਸਿੰਘ ਜੀ 5 ਸਾਲ ਦੇ ਹੋਏ ਨਾ ਤੇ ਕਹਿੰਦੇ ਅੱਜ ਜਦੋਂ ਬੰਦੋਚੀ ਵਾਲੇ ਸੰਤਾਂ ਦੇ ਵੀਰ ਮੈਂ ਆਪ ਜੀ ਨੂੰ ਬੇਨਤੀ ਕਰਾਂ ਬੰਦੋਚੀ ਆਪ ਜੀ ਨੂੰ ਪਤਾ ਹੋਏਗਾ ਪਟਿਆਲੇ ਦੇ ਕੋਲ ਅਸਥਾਨ ਹੈ ਸਤਸੰਗ ਜੀ ਨੂੰ ਅਤੇ ਬੜੇ ਮਹਾਂਪੁਰਸ਼ ਉਹਨਾਂ ਤੋਂ ਵਰਸਾਏ ਹਨ ਕਹਿੰਦੇ ਜਦੋਂ ਕਹਿੰਦੇ ਮਾਤਾ ਪਿਤਾ ਉਹਨਾਂ ਦੇ ਦਰਸ਼ਨਾਂ ਵਾਸਤੇ ਚੱਲੇ ਅਤੇ ਅਜੇ ਬਾਬਾ ਈਸ਼ਰ ਸਿੰਘ ਜੀ ਦਾ ਨਾਮ ਤਾਂ ਗੁਲਾਬ ਸਿੰਘ ਹੈ ਸਤਸੰਗੀ ਜੀ ਨੂੰ ਕਹਿੰਦੇ ਗੁਲਾਬ ਸਿੰਘ ਜੀ ਨੇ ਜਿੱਦ ਕੀਤੀ ਕਿ ਮੈਂ ਵੀ ਜਾਣਾ ਕਹਿੰਦੇ ਮਹਾਂਪੁਰਸ਼ਾਂ ਦੇ ਕੋਲ ਜਾਣ ਤੋਂ ਪਹਿਲਾਂ ਉਹਨਾਂ ਨੇ ਸੋਚਿਆ ਕਿ ਜਿਹੜੇ ਵੀਰ ਰਮਦਾਸ ਜੀ ਹਨ ਉਹ ਬੜੇ ਵਿਰਕਤ ਰਹਿੰਦੇ ਹਨ ਉਹ ਬੱਚਿਆਂ ਨੂੰ ਆਪਣੇ ਨੇੜੇ ਨਹੀਂ ਲੱਗਣ ਦਿੰਦੇ ਇਹਨਾਂ ਨੂੰ ਲੈ ਕੇ ਜਾਵਾਂਗੇ ਗੁਲਾਬ ਸਿੰਘ ਜੀ ਨੂੰ ਇਹ ਜਾਏਗਾ ਉੱਥੇ ਹੋ ਸਕਦਾ ਕਿ ਉਹਨਾਂ ਦੇ ਨੇੜੇ ਜਾਵੇ ਜਾਂ ਜਿਵੇਂ ਵੀ ਕਰੇ ਕਹਿੰਦੇ ਉਹ ਉਹਨਾਂ ਲਿਜਾਣਾ ਨਹੀਂ ਸਨ ਚਾਹੁੰਦੇ ਪਰ ਕਹਿੰਦੇ ਗੁਲਾਬ ਸਿੰਘ ਜੀ ਨੇ ਕਹਿੰਦੇ ਬਾਬਾ ਜੀ ਨੇ ਕਹਿੰਦੇ ਥੋੜ੍ਹੀ ਜਿੱਦ ਕੀਤੀ ਕਹਿੰਦੇ ਹੁਣ ਲੈ ਕੇ ਤਾਂ ਚਲੇ ਗਏ ਪਰ ਕਹਿੰਦੇ ਜਦੋਂ ਉੱਥੇ ਪਹੁੰਚੇ ਨਾ ਵੀਰ ਰਮਦਾਸ ਜੀ ਦੇ ਅਸਥਾਨ 'ਤੇ ਤਾਂ ਬਾਹਰ ਹੀ ਬਿਠਾ ਗਏ ਗੁਲਾਬ ਸਿੰਘ ਜੀ ਨੂੰ ਬਾਬਾ ਈਸ਼ਰ ਸਿੰਘ ਜੀ ਨੂੰ ਕਹਿੰਦੇ ਜਦੋਂ ਬਾਹਰ ਬਿਠਾ ਕੇ ਚਲੇ ਗਏ ਅੰਦਰ ਗਏ ਮਾਤਾ ਪਿਤਾ ਕਹਿੰਦੇ ਜਦੋਂ ਜਾ ਕੇ ਮਹਾਂਪੁਰਸ਼ਾਂ ਨੂੰ ਨਮਸਕਾਰ ਕੀਤੀ ਤਾਂ ਵੀਰ ਰਮਦਾਸ ਜੀ ਕਹਿੰਦੇ ਵੀ ਸੰਤ ਨੂੰ ਕਿੱਥੇ ਬਿਠਾਏ ਹੋ ਅਜੇ 5 ਸਾਲ ਦੇ ਹਨ ਸਤਸੰਗ ਜੀ ਨੂੰ ਮੈਂ ਬੇਨਤੀ ਕਰਾਂ ਹੋਣ ਹਰ ਬਿਰਵਾ ਕੇ ਚਿਕਨੇ ਚਿਕਨੇ ਭਾਤ ਕਿ ਜਿਹੜੇ ਇਨਸਾਨ ਇੱਥੇ ਕਹਿੰਦੇ ਹਨ ਕਿ ਮਾਲੀ ਨੂੰ ਪਤਾ ਚੱਲ ਜਾਂਦਾ ਹੈ ਕਿ ਜਿਹੜੇ ਬੂਟੇ ਨੇ ਵੱਡੇ ਹੋ ਕੇ ਬੜਾ ਪ੍ਰਫੁੱਲਿਤ ਹੋਣਾ ਕਹਿੰਦੇ ਉਹ ਮਾਲੀ ਨੂੰ ਪੱਤਿਆਂ ਤੋਂ ਪਤਾ ਚੱਲ ਜਾਂਦਾ ਉਹਦੀ ਬਣਾਵਟ ਤੋਂ ਪਤਾ ਚੱਲ ਜਾਂਦਾ ਇਹਨੇ ਵੱਡਾ ਹੋ ਕੇ ਕਿਸ ਤਰ੍ਹਾਂ ਦਾ ਫਲ ਦੇਣਾ ਹੈ ਇਸ ਕਰਕੇ ਮਹਾਂਪੁਰਸ਼ਾਂ ਦੀ ਰਮਜ ਨੂੰ ਤਾਂ ਮਹਾਂਪੁਰਸ਼ ਸਮਝਣ ਕਹਿੰਦੇ ਜਦੋਂ ਵੀਰ ਰਮਦਾਸ ਜੀ ਦੇ ਕੋਲ ਗਏ ਕਹਿੰਦੇ ਵੀ ਸੰਤ ਨੂੰ ਕਿੱਥੇ ਛੱਡਿਆ ਹੋ ਉਹ ਕਹਿੰਦੇ ਜੀ ਕਿਹੜੇ ਸੰਤ ਨੂੰ ਉਹ ਕਹਿੰਦੇ ਗੁਲਾਬ ਸਿੰਘ ਨੂੰ ਕਿੱਥੇ ਛੱਡ ਆਏ ਹੋ ਕਹਿੰਦੇ ਲੈ ਕੇ ਆਓ ਕਹਿੰਦੇ ਜਦੋਂ ਮਾਤਾ ਪਿਤਾ ਅੰਦਰ ਲੈ ਕੇ ਗਏ ਤੇ ਹੁਣ ਡਰਦੇ ਹਨ ਕਿ ਮਹਾਂਪੁਰਸ਼ ਤਾਂ ਕਿਸੇ ਨੂੰ ਬੱਚਿਆਂ ਨੂੰ ਬਿਲਕੁਲ ਪ੍ਰੇਮ ਨਹੀਂ ਕਰਦੇ ਵਿਰਕਤ ਜੇ ਰਹਿੰਦੇ ਹਨ ਕਹਿੰਦੇ ਵੀਰ ਰਮਦਾਸ ਜੀ ਨੇ ਕੋਲ ਬਿਠਾ ਕੇ ਨਾ ਕਹਿੰਦੇ ਪਤਾ ਕੀ ਕੀਤਾ ਸੀ ਆਪਣੀ ਗੋਦੀ ਦੇ ਵਿੱਚ ਬਿਠਾ ਲਿਆ ਕਹਿੰਦੇ ਗੋਦੀ ਦੇ ਵਿੱਚ ਬਿਠਾਇਆ ਅਤੇ ਇਹ ਬਚਨ ਆਖੇ ਸਨ ਕਹਿੰਦੇ ਰਾਮ ਸਿੰਘ ਕਹਿੰਦੇ ਅਸੀਂ ਵਿਰਕਤ ਰਹਿੰਦੇ ਹਾਂ ਮੌਜ ਦੇ ਵਿੱਚ ਰਹਿੰਦੇ ਹਾਂ ਕੋਈ ਵੀ ਆਵੇ ਸਾਨੂੰ ਮਿਲ ਕੇ ਚਲੇ ਜਾਂਦਾ ਅਸੀਂ ਖੁੱਲ੍ਹਾ ਹੀ ਵਿਚਰਦੇ ਹਾਂ ਪਰ ਕਹਿੰਦੇ ਇਹਦੇ ਦਰਸ਼ਨਾਂ ਦੇ ਵਾਸਤੇ ਤਾਂ ਰਾਜੇ ਸਮਾਂ ਲੈ ਕੇ ਆਇਆ ਕਰਨਗੇ ਮੈਂ ਬੇਨਤੀ ਕਰਾਂ ਅਜੇ 5 ਸਾਲ ਦੇ ਹਨ ਸਤਸੰਗੀ ਜਨੋ ਫਿਰ 6ਵੀਂ ਤੋਂ ਲੈ ਕੇ ਕਿਉਂਕਿ ਮਾਂ ਬਾਪ ਚੰਦ ਸਨ ਅੱਛੀ ਪੜ੍ਹਾਈ ਹੋ ਜਾਵੇ ਤਾਂ ਉਹਨਾਂ ਨੇ ਬਿਸ਼ਨ ਕੌਰ ਉਹਨਾਂ ਦੇ ਭੂਆ ਜੀ ਸਤਸੰਗ ਜੀ ਨੂੰ ਜਿਹੜੇ ਕਿ ਪਟਿਆਲੇ ਦੇ ਵਿੱਚ ਰਹਿੰਦੇ ਹਨ 6ਵੀਂ ਤੋਂ ਲੈ ਕੇ 10ਵੀਂ ਕਲਾਸ ਉੱਥੇ ਤੱਕ ਕੀਤੀ ਤਕਰੀਬਨ ਸੰਨ 1923 ਆ ਗਿਆ 17-18 ਸਾਲ ਦੇ ਹੋ ਗਏ ਗੁਲਾਬ ਸਿੰਘ ਜੀ ਪਾ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਤਾਂ ਜਿਹੜਾ ਸੰਨ 1923 ਹੈ ਨਾ ਸਤਸੰਗ ਜੀ ਨੂੰ ਮੈਂ ਬੇਨਤੀ ਕਰਾਂ ਉਹਨਾਂ ਦੇ ਜੀਵਨ ਦਾ ਟਰਨਿੰਗ ਆਫ ਪੁਆਇੰਟ ਹੈ ਉਹਦੇ ਵਿੱਚ 3 ਘਟਨਾ ਬੜੀਆਂ ਵਧੀਆ ਵਾਪਰੀਆਂ ਸਤਸੰਗੀ ਜੀ ਨੂੰ ਇੱਕ ਘਟਨਾ ਇਹ ਵਾਪਰੀ ਕਿ ਸੰਨ 1923 ਦੇ ਵਿੱਚ ਜੂਨ ਦੇ ਮਹੀਨੇ 'ਚ ਹਰਿਮੰਦਰ ਸਾਹਿਬ ਜੀ ਦੀ ਕਾਰ ਸੇਵਾ ਚੱਲੀ ਸਤਸੰਗੀ ਜਨੋਂ ਅਤੇ ਕਹਿੰਦੇ ਬਾਬਾ ਈਸ਼ਰ ਸਿੰਘ ਜੀ ਅੱਜ ਤਾਂ ਗੁਲਾਬ ਸਿੰਘ ਹਨ ਪਰ ਕਹਿੰਦੇ ਨਾਲ ਉਹਨਾਂ ਦਾ ਦੋਸਤ ਹੀਰਾ ਸਿੰਘ ਜੀ ਅਤੇ ਭੂਆ ਦਾ ਬੇਟਾ ਦਲੀਪ ਸਿੰਘ ਜੀ ਸਤਸੰਗੀ ਜਨੋਂ ਜਿਹੜੇ ਕਿ ਇਹਨਾਂ ਨੂੰ ਕਹਿੰਦੇ ਰੇਰੂ ਸਾਹਿਬ ਵਾਲੇ ਮਹਾਂਪੁਰਸ਼ਾਂ ਕੋਲ ਲੈ ਕੇ ਜਾਂਦੇ ਸਨ ਕਹਿੰਦੇ ਬਾਬਾ ਜੀ ਨੇ ਉਹਨਾਂ ਨੂੰ ਆਖਿਆ ਕਿ ਹਰਿਮੰਦਰ ਸਾਹਿਬ ਸਰੋਵਰ ਦੀ ਕਾਰ ਸੇਵਾ ਚੱਲਦੀ ਹੈ ਉੱਥੇ ਗਏ ਉੱਥੇ 2 ਦਿਨ ਰਹਿ ਕੇ ਕਾਰ ਸੇਵਾ ਕਰਕੇ ਆਏ ਸਤਸੰਗੀ ਜਨੋਂ ਫਿਰ ਜਦੋਂ ਵਾਪਸ ਆਏ ਅਗਸਤ ਮਹੀਨੇ ਦੀਆਂ ਛੁੱਟੀਆਂ ਹੋਈਆਂ ਹੁਣ ਦਲੀਪ ਸਿੰਘ ਜੀ ਨੂੰ ਲੈ ਕੇ ਬਾਬਾ ਅਤਰ ਸਿੰਘ ਜੀ ਦੇ ਕੋਲ ਪਹੁੰਚ ਗਏ ਰੇਰੂ ਸਾਹਿਬ ਕਹਿੰਦੇ ਜਦੋਂ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੇ ਕੋਲ ਪਹੁੰਚੇ ਸਤਸੰਗੀ ਜਨੋਂ ਕਹਿੰਦੇ ਬਾਬਾ ਜੀ ਦੇ ਕੋਲ ਕੁਛ ਦਿਨ ਰਹੇ ਕਹਿੰਦੇ ਬਾਬਾ ਜੀ ਨੇ ਪ੍ਰੇਰਣਾ ਦਿੱਤੀ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਨੇ ਉਹਨਾਂ ਨੇ ਦੇਖਿਆ ਅੰਦਰ ਤੜਪ ਹੈ ਅੰਦਰ ਰੱਬ ਨੂੰ ਮਿਲਣ ਦੀ ਚਾਹਨਾ ਹੈ ਕਹਿੰਦੇ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਨੇ ਆਖਿਆ ਕਿ ਬੇਟਾ ਜੋ ਤੇਰੇ ਅੰਦਰ ਤੜਪ ਹੈ ਨਾ ਇਹ ਓਨੀ ਦੇਰ ਤੱਕ ਪ੍ਰਫੁੱਲਤ ਨਹੀਂ ਹੋਵੇਗੀ ਜਿੰਨੀ ਦੇਰ ਤੱਕ ਤੂੰ ਗੁਰਮੰਤਰ ਨਹੀਂ ਲਵੇਂਗਾ ਕਹਿੰਦੇ ਬਾਬਾ ਈਸ਼ਰ ਸਿੰਘ ਜੀ ਨੇ ਗੁਲਾਬ ਸਿੰਘ ਜੀ ਨੇ ਹੱਥ ਜੋੜੇ ਜੀ ਕਿਰਪਾ ਕਰੋ ਰਹਿਮਤ ਕਰੋ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ੋ ਉਦੋਂ 5 ਪਿਆਰੇ ਜਿਹੜੇ ਬਣੇ ਬੇਨਤੀ ਕਰਾਂ ਮੈਂ ਬੇਨਤੀ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਅਤੇ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਇਹ ਦੋਨੋਂ ਗੁਰ ਭਾਈ ਹਨ ਅਤੇ ਸ਼ਗਿਰਦ ਹਨ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੇ ਤਕਰੀਬਨ ਜੀ ਇਹਨਾਂ ਦਾ ਇੱਕੋ ਤਰ੍ਹਾਂ ਦੇ ਸਤਸੰਗ ਜੀ ਨੂੰ ਮੈਂ ਬੇਨਤੀ ਕਰਾਂ ਦੋਨਾਂ ਦਾ ਜਨਮ ਵੀ ਨੇੜੇ ਨੇੜੇ ਦਾ ਹੀ ਹੈ ਅਤੇ ਜਦੋਂ ਦਾਸ ਉਹਨਾਂ ਦੇ ਬਾਰੇ ਪੜ੍ਹ ਰਿਹਾ ਸੀਗਾ ਤਾਂ ਦੋਨਾਂ ਦਾ ਅੰਤ ਸਮਾਂ ਵੀ ਸੰਨ 1927 ਦੇ ਵਿੱਚ ਹੋਇਆ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦਾ ਵੀ

ਸਿੰਘ ਜੀ ਰੇਰੂ ਸਾਹਿਬ ਵਾਲਿਆਂ ਨੇ ਜਿਹੜਾ ਸਰੀਰ ਤਿਆਗਿਆ 1927 ਦੇ ਵਿੱਚ ਤਿਆਗਿਆ। ਕਹਿੰਦੇ ਇਹਨਾਂ ਨੇ ਹੱਥ ਜੋੜੇ ਜੀ ਸਾਨੂੰ ਅੰਮ੍ਰਿਤ ਛਕਾਓ। ਕਹਿੰਦੇ ਜਦੋਂ ਅੰਮ੍ਰਿਤ ਛਕਾਇਆ ਉਹਦੇ ਪੰਜਾਂ ਪਿਆਰਿਆਂ ਦੇ ਜਿਹੜੇ ਮੁੱਖ ਸੇਵਾਦਾਰ ਸਨ ਉਹ ਬਾਬਾ ਅਤਰ ਸਿੰਘ ਜੀ ਆਪ ਬਣੇ। ਕਹਿੰਦੇ ਆਪ ਬਣ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਕਹਿੰਦੇ ਜਦੋਂ ਅੰਮ੍ਰਿਤ ਛਕਾਇਆ ਬਾਬਾ ਈਸ਼ਰ ਸਿੰਘ ਜੀ ਨੂੰ, ਗੁਲਾਬ ਸਿੰਘ ਜੀ ਨੂੰ, ਕਹਿੰਦੇ ਫਿਰ ਪਤਾ ਕੀ ਕੀਤਾ, ਕਹਿੰਦੇ ਆਪਣੇ ਕਰ ਕਮਲਾਂ ਦੇ ਨਾਲ ਬਾਬਾ ਅਤਰ ਸਿੰਘ ਜੀ ਨੇ 5 ਅੰਮ੍ਰਿਤ ਦੇ ਚੂਲੇ ਕਹਿੰਦੇ ਗੁਲਾਬ ਸਿੰਘ ਜੀ ਨੂੰ ਛਕਣ ਦੇ ਵਾਸਤੇ ਦਿੱਤੇ, 5 ਅੰਮ੍ਰਿਤ ਦੇ ਚੂਲੇ, ਫਿਰ ਨੇਤਰਾਂ ਦੇ ਵਿੱਚ ਛੱਟੇ ਮਾਰੇ, 5 ਅੰਮ੍ਰਿਤ ਦੇ ਚੂਲੇ ਕੇਸਾਂ ਦੇ ਵਿੱਚ ਪਾਏ ਸਤਸੰਗੀ ਜਨੋਂ। ਅਤੇ ਦਾਸ ਸਾਹਿਬ ਜੀ ਨੂੰ ਇਹ ਵੀ ਬੇਨਤੀ ਕਰੇ, ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਨਾ, 2 ਵਾਰੀ ਹੁਕਮਨਾਮਾ ਲਿਆ ਜਾਂਦਾ। ਸਭ ਤੋਂ ਪਹਿਲਾਂ ਅੰਮ੍ਰਿਤ ਤਿਆਰ ਕਰਨ ਤੋਂ ਪਹਿਲਾਂ ਸਤਸੰਗੀ ਨੂੰ ਅਰਦਾਸ ਬੇਨਤੀ ਹੁੰਦੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ। 5 ਪਿਆਰੇ ਜਿਹੜੇ ਹਜ਼ੂਰ 'ਚ, ਨਾਮ ਤਰੀਕ 5 ਪਿਆਰੇ ਜਿਹੜੇ ਹਜ਼ੂਰ 'ਚ ਖੜ੍ਹੇ ਹੁੰਦੇ ਹਨ, ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਆਪ ਦੀ ਮਹਾਨ ਬਖਸ਼ਿਸ਼, ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਲੱਗੇ ਹਾਂ, ਆਪ ਜੀ ਨੇ ਅੰਗ ਸੰਗ ਹੋਣਾ, ਰਹਿਮਤ ਬਖਸ਼ਿਸ਼ ਕਰਨੀ, ਆਪ ਜੀ ਨੇ ਇਹਦੇ ਵਿੱਚ ਰਹਿਮਤਾਂ ਬਖਸ਼ਿਸ਼ਾਂ ਬਰਕਤਾਂ ਪਾਣੀਆਂ। ਫਿਰ ਉਦੋਂ ਇੱਕ ਹੁਕਮਨਾਮਾ ਲਿਆ ਜਾਂਦਾ ਅਤੇ ਜਦੋਂ ਅੰਮ੍ਰਿਤ ਤਿਆਰ ਹੋ ਚੁੱਕਦਾ ਹੈ, ਸਤਸੰਗੀ ਜਦੋਂ 5 ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਹੋ ਚੁੱਕਦਾ, ਫਿਰ ਗੁਰੂ ਸਾਹਿਬ ਦੀ ਫਿਰ ਪ੍ਰਸੰਨਤਾ ਲਈ ਜਾਂਦੀ ਹੈ, ਬੇਨਤੀ ਕੀਤੀ ਜਾਂਦੀ ਹੈ, ਜੀ ਅੰਮ੍ਰਿਤ ਤਿਆਰ ਹੋ ਗਿਆ, ਹੁਣ ਅੰਮ੍ਰਿਤ ਸੰਗਤਾਂ ਨੂੰ ਛਕਾਉਣ ਦੀ ਆਗਿਆ ਬਖਸ਼ੋ। ਮੈਂ ਬੇਨਤੀ ਕਰਾਂ, ਉਦੋਂ ਜਿਹੜਾ ਹੁਕਮਨਾਮਾ ਆਇਆ ਸੀ ਨਾ ਸਤਸੰਗੀ ਜਦੋਂ, ਉਹ ਮੈਂ ਬੇਨਤੀ ਕਰਾਂ, ਉਹ ਆਇਆ ਸੀ ਏਕਸ ਪਿਤਾ ਏਕਸ ਕੇ ਹਮ ਬਾਲਕ ਤੂੰ ਮੇਰਾ ਗੁਰ ਹਾਈ, ਈੜੀ ਅੱਖਰ ਸਤਸੰਗੀ ਨੂੰ। ਉਦੋਂ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਨੇ ਆਖਿਆ ਕਿ ਬੇਟਾ ਅੱਜ ਤੋਂ ਬਾਅਦ ਤੇਰਾ ਨਾਮ ਗੁਲਾਬ ਸਿੰਘ ਨਹੀਂ ਹੈ, ਤੇਰਾ ਨਾਮ ਈਸ਼ਰ ਸਿੰਘ ਹੈ। ਉਹਨਾਂ ਦਾ ਨਾਮ ਈਸ਼ਰ ਸਿੰਘ ਰੱਖ ਦਿੱਤਾ। ਫਿਰ ਉਹਨਾਂ ਨੂੰ ਥੋੜ੍ਹੇ ਦਿਨ ਉੱਥੇ ਰਹੇ ਸਤਸੰਗੀ ਨੂੰ, ਨਿਤਨੇਮ ਕਿਵੇਂ ਕਰਨਾ, ਬਾਣੀ ਕਿਵੇਂ ਪੜ੍ਹਨੀ ਹੈ, ਕਿਉਂਕਿ ਸਾਧੂ ਤਾਂ ਇਹੀ ਉਪਦੇਸ਼ ਦੇਗਾ ਨਾ। ਕਹਿੰਦੇ ਫਿਰ ਇਹ ਸਾਰਾ ਉਪਦੇਸ਼ ਲੈ ਕੇ ਬਾਬਾ ਜੀ ਨੇ ਆਖਿਆ ਹੁਣ ਆਪਣੇ ਵਾਪਸ ਘਰ ਚਲੇ ਜਾਵੋ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਗਾਥਾ ਕਹਿੰਦੇ ਕਿ ਬਾਬਾ ਜੀ ਦੇ ਮਾਤਾ ਜੀ ਥੋੜ੍ਹੀ ਤਬੀਅਤ ਖਰਾਬ ਰਹਿੰਦੀ ਸੀ। ਮਾਤਾ ਜੀ ਨੂੰ ਕਿਹਾ ਕਿ ਮੈਂ ਹੁਣ ਘਰ ਬਾਰ ਛੱਡ ਕੇ ਜਾਣਾ ਚਾਹੁੰਦਾ ਹਾਂ, ਪਰ ਕਹਿੰਦੇ ਮਾਤਾ ਜੀ ਥੋੜ੍ਹਾ ਜਿਹਾ ਪ੍ਰੇਮ ਦੇ ਵਿੱਚ, ਮੋਹ ਦੇ ਵਿੱਚ ਕਹਿੰਦੇ ਸਨ ਨਹੀਂ ਬੇਟਾ। ਕਹਿੰਦੇ ਆਖਿਰਕਾਰ ਫਿਰ ਪਤਾ ਕੀ ਹੋਇਆ ਸਸੀਆਂ ਨੂੰ, ਬਾਬਾ ਜੀ ਦੇ ਮਾਤਾ ਰਤਨ ਕੌਰ ਜੀ 1923 ਦੇ ਵਿੱਚ ਜਿਹੜੀ ਮੈਂ ਆਪ ਜੀ ਨੂੰ 3 ਗੱਲਾਂ ਕਹੀਆਂ, ਪਹਿਲੀ ਗੱਲ ਕਾਰ ਸੇਵਾ, ਦੂਜੀ ਗੱਲ ਸਸੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਅਤੇ ਨਾਮ ਗੁਲਾਬ ਸਿੰਘ ਤੋਂ ਈਸ਼ਰ ਸਿੰਘ ਆਉਣਾ, ਇਹ ਵੀ ਸਤਸੰਗੀ ਨੂੰ 1923 ਦੀ ਗੱਲ ਹੈ, ਅਗਸਤ ਮਹੀਨੇ ਦੀ। ਅਤੇ ਨਵੰਬਰ ਦੇ ਮਹੀਨੇ ਦੇ ਵਿੱਚ ਮਾਤਾ ਜੀ ਢਿੱਲੇ ਰਹਿੰਦੇ ਸਨ, 1923 ਦੇ ਵਿੱਚ ਹੀ ਮਾਤਾ ਜੀ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਬਾਬਾ ਜੀ ਨੇ ਸੋਚਿਆ ਕਿ ਹੁਣ ਮੈਨੂੰ ਕੋਈ ਜ਼ਿਆਦਾ ਰੋਕਣ ਵਾਲਾ ਨਹੀਂ ਹੈ। ਕਹਿੰਦੇ ਪਿਤਾ ਜੀ ਨੂੰ ਬੇਨਤੀ ਕੀਤੀ ਰਾਮ ਸਿੰਘ ਜੀ ਨੂੰ ਕਿ ਮੈਂ ਹੁਣ ਮਹਾਂਪੁਰਸ਼ਾਂ ਕੋਲ ਹੀ ਜਾਣਾ ਚਾਹੁੰਦਾ ਹਾਂ, ਹੁਣ ਕਿਰਪਾ ਕਰੋ ਮੈਨੂੰ ਆਗਿਆ ਬਖਸ਼ੋ। ਕਹਿੰਦੇ ਪਿਤਾ ਜੀ ਨੇ ਵੀ ਪ੍ਰਸੰਨਤਾ ਦੇ ਨਾਲ ਆਗਿਆ ਬਖਸ਼ ਦਿੱਤੀ। ਫਿਰ ਸੰਨ 1923 ਦੇ ਅਖੀਰ ਤੋਂ ਲੈ ਕੇ ਗਾਥਾ ਕਹਿੰਦੀ ਹੈ ਕਿ 3.5-4 ਸਾਲ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਕੋਲ ਰਹਿ ਕੇ ਉਹਨਾਂ ਦੇ ਹੁਕਮਾਂ ਦੇ ਵਿੱਚ ਸਤਸੰਗੀ ਨੂੰ ਜੀਵਨ ਬਤੀਤ ਕੀਤਾ। ਅਤੇ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਆਪ ਵੀ ਮਿਲਟਰੀ ਦੇ ਵਿੱਚ ਸਨ, ਹੌਲਦਾਰੀ ਦੀ ਪੈਨਸ਼ਨ ਲੈ ਕੇ ਫਿਰ ਆਏ ਅਤੇ ਆਪਣੇ ਹੱਥਾਂ ਨਾਲ ਉਹ ਖੇਤੀ ਕਰਦੇ ਸਨ, ਗਊਆਂ ਮੱਝਾਂ ਨੂੰ ਪਾਲਦੇ ਸਨ, ਆਈ ਗਈ ਸੰਗਤ ਦੇ, ਇੱਥੇ ਤੱਕ ਕਿ ਬਾਬਾ ਅਤਰ ਸਿੰਘ ਜੀ ਕਹਿੰਦੇ ਆਪ ਹੀ ਝਾੜੂ ਫਿਰਦੇ ਸਨ, ਜਿੰਨਾ ਵੀ ਡੇਰੇ ਦਾ ਕੰਮ ਹੈ ਜ਼ਿਆਦਾ ਆਪ ਹੀ ਕਰਿਆ ਕਰਦੇ ਸਨ। ਅਤੇ ਹੁਣ ਸਹਾਈ ਹੋ ਗਏ ਬਾਬਾ ਈਸ਼ਰ ਸਿੰਘ ਜੀ ਸਤਸੰਗੀ ਜਦੋਂ, ਜਦੋਂ ਸਹਾਈ ਉਹ 4-4.5 ਸਾਲ ਰਹੇ ਅਤੇ ਗਾਥਾ ਕਹਿੰਦੇ ਕਹਿੰਦੇ ਵਿੱਚ ਵਿੱਚ ਨਾ ਸਤਸੰਗੀ ਜਨੋਂ ਅਤੇ ਬਾਬਾ ਈਸ਼ਰ ਸਿੰਘ ਜੀ ਕੀਰਤਨ ਵੀ ਕਰਨ ਲੱਗ ਪਏ ਸਨ। ਕਹਿੰਦੇ ਬਾਬਾ ਈਸ਼ਰ ਸਿੰਘ ਜੀ ਨੂੰ ਸਤਸੰਗੀ ਜਨੋਂ ਫਿਰ ਉਹ ਅਸਥਾਨ 'ਤੇ ਭੇਜ ਦਿਆ ਕਰਦੇ ਸਨ ਜਦੋਂ ਬਾਬਾ ਕਰਮ ਸਿੰਘ ਜੀ ਦੀ ਹੋਤੀ ਮਰਦਾਨ ਵਾਲਿਆਂ ਦੀ ਬਰਸੀ ਆਉਂਦੀ ਸੀ, ਜਿੱਥੇ ਉਹਨਾਂ ਨੇ ਸਰੀਰ ਦਾ ਤਿਆਗਣ ਕੀਤਾ ਸੀ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਜਦੋਂ ਮੈਂ ਪੜ੍ਹਿਆ ਕਿ ਬਾਬਾ ਕਰਮ ਸਿੰਘ ਜੀ ਨੇ ਸਤਸੰਗ ਜੀ ਨੂੰ ਕਿੱਥੇ ਸਰੀਰ ਦਾ ਤਿਆਗਣ ਕੀਤਾ, ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਜ਼ਿਆਦਾ ਚਿਰ ਰਹਿੰਦੇ ਰਹੇ, ਪਰ ਉੱਥੋਂ 25 ਮੀਲ ਦੀ ਦੂਰੀ 'ਤੇ ਸਤਸੰਗੀ ਜਨੋਂ ਮੈਂ ਬੇਨਤੀ ਕਰਾਂ, ਇੱਕ ਪਿੰਡ ਸੀ ਸੈਦੂ, ਜਿੱਥੇ ਕਿ ਇੱਕ ਮਾਤਾ ਦੇਵਕੀ ਰਹਿੰਦੀ ਸੀ, ਬੀਬੀ ਦੇਵਕੀ। ਕਹਿੰਦੇ ਬੜੀ ਗਰੀਬ ਸੀ, ਕਦੀ ਇਤਿਹਾਸ ਪੜ੍ਹ ਕੇ ਦੇਖਣਾ ਸਤਸੰਗੀ ਨੂੰ। ਕਹਿੰਦੇ ਬਾਬਾ ਕਰਮ ਸਿੰਘ ਜੀ ਨੇ ਅਖੀਰਲੇ ਜਿਹੜੇ ਦਿਨ ਸਨ, ਕੁਝ ਸਮਾਂ, ਮਹੀਨਾ 2 ਮਹੀਨਾ, ਕਹਿੰਦੇ ਉਹ ਬੀਬੀ ਦੇਵਕੀ ਦੇ ਘਰ ਦੇ ਵਿੱਚ ਰਹਿਣਾ ਸ਼ੁਰੂ ਕੀਤਾ ਸਤਸੰਗੀ ਜਨੋਂ, ਅਤੇ ਉੱਥੇ ਸਰੀਰ ਦਾ ਤਿਆਗਣ ਕੀਤਾ। ਉੱਥੇ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੀ ਯਾਦ ਵਿੱਚ ਹੁਣ ਅਸਥਾਨ ਬਣਿਆ। ਉਹ ਜਦੋਂ ਅਸਥਾਨ ਬਣਿਆ
ਤੇ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਬਾਬਾ ਈਸ਼ਰ ਸਿੰਘ ਜੀ ਨੂੰ ਬਰਸੇ ਦੇ ਉੱਪਰ ਉੱਥੇ ਭੇਜ ਦਿੰਦੇ ਕਿ ਜਾਓ ਉੱਥੇ ਕੀਰਤਨ ਕਰਕੇ ਆਵੋ, ਸੰਗਤਾਂ ਨੂੰ ਨਿਹਾਲ ਕਰਕੇ ਆਵੋ। ਰਸਨਾ ਦੇ ਉੱਪਰ ਬਾਣੀ ਤਾਂ ਸੀ ਸਤਸੰਗ ਜੀ ਜਨੋ, ਰਸ ਵੀ ਸੀ, ਗੁਰੂ ਦੀ ਕਿਰਪਾ ਵੀ ਸੀ। ਕਹਿੰਦੇ ਹੁਣ ਜਦੋਂ ਬਾਬਾ ਜੀ ਕਹਿੰਦੇ 3-4 ਸਾਲ ਉੱਥੇ ਜਾਂਦੇ ਰਹੇ ਤਾਂ ਕਹਿੰਦੇ ਇੱਕ ਵਾਰੀ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਆਪ ਗਏ ਨਾਲ। ਕਹਿੰਦੇ ਉੱਥੇ ਜਾ ਕੇ ਕਹਿੰਦੇ ਫਿਰ ਕਹਿੰਦੇ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੇ ਉਸ ਪਾਵਨ ਪਵਿੱਤਰ ਅਸਥਾਨ 'ਤੇ ਕਹਿੰਦੇ ਪਤਾ ਕੀ ਕੀਤਾ ਸੀਗਾ, ਬਾਬਾ ਈਸ਼ਰ ਸਿੰਘ ਜੀ ਦੇ ਪ੍ਰਤੀ ਅਰਦਾਸ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅਤੇ ਆਪ ਜੀ ਦੇ ਦਰ ਘਰ ਉੱਪਰ ਚੜ੍ਹੇ ਹੋਏ ਮਹਾਂਪੁਰਸ਼ ਸੰਤ ਬਾਬਾ ਕਰਮ ਸਿੰਘ ਜੀ, ਆਪ ਜੀ ਦੇ ਅੱਗੇ ਅਰਦਾਸ ਹੈ, ਬੇਨਤੀ ਹੈ ਕਿ ਇਹ ਬੱਚਾ ਸੰਤ ਮਾਰਗ 'ਤੇ ਚੱਲਣਾ ਚਾਹ ਰਿਹਾ ਹੈ, ਇਸ ਕਰਕੇ ਇਸ ਨੂੰ ਅੱਜ ਕਫਣੀ ਪਹਿਨਾਈ ਜਾਵੇਗੀ। ਮੈਂ ਬੇਨਤੀ ਕਰਾਂ ਉਸ ਜਗ੍ਹਾ 'ਤੇ ਜਾ ਕੇ ਕਫਣੀ ਪਵਾਈ ਸਤਸੰਗ ਜੀ ਨੂੰ, ਅਤੇ ਕਫਣੀ ਮੈਂ ਬੇਨਤੀ ਕਰਾਂ ਪਤਾ ਕਿਹਨੂੰ ਕਹਿੰਦੇ ਹਨ, ਕਫਣੀ ਸਤਸੰਗ ਨੂੰ, ਕਫਣ ਤੋਂ ਨਾਮ ਕਫਣੀ ਬਣਿਆ, ਜਿਹਦੀ ਨਾ ਕੋਈ ਜੇਬ ਹੁੰਦੀ ਹੈ ਨਾ ਕੋਈ ਢੰਗ ਦਾ ਬਣਿਆ ਹੁੰਦਾ। ਹੁਣ ਕਫਣੀ ਪਵਾਉਣ ਦੇ ਅਸਲੀ ਮਾਇਨੇ 'ਚ ਅਰਥ ਪਤਾ ਕੀ ਸਤਸੰਗ ਜੀ ਨੂੰ, ਮੈਂ ਬੇਨਤੀ ਕਰਾਂ ਕਫਣੀ ਪਵਾਉਣ ਦੇ ਸਹੀ ਮਾਇਨੇ 'ਚ ਅਰਥ ਇਹ ਹੈ ਜੋ ਗੁਰੂ ਸਾਹਿਬ ਬਾਣੀ 'ਚ ਕਹਿੰਦੇ ਹਨ, ਜੀਵਤ ਮਰੇ, ਕਫਣ ਕਿਹਨੂੰ ਪਵਾਇਆ ਜਾਂਦਾ, ਜਿਹੜਾ ਮਰ ਚੁੱਕਾ, ਜਿਹਨੂੰ ਗੁਰੂ ਸਾਹਿਬ ਕਹਿੰਦੇ ਸਿੱਖਾ ਜੇ ਤੂੰ ਰੱਬ ਦੀ ਪ੍ਰਾਪਤੀ ਕਰਨੀ ਹੈ ਤੈਨੂੰ ਜੀਵਨ ਇਸ ਤਰ੍ਹਾਂ ਦਾ ਬਣਾਉਣਾ ਪਵੇਗਾ। ਜਿਹਨੂੰ ਗੁਰੂ ਸਾਹਿਬ ਕਹਿੰਦੇ ਜੀਵਤ ਮਰੇ, ਮਰੇ ਫੁਨ ਜੀਵੇ ਤਾਂ ਮੁਖੰਤਰ ਪਾਏ, ਕਹਿੰਦੇ ਜਿਉਂਦਿਆਂ ਤੂੰ ਮਰ ਜਾ ਅਤੇ ਮਰ ਕੇ ਤੂੰ ਜੀਵਨ ਜਿਉਣਾ ਸ਼ੁਰੂ ਕਰ। ਮੈਂ ਬੇਨਤੀ ਕਰਾਂ ਕੋਈ ਸਰੀਰ ਕਰਕੇ ਮਰਨ ਦੀ ਗੱਲ ਨਹੀਂ ਗੁਰੂ ਸਾਹਿਬ ਕਹਿ ਰਹੇ, ਕਹਿੰਦੇ ਜਿਹੜੀਆਂ ਤੇਰੇ ਅੰਦਰ ਖੁਆਇਸ਼ ਹਨ, ਜੋ ਤੇਰੇ ਅੰਦਰ ਡਿਜ਼ਾਇਰ ਹਨ, ਜੋ ਤੇਰੇ ਅੰਦਰ ਇਹ ਸਾਰੇ ਵਿਕਾਰ ਹਨ, ਕਹਿੰਦੇ ਇਹਨਾਂ ਨੂੰ ਕਹਿੰਦੇ ਕਾਬੂ ਦੇ ਵਿੱਚ ਕਰਨਾ ਸ਼ੁਰੂ ਕਰ। ਕਹਿੰਦੇ ਜੀਵਤ ਮਰੇ, ਮਰੇ ਫੁਨ ਜੀਵੇ ਤਾਂ ਮੁੱਖ ਅੰਤਰ ਪਾਏ, ਕਹਿੰਦੇ ਤਾਂ ਤੂੰ ਮੋਕਸ਼ ਨੂੰ ਪ੍ਰਾਪਤ ਹੋ ਸਕਦਾ। ਇਸ ਕਰਕੇ ਦਾਸ ਬੇਨਤੀ ਕਰ ਦੇਵੇ, ਜਦੋਂ ਕੋਈ ਇਨਸਾਨ ਸਤਸੰਗੋ ਇਸ ਗੱਲ ਦਾ ਧਿਆਨ ਰੱਖਿਓ, ਪਰਮਾਤਮਾ ਦੇ ਜਿਹੜੇ ਕਲਗੀਧਰ ਸੱਚੇ ਪਾਤਸ਼ਾਹ ਨੇ ਸਾਨੂੰ 5 ਬਾਣੀਆਂ ਦਿੱਤੀਆਂ ਨਾ, ਇਹਨਾਂ ਦੀ ਬੜੀ ਸੋਹਣੀ ਤਰਤੀਬ ਹੈ, ਸ਼ਾਇਦ ਕਦੀ ਆਪ ਜੀ ਨਾਲ ਸਾਂਝੀ ਕੀਤੀ ਹੋਏ, ਮੈਨੂੰ ਧਿਆਨ ਦੇ ਵਿੱਚ ਨਹੀਂ ਆ ਕਿ ਗੁਰੂ ਇਹ ਸਮਝਾਉਣਾ ਚਾਹੁੰਦਾ ਤੇਰੀ ਮੰਜ਼ਿਲ ਆਨੰਦ ਹੈ। ਅਤੇ ਮੈਂ ਆਪ ਜੀ ਨੂੰ ਇਹ ਵੀ ਬੇਨਤੀ ਕਰ ਦੇਵਾਂ, ਆਨੰਦ ਤੱਕ ਪਹੁੰਚਿਆ ਹੋਇਆ ਇਨਸਾਨ ਹੀ ਬ੍ਰਹਮ ਗਿਆਨੀ ਹੈ, ਜਾਂ ਇਸ ਗੱਲ ਨੂੰ ਆਪਾਂ ਦੂਜੇ ਲਫ਼ਜ਼ਾਂ 'ਚ ਕਹਿ ਸਕਦੇ, ਜਿਹੜਾ ਬ੍ਰਹਮ ਗਿਆਨੀ ਹੈ ਉਹ ਅੰਦਰੋਂ ਆਨੰਦ ਤੱਕ ਪਹੁੰਚਿਆ ਹੋਇਆ। ਬ੍ਰਹਮ ਗਿਆਨੀ ਕੇ ਮਨ ਪਰਮਾਨੰਦ, ਬ੍ਰਹਮ ਗਿਆਨੀ ਕੇ ਕਰ ਸਦਾ ਆਨੰਦ। ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਜਿਹੜੀ ਮੰਜ਼ਿਲ ਦਿੱਤੀ ਉਹ ਆਨੰਦ ਦਿੱਤੀ ਹੈ, ਅਤੇ ਉਹਦੀ ਸ਼ੁਰੂਆਤ ਕੀਤੀ ਜਪ ਤੋਂ। ਮੈਂ ਇਹਨੂੰ ਪੂਰਾ ਵਿਸਥਾਰ ਵਿੱਚ ਨਹੀਂ, ਪਰ ਮੈਂ ਇੱਥੇ ਜੋ ਮੋੜ ਆ ਗਿਆ, ਜੀਵਤ ਮਰੇ, ਮਰੇ ਫੁਨ ਜੀਵੇ ਸਤਸੰਗੀ ਜਨੋ, ਮੈਂ ਆਪ ਜੀ ਨਾਲ ਉਹ ਗੱਲ ਸਾਂਝੀ ਕਰਨੀ ਚਾਹ ਰਿਹਾ ਕਿ ਜਦੋਂ ਇਨਸਾਨ ਜਪ ਕਰਦਾ, ਜਪ ਕਰਦੇ ਕਰਦੇ ਉਹ ਜਾਪ ਬਣਦਾ, ਜਾਪ ਕਰਦੇ ਕਰਦੇ ਤੀਜੀ ਬਾਣੀ ਹੈ ਸਵਈਏ, ਸਵਈਏ ਬਾਣੀ ਹੈ ਬੈਰਾਗ ਦੀ ਸਤਸੰਗੀ ਜਨੋ। ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋੜ ਤੁਰੰਗ ਕੁਰੰਗ ਸੇ ਕੁਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਪਾਰੀ ਪੁਜਾਨ ਕੇ ਭੂਪ ਪਲੀ ਬਿਦ ਨਿਆਵਤ ਸੀਸਨਾ ਜਾਤ ਵਿਚਾਰੇ ਏਤੇ ਪਏ ਤੋ ਕਾਂ ਪਏ ਭੂਪਤ ਅੰਤ ਕੋ ਨੰਗ ਹੀ ਪਾਏ ਪਦਾਰੇ। ਸਾਰਾ ਸਵਈਏ ਮੈਂ ਬੇਨਤੀ ਕਰਾਂ ਬੈਰਾਗ ਦੀ ਬਾਣੀ ਹੈ, ਉਪਰਾਮਤਾ ਦੀ ਬਾਣੀ ਹੈ, ਅਤੇ ਉਪਰਾਮਤਾ ਜਿਹੜੀ ਪੈਦਾ ਹੁੰਦੀ ਹੈ ਨਾ ਸਤਸੰਗ ਨੂੰ, ਇਹ ਮੌਤ ਨੂੰ ਦੇਖ ਕੇ ਪ੍ਰਬਲ ਰੂਪ 'ਚ ਪ੍ਰਗਟ ਹੁੰਦੀ ਆ। ਮੈਂ ਦੁਬਾਰਾ ਬੇਨਤੀ ਕਰ ਦੇਵਾਂ ਉਪਰਾਮਤਾ ਕਿ ਜਿੱਥੇ ਜਾ ਕੇ ਬੰਦੇ ਨੂੰ ਲੱਗਦਾ ਇਹ ਸੰਸਾਰ ਨੇ ਮੈਨੂੰ ਸਕੂਨ ਨਹੀਂ ਦੇਣਾ, ਇਸ ਸੰਸਾਰ ਨੇ ਮੈਨੂੰ ਟਿਕਾਓ ਨਹੀਂ ਦੇਣਾ, ਇਨਸਾਨ ਸੋਚਦਾ ਸ਼ਾਇਦ ਧਨ ਹੋਰ ਕਮਾ ਲਵਾਂ, ਹੋਰ ਕਮਾ ਲਵਾਂ ਅਤੇ ਮੈਨੂੰ ਸਕੂਨ ਮਿਲ ਜਾਏਗਾ, ਟਿਕਾਓ ਮਿਲ ਜਾਏਗਾ, ਪਰ ਵੱਡੇ ਵੱਡੇ ਧਨੀਆਂ ਦੇ ਵੱਲ ਝਾਤ ਮਾਰ ਲੈਣੀ, ਟਿਕਾਓ ਉਹਨਾਂ ਨੂੰ ਵੀ ਕੋਈ ਨਹੀਂ ਆ। ਕਿਉਂਕਿ ਜਿੰਨੀ ਦੇਰ ਤੱਕ ਅੰਦਰ ਦੀ ਅਵਸਥਾ ਇਹ ਹੈ ਕਿ ਸਹਿਜ ਕਟੇ ਲੱਕ ਕੋ ਉੱਠਤਾਵੈ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ, ਇਹ ਕਿਵੇਂ ਗੱਲ ਬਣ ਜਾਏਗੀ। ਮੈਨੂੰ ਇੱਕ ਇੱਥੇ ਗਾਥਾ ਯਾਦ ਆ ਗਈ, ਜਿਹੜੇ ਹੋਰ ਹੋਰ ਹੋਰ ਤੱਕ 'ਚ ਭੱਜਦੇ ਆ। ਕਹਿੰਦੇ ਇੱਕ ਵਾਰੀ ਕਹਿੰਦੇ ਕੋਈ ਕਹਿੰਦੇ ਮਹਾਂਪੁਰਸ਼ ਕਹਿੰਦੇ ਸਮੁੰਦਰ ਦੇ ਕੰਢੇ 'ਤੇ ਗਏ, ਕਹਿੰਦੇ ਸਮੁੰਦਰ ਦੇ ਕੰਢੇ 'ਤੇ ਗਏ ਤਾਂ ਦੇਖਿਆ ਕਿ ਅਥਾਹ ਹੈ। ਇਹ ਗੱਲ ਕਈਆਂ ਨੇ ਸਿਕੰਦਰ ਨਾਲ ਜੋੜੀ, ਕਹਿੰਦੀ ਜਦੋਂ ਸਿਕੰਦਰ ਦੁਨੀਆਂ ਨੂੰ ਜਿੱਤਦਾ ਆਇਆ ਕਹਿੰਦੇ ਸਮੁੰਦਰ ਦੇ ਕੰਢੇ 'ਤੇ ਪਹੁੰਚ ਗਿਆ। ਉਹਨੇ ਆਪਣੇ ਵਜ਼ੀਰਾਂ ਨੂੰ ਪੁੱਛਿਆ ਇਹ ਕੌਣ, ਕਹਿੰਦੇ ਜੀ ਇਹ ਵੀ ਆਪਣੇ ਆਪ ਨੂੰ ਰਾਜਾ ਕਹਾਂਦਾ ਅਤੇ ਧਰਤੀ ਤੋਂ 3 ਗੁਣਾ ਵੱਡਾ, ਜਿਹੜੀ ਧਰਤੀ ਨੂੰ ਤੁਸੀਂ
ਜਿੱਤਣਾ ਚਾਹੁੰਦੇ ਹੋ। ਮੈਂ ਬੇਨਤੀ ਕਰਾਂ, ਇਹਨਾਂ ਕਹਾਣੀਆਂ ਦੇ ਵਿੱਚੋਂ ਅਸਲ ਦੇ ਵਿੱਚੋਂ ਘਟਨਾ ਘਟੀਆਂ ਨਹੀਂ ਹੁੰਦੀਆਂ, ਪਰ ਇਨਸਾਨ ਨੂੰ ਉਪਦੇਸ਼ ਉਹਦੇ ਵਿੱਚੋਂ ਬੜਾ ਵੱਡਾ ਮਿਲ ਜਾਂਦਾ। ਅਤੇ ਦਾਸ ਸਾਹਿਬ ਜੀ ਨੂੰ ਇਹ ਵੀ ਬੇਨਤੀ ਕਰਦੇ ਵੀ ਜਿਹੜੇ ਇਨਸਾਨ ਕੁਛ ਲੈਣਾ ਚਾਹੁੰਦੇ ਹੈ ਉਹ ਬਿਨਾਂ ਬੋਲਦੀਆਂ ਚੀਜ਼ਾਂ 'ਚੋਂ ਵੀ ਉਪਦੇਸ਼ ਲੈ ਲੈਂਦੇ ਹਨ, ਤਾਂ ਆਪਣੀ ਵਰਗੀ ਜ਼ਿੰਦਗੀ ਭਰ ਗੁਰੂ ਦੇ ਦਰ 'ਤੇ ਆਈ ਜਾਂਦੇ ਆ, ਪਰਿਕਰਮਾ ਵੀ ਕਰੀ ਜਾਂਦੇ ਆ, ਮੱਥਾ ਵੀ ਟੇਕੀ ਜਾਂਦੇ ਆ, ਪਰ ਜਦੋਂ ਸੰਸਾਰ ਤੋਂ ਜਾਂਦੇ ਫਿਰ ਖਾਲੀ ਤੇ ਖਾਲੀ ਹੁੰਦੇ ਆ। ਇਹਨੀਆਂ ਗੱਲਾਂ ਦਾ ਗੁੱਸਾ ਨਾ ਕਰਨਾ, ਚਿੰਤਨ ਕਰਨਾ ਜੋ ਦਾਸ ਸਾਹਿਬ ਜੀ ਨਾਲ ਸਾਂਝੀਆਂ ਕਰ ਰਿਹਾ। ਕਹਿੰਦੇ ਜਦੋਂ ਕਹਿੰਦੇ ਸਿਕੰਦਰ ਉੱਥੇ ਆਇਆ, ਉਹਨੇ ਆਖਿਆ ਜੀ ਇਹ ਵੀ ਰਾਜਾ। ਕਹਿੰਦੇ ਸਿਕੰਦਰ ਕਹਿੰਦਾ ਹਥਿਆਰ ਚੁੱਕ ਲਵੋ। ਕਹਿੰਦੇ ਹਥਿਆਰ ਚੁੱਕੇ, ਕਹਿੰਦੇ ਉਹਦੇ 'ਚੋਂ ਇੱਕ ਬ੍ਰਾਹਮਣ ਪ੍ਰਗਟ ਹੋਇਆ। ਕਹਿੰਦੇ ਬ੍ਰਾਹਮਣ ਪ੍ਰਗਟ ਹੋਇਆ, ਕਹਿੰਦਾ ਵੀ ਤੂੰ ਕੀ ਗੱਲ, ਮੇਰੇ 'ਤੇ ਹਥਿਆਰ ਕਿਉਂ ਚੱਕੇ, ਮੈਂ ਤਾਂ ਤੇਰਾ ਕੁਛ ਵਿਗਾੜਿਆ ਨਹੀਂ। ਸਿਕੰਦਰ ਕਹਿੰਦਾ ਤੂੰ ਵੀ ਰਾਜਾ, ਮੈਂ ਵੀ ਰਾਜਾ, ਮੈਂ ਤੇਰੇ 'ਤੇ ਯੁੱਧ ਕਰਾਂਗਾ, ਤੇਰੇ 'ਤੇ ਮੈਂ ਜਿੱਤ ਪ੍ਰਾਪਤ ਕਰਾਂਗਾ। ਉਹ ਕਹਿੰਦੇ ਜਿੱਤ ਪ੍ਰਾਪਤ ਕਰ ਗਿਆ, ਕਹਿੰਦੇ ਤੂੰ, ਮੈਂ ਵੈਸੇ ਤੇ ਤੂੰ ਹਾਰ ਮੰਨ ਲੈਂਦਾ। ਜਦੋਂ ਕਿਸੇ ਨੂੰ ਸਮੱਤ ਬਖਸ਼ਣੀ ਹੋਵੇ ਸਤਸੰਗ ਨੂੰ, ਰੱਬ ਨੇ ਰੱਬ ਆਪਣੀ ਵਿੱਧ ਬਣਾ ਲੈਂਦਾ। ਕਹਿੰਦਾ ਉਹ ਮੈਂ ਤੇ ਤੋਂ ਬ੍ਰਾਹਮਣ ਕਹਿੰਦਾ ਸਮੁੰਦਰ ਭਾਵ ਰੂਪ, ਕਹਿੰਦਾ ਮੈਂ ਤੇ ਤੋਂ ਵੈਸੀ ਹਾਰ ਮੰਨ ਲੈਂਦਾ। ਸਿਕੰਦਰ ਕਹਿੰਦਾ ਨਹੀਂ, ਇਸ ਤਰ੍ਹਾਂ ਨਹੀਂ, ਜਿਨ੍ਹਾਂ ਨੂੰ ਮੈਂ ਹਰਾ ਕੇ ਆਇਆ ਨਾ ਉਹਨਾਂ ਨੇ ਮੈਨੂੰ ਟੈਕਸ ਦੇਣਾ ਕਬੂਲ ਕੀਤਾ ਕਿ ਇੰਨਾ ਮੈਂ ਤੁਹਾਨੂੰ ਟੈਕਸ ਦੇਵਾਂਗਾ ਸਾਲ ਦਾ। ਕਹਿੰਦੇ ਤੂੰ ਮੈਨੂੰ ਕੀ ਦਿੰਦਾ। ਕਹਿੰਦੇ ਉਹ ਸਮੁੰਦਰ ਨੇ ਪਤਾ, ਕਹਿੰਦੇ ਉਹ ਜਿਹੜਾ ਬ੍ਰਾਹਮਣ ਸੀ ਉਹਨੇ ਕਹਿੰਦੇ ਸਮੁੰਦਰ ਨੂੰ ਇਸ਼ਾਰਾ ਕੀਤਾ, ਉਹਦੇ ਹੱਥਾਂ ਦੇ ਵਿੱਚ ਇੱਕ ਬੇੜੀ ਆਈ। ਕਹਿੰਦੇ ਉਹ ਬੇੜੀ ਆਈ, ਉਹ ਸਿਕੰਦਰ ਨੂੰ ਪਕੜਾਈ, ਅਤੇ ਸਿਕੰਦਰ ਨੂੰ ਪਕੜਾ ਕੇ ਕਹਿੰਦੇ ਉਹਨੂੰ ਆਖਿਆ ਵੀ ਤੂੰ ਇਹਨੂੰ ਜਿੰਨੀ ਚਾਹੇ, ਕਹਿੰਦੇ ਰਤਨਾਂ ਨਾਲ ਭਰੀ ਹੋਈ ਸੀਗੀ, ਉਹਨੂੰ ਪਕੜਾਈ, ਕਹਿੰਦਾ ਲੈ ਟੈਕਸ। ਕਹਿੰਦੇ ਜਦੋਂ ਟੈਕਸ ਲੈ ਕੇ ਉਹ ਸਮੁੰਦਰਾਂ ਦੇ ਕੋਲੋਂ ਇਹ ਹੀਰੇ ਲੈ ਕੇ ਚੱਲਣ ਲੱਗਾ ਨਾ, ਅਤੇ ਵਜ਼ੀਰ ਕਹਿੰਦਾ ਜੀ ਇਹ ਤਾਂ 3 ਗੁਣਾ ਵੱਡਾ, ਤੁਹਾਨੂੰ ਥੋੜ੍ਹੇ ਜਿਹੇ ਹੀਰੇ ਦੇ ਕੇ ਟਰਕਾ ਦਿੱਤਾ। ਕਹਿੰਦੇ ਉਹ ਉਹਨੇ ਫਿਰ ਕਿਹਾ ਹਥਿਆਰ ਚੁੱਕ ਲਓ, ਹਥਿਆਰ ਚੱਕੇ। ਕਹਿੰਦੇ ਹੁਣ ਦੇਵਤਾ ਫਿਰ ਪ੍ਰਗਟ ਹੋਇਆ, ਕਹਿੰਦੇ ਵੀ ਹੁਣ ਕੀ ਗੱਲ ਹੋ ਗਈ। ਕਹਿੰਦਾ ਥੋੜ੍ਹੇ ਜਿਹੇ ਮੈਨੂੰ ਹੀਰੇ ਦੇ ਕੇ ਟਰਕਾ ਦਿੱਤਾ। ਕਹਿੰਦੇ ਉਹਨੇ ਆਦੇਸ਼ ਕੀਤਾ, ਸਮੁੰਦਰ ਦੀ ਇੱਛਾ ਲਾਈ, ਸਾਰੀ ਕਹਿੰਦੇ ਕਿਨਾਰੇ ਹੀਰਿਆਂ ਨਾਲ ਭਰ ਗਏ। ਕਹਿੰਦੇ ਉਹ ਦੇਵਤਾ ਕਹਿੰਦਾ ਵੀ ਹੁਣ ਤੂੰ ਜਿੰਨੇ ਹੀਰੇ ਲੈਣੇ ਲੈ ਲਾ। ਉਹ ਕਹਿੰਦਾ ਵੀ ਮੈਨੂੰ ਕੋਈ ਬਰਤਨ ਵੀ ਦੇ ਚਾਹੀਏ 'ਚ ਮੈਂ ਪਾਵਾਂ। ਕਹਿੰਦੇ ਛੋਟੀ ਜਿਹੀ ਕਸ਼ਤੀ ਸਮੁੰਦਰ 'ਚ ਆਈ, ਸਿਕੰਦਰ ਨੂੰ ਉਹ ਪਕੜਾਈ, ਕਹਿੰਦੇ ਲੈ ਇਹਨੂੰ ਭਰ ਲਾ। ਉਹ ਕਹਿੰਦਾ ਮਜ਼ਾਕ ਕਰਦਾ, ਇੰਨੇ ਹੀਰੇ ਹਨ ਤਾਂ ਛੋਟੀ ਜਿਹੀ ਬੇੜੀ ਦੇ ਦਿੱਤੀ। ਉਹ ਕਹਿੰਦਾ ਤੂੰ ਭਰਨੀ ਤਾਂ ਸ਼ੁਰੂ ਕਰ। ਕਹਿੰਦੇ ਉਹਨੇ ਦੋਸ਼ ਪਾਈ ਲਾਏ, ਕਹਿੰਦੇ ਭਰੀ ਨਹੀਂ, ਸੁਬਾਹ ਤੋਂ ਲੈ ਕੇ ਸ਼ਾਮਾਂ ਪੈ ਗਈਆਂ, ਭਰੀ ਨਹੀਂ, ਸਾਰੀ ਫੌਜ ਲਾਤੀ, ਉਹ ਕਸ਼ਤੀ ਫਿਰ ਨਹੀਂ ਭਰੀ। ਆਖਿਰਕਾਰ ਸਿਕੰਦਰ ਨੇ ਹੱਥ ਜੋੜੇ ਦੇਵਤੇ ਦੇ ਅੱਗੇ, ਕਹਿੰਦਾ ਇਹ ਦੱਸ ਕਿ ਨਾ ਤੇਰੇ ਹੀਰੇ ਮੁੱਕਦੇ ਹਨ, ਨਾ ਇਹ ਕਸ਼ਤੀ ਭਰਦੀ ਹੈ, ਇਹ ਕਸ਼ਤੀ ਬਣੀ ਕਾਹਦੀ ਆ। ਉਹ ਦੇਵਤਾ ਮੁਸਕਰਾਏ, ਕਹਿੰਦਾ ਬੰਦੇ ਦੇ ਹਿਰਦੇ ਦੀ ਬਣੀ ਆ। ਕਹਿੰਦੇ ਨਾ ਬੰਦੇ ਦਾ ਹਿਰਦਾ ਭਰਦਾ, ਕਹਿੰਦੇ ਨਾ ਹੀ ਕਹਿੰਦੇ ਇਹ ਕਸ਼ਤੀ ਭਰੀ ਆ। ਮੈਂ ਬੇਨਤੀ ਕਰਾਂ ਸਤਸੰਗ ਨੂੰ, ਇਸ ਕਰਕੇ ਮੈਂ ਆਪ ਜੀ ਨੂੰ ਬੇਨਤੀ ਇਹ ਕਰ ਰਿਹਾ ਸੀ, ਜਿਹਨੂੰ ਸਕੂਨ, ਜਿਹੜਾ ਬੰਦਾ ਬੈਰਾਗ ਦੇ ਵਿੱਚ ਚਲਾ ਗਿਆ ਸਤਸੰਗ ਜੀ ਨੂੰ, ਬਾਬਾ ਈਸ਼ਵਰ ਸਿੰਘ ਜੀ ਦਾ ਜੀਵਨ ਤਾਂ ਪੜ੍ਹ ਕੇ ਦੇਖ ਲਓ, ਕਿੰਨੇ ਬਰਾਗੀ ਅਵਸਥਾ ਦੇ ਵਿੱਚ ਰਹਿੰਦੇ ਸਨ। ਉਹਨਾਂ ਦੀ ਅਵਸਥਾ ਸੀ, ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀ, ਉਹ ਅੱਖਾਂ ਦੇ ਵਿੱਚੋਂ ਨੀਰ ਹੀ ਚੱਲਦਾ ਰਹਿੰਦਾ ਸੀ। ਤੜਪ ਕਾਹਦੀ ਸੀ, ਰੱਬ ਦੇ ਨਾਲ ਮਿਲਾਪ ਹੋ ਜਾਏ, ਗੁਰੂ ਪ੍ਰਸੰਨ ਹੋ ਜਾਏ। ਅਤੇ ਕਹਿੰਦੇ ਜਿਹੜਾ ਬੈਰਾਗ ਹੈ ਸਤਸੰਗੀ ਜੀ ਨੂੰ, ਮੈਂ ਬੇਨਤੀ ਕਰ ਰਿਹਾ ਸੀ, ਮੌਤ ਨੂੰ ਦੇਖ ਕੇ ਇਹ ਪ੍ਰਭਲ ਰੂਪ ਦੇ ਵਿੱਚ ਪ੍ਰਗਟ ਹੁੰਦਾ। ਮੈਂ ਇੱਥੇ ਇੱਕ ਹੁਣ ਆਪ ਜੀ ਨੂੰ ਗੱਲ ਸੁਣਾ ਦੇਵਾਂ ਮੌਤ ਨੂੰ। ਤਾਂ ਹੀ ਜਦੋਂ ਦਾਸ ਛੋਟਾ ਸੀ ਨਾ, ਅਤੇ ਆਮ ਮੈਂ ਇਹ ਗੱਲ ਸੁਣਦਾ ਸੀ, ਕੋਈ ਬੰਦਾ 100 ਅਰਥੀਆਂ ਨਾਲ ਚਲਾ ਜਾਵੇ ਅਤੇ ਉਹਨਾਂ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਉਹਦਾ ਸੰਸਕਾਰ ਹੁੰਦਾ ਦੇਖ ਲਵੇ, ਉਹ ਸੰਸਾਰ ਤੋਂ ਉਪਰਾਮ ਹੋ ਜਾਂਦਾ। ਕਿਉਂ? ਕਿਉਂਕਿ ਮੈਨੂੰ ਲੱਗਦਾ ਜਿਹੜਾ ਬੰਦਾ ਚਿੰਤਨ ਕਰਨ ਵਾਲਾ ਹੋਵੇ, 100 ਅਰਥੀਆਂ ਨੂੰ ਜਾ ਕੇ ਉਹਨੂੰ ਲੱਗਦਾ ਜਿਵੇਂ ਇਹ ਸੜ ਕੇ ਸਵਾਹ ਹੋ ਗਿਆ, ਉਵੇਂ ਮੈਂ ਇੱਕ ਦਿਨ ਸੜ ਕੇ ਸਵਾਹ ਹੋ ਜਾਵਾਂਗਾ। ਕਾਹਦੇ ਵਾਸਤੇ ਕਰ ਰਿਹਾ? ਬੜੀ ਸੋਹਣੀ ਗਾਥਾ ਆਉਂਦੀ ਹੈ ਮਹਾਤਮਾ ਬੁੱਧ ਦੀ ਸਤਸੰਗ ਜੀ ਨੂੰ। ਕਹਿੰਦੇ ਮਹਾਤਮਾ ਬੁੱਧ ਜਦੋਂ ਜਨਮ ਹੋਇਆ ਨਾ, ਰਾਜੇ ਦਾ ਬੇਟਾ ਸੀ। ਕਹਿੰਦੇ ਰਾਜੇ ਦਾ ਬੇਟਾ ਸੀ, ਕਹਿੰਦੇ ਰਾਜੇ ਨੇ ਜੋਤਿਸ਼ਾਂ ਨੂੰ ਸੱਦਿਆ, ਕਹਿੰਦੇ ਇਹ ਪੁੱਛਿਆ ਕਿ ਇਹ ਦੱਸੋ ਕਿ ਜਿਹੜਾ ਮੇਰੇ ਘਰ 'ਚ ਬੇਟਾ ਪੈਦਾ ਹੋਏ ਇਹ ਮੇਰਾ ਨਾਮ ਰੋਸ਼ਨ ਕਰੇਗਾ ਕਿ ਨਹੀਂ ਕਰੇਗਾ। ਕਹਿੰਦੇ ਜੋਤਿਸ਼ਾਂ ਨੇ ਜੋਤਿਸ਼ ਲਗਾ ਕੇ ਕਿਹਾ, ਕਹਿੰਦੇ ਨਾਮ ਤਾਂ ਤੇਰਾ ਰੋਸ਼ਨ ਕਰੇਗਾ ਪਰ ਕੋਈ ਸਾਧੂ ਸੰਤ ਬਣ ਕੇ ਕਰੇਗਾ। ਮੈਂ ਬੇਨਤੀ ਕਰਾਂ, ਜੇਕਰ ਨੰਬਰਦਾਰ ਰਾਮ ਸਿੰਘ ਜੀ ਦਾ ਨਾਮ ਰੋਸ਼ਨ ਕੀਤਾ, ਮਾਤਾ ਰਤਨ ਕੌਰ ਜੀ ਦਾ ਨਾਮ ਰੋਸ਼ਨ ਕੀਤਾ ਅਤੇ ਇੱਕ ਸਾਧੂ ਸੰਤ ਬਣ ਕੇ ਕੀਤਾ ਨਾ ਬਾਬਾ ਈਸ਼ਵਰ ਸਿੰਘ ਜੀ ਨੇ। ਕੱਲ੍ਹ ਦਾਸ ਨੇ ਪੰਕਤੇ ਲਈ ਸੀ, ਧੰਨ ਸੁ ਵੰਸ਼, ਧੰਨ ਸੁ ਪਿਤਾ, ਧੰਨ ਸੁ ਮਾਤਾ, ਜਿਨ ਜਨ ਜਣੇ ਸਤਸੰਗੀ ਜਨੋ।
ਕਹਿੰਦੇ ਜਦੋਂ ਕਹਿੰਦੇ ਪਤਾ ਚੱਲਿਆ ਮਹਾਤਮਾ ਬੁੱਧ ਦੇ ਪਿਓ ਨੂੰ ਰਾਜੇ ਨੂੰ ਕਿ ਇਹ ਸਾਧੂ ਕਹਿੰਦੇ ਉਹਨੂੰ ਬਰਦਾਸ਼ਤ ਨਹੀਂ ਸੀ ਹੋਇਆ। ਦਾਸ ਤਕਰੀਬਨ ਬੇਨਤੀ ਕਰਿਆ ਕਰਦਾ ਪਿਆਰਿਓ ਇੱਕ ਗੱਲ ਦਾ ਧਿਆਨ ਰੱਖਿਓ, ਦੂਜਿਆਂ ਦੇ ਬੱਚੇ ਦੂਜਿਆਂ ਦੇ ਜਵਾਈ ਸਾਧੂ ਸੰਤ ਬਣ ਜਾਣ, ਅਸੀਂ ਗ੍ਰਸਤੀ ਲੋਕ ਮੱਥਾ ਟੇਕਦੇ ਹਾਂ ਪਰ ਸਾਡਾ ਕੋਈ ਬੱਚਾ ਸਾਡਾ ਕੋਈ ਜਵਾਈ ਸਾਧੂ ਸੰਤ ਬਣਨ ਵਾਲੇ ਮਾਰਗ ਦੇ ਤੁਰ ਪਵੇ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਦੇ। ਕਹਿੰਦੇ ਮਹਾਤਮਾ ਬੁੱਧ ਦੇ ਪਿਓ ਨੂੰ ਵੀ ਨਹੀਂ ਸੀ ਬਰਦਾਸ਼ਤ ਹੋਇਆ। ਕਹਿੰਦੇ ਉਹਨੇ ਪੁੱਛਿਆ ਸਿਆਣੇ ਨੂੰ ਇਹ ਸਾਧੂ ਸੰਤ ਕਿਉਂ ਬਣਦੇ ਆ, ਉਹ ਕਹਿੰਦੇ ਜਦੋਂ ਸੰਸਾਰ ਤੋਂ ਉਪਰਾਮ ਹੋ ਜਾਣ, ਜਦੋਂ ਉਹਨਾਂ ਨੂੰ ਇਹ ਪ੍ਰਤੀਤੀ ਹੋ ਜਾਏ ਕਿ ਸੰਸਾਰ ਨੇ ਸਾਡਾ ਸਾਥ ਨਹੀਂ ਦੇਣਾ, ਇਹਦੇ ਨਾਲ ਜੁੜ ਕੇ ਸਾਨੂੰ ਸਕੂਨ ਪ੍ਰਾਪਤ ਨਹੀਂ ਹੋ ਸਕਦਾ, ਟਿਕਾਓ ਨਹੀਂ ਪ੍ਰਾਪਤ ਹੋ ਸਕਦਾ, ਕਹਿੰਦੇ ਤਾਂ ਉਹ ਸਾਧੂਪਨ ਦੇ ਮਾਰਗ 'ਤੇ ਚੱਲ ਪੈਂਦੇ ਹਨ। ਕਹਿੰਦੇ ਮਹਾਤਮਾ ਬੁੱਧ ਨੇ ਪਤਾ ਕੀ ਕੀਤਾ ਸੀਗਾ ਉਹਦੇ ਪਿਓ ਨੇ, ਕਹਿੰਦੇ ਭੋਰੇ 'ਚ ਬੰਦ ਕਰ ਦਿੱਤਾ ਸੀ। ਕਹਿੰਦੇ ਮਹਾਤਮਾ ਬੁੱਧ ਜਦੋਂ ਕਹਿੰਦੇ ਬਾਹਰ ਸੈਰ ਕਰਨ ਵਾਸਤੇ ਨਿਕਲਦਾ ਸੀ, ਜਿਸ ਬਗੀਚੇ ਦੇ ਵਿੱਚ ਨਿਕਲਦਾ ਸੀ ਪਿਓ ਰਾਜਾ ਸੀ, ਕਹਿੰਦੇ ਕਮਲਾਏ ਹੋਏ ਫੁੱਲ ਕਮਲਾਏ ਹੋਏ ਬੂਟੇ ਵੀ ਪੁੱਟ ਕੇ ਸੁੱਟ ਦਿੱਤੇ ਜਾਂਦੇ ਸਨ, ਇਸ ਵਾਸਤੇ ਕਿ ਫੁੱਲਾਂ ਦੇ ਬੂਟਿਆਂ ਦੀ ਕੁਮਲਾਹਟ ਦੇਖ ਕੇ ਕਿਤੇ ਮਹਾਤਮਾ ਬੁੱਧ ਦਾ ਹਿਰਦਾ ਨਾ ਕਮਲਾ ਜਾਏ, ਕਿਉਂਕਿ ਸੁਣਿਆ ਸੀ ਦਾਨੀ ਪੁਰਸ਼ਾਂ ਤੋਂ ਕਿ ਮੌਤ ਨੂੰ ਦੇਖ ਕੇ ਮਨ ਉਪਰਾਮ ਹੁੰਦਾ ਸਹੀ ਮਹੀਨਿਆਂ ਦੇ ਵਿੱਚ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਬੜਾ ਸੋਹਣਾ ਗੁਰੂ ਸਾਹਿਬ ਨੇ ਬਾਣੀ 'ਚ ਕਿਹਾ, ਕਹਿੰਦੇ ਹਾਰਡ ਜਲੇ ਜੂੰ ਲੱਕਰੀ ਕੇਸ ਜਰੇ ਜੂੰ ਕਾਸ, ਇਹ ਉਹ ਜਗ ਜਰਤਾ ਦੇਖ ਕੇ ਪਿਓ ਕਬੀਰ ਉਦਾਸ। ਮੈਂ ਦੁਬਾਰਾ ਪੰਕਤੀ ਆਪ ਜੀ ਨਾਲ ਸਾਂਝੀ ਕਰਨ ਦਾ, ਕਹਿੰਦੇ ਹਾਰਡ ਜਲੇ ਜੂੰ ਲੱਕਰੀ ਕੇਸ ਜਰੇ ਜੂੰ ਕਾਸ, ਜਦੋਂ ਸੰਸਕਾਰ ਹੁੰਦਾ ਕਹਿੰਦੇ ਇਹੋ ਜਗ ਜਰਤਾ ਦੇਖ ਕੇ ਪਿਓ ਕਬੀਰ ਉਦਾਸ, ਕਹਿੰਦੇ ਕਬੀਰ ਬੈਰਾਗ 'ਚ ਚਲਾ ਗਏ ਸਭ ਕੁਛ ਦੇਖ ਕੇ। ਤਾਂ ਗੁਰੂ ਸਾਹਿਬ ਕਿੰਨਾ ਸੋਹਣਾ ਕਹਿੰਦੇ, ਸਿਰ ਪਲਿਆ ਦਾੜੀ ਪਲੀ ਮੁੱਛਾਂ ਵੀ ਪਲੀਆਂ, ਰੇਮਨ ਗਹਿਲੇ ਬਾਵਲੇ ਮਾਣੇ ਕਿਆ ਰਲੀਆਂ, ਕਹਿੰਦੇ ਤੂੰ ਪੁੱਗ ਗਿਆ ਦਾੜੀ ਤੇਰੀ ਚਿੱਟੀ ਹੋ ਗਈ ਵਾਲ ਤੇਰੇ ਚਿੱਟੇ ਹੋ ਗਏ, ਕਹਿੰਦੇ ਫਿਰ ਤੂੰ ਸੰਸਾਰ ਦੇ ਵਿੱਚ ਰਜੀਮਾਂ 'ਚ ਫਸਿਆ ਫਿਰਦਾ ਹੈ। ਕਹਿੰਦੇ ਮਹਾਤਮਾ ਬੁੱਧ ਨੇ ਭੋਰੇ 'ਚ ਬੰਦ ਕਰ ਦਿੱਤਾ। ਕਹਿੰਦੇ ਜਦੋਂ 18 ਸਾਲ ਦਾ ਹੋਇਆ ਤੇ ਯੂਥ ਫੈਸਟੀਵਲ ਹੋਇਆ, ਕਹਿੰਦੇ ਯੂਥ ਫੈਸਟੀਵਲ ਹੋਇਆ, ਹੁਣ ਉਹ ਜਿਹੜੇ ਨੌਜਵਾਨਾਂ ਨੇ ਯੂਥ ਫੈਸਟੀਵਲ ਕੀਤਾ ਔਰਗੇਨਾਈਜ਼, ਉਹਨਾਂ ਨੇ ਮਹਾਤਮਾ ਬੁੱਧ ਨੂੰ ਇਨਵਾਈਟ ਕਰ ਲਿਆ। ਕਹਿੰਦੇ ਮਹਾਤਮਾ ਬੁੱਧ ਨੂੰ ਇਨਵਾਈਟ ਕੀਤਾ ਗਿਆ, ਕਹਿੰਦੇ ਜਦੋਂ ਉਹਦੇ ਜਾਣ ਲਈ ਰੱਥ ਤਿਆਰ ਕੀਤਾ ਗਿਆ ਨਾ, ਕਹਿੰਦੇ ਜਦੋਂ ਮਹਾਤਮਾ ਬੁੱਧ ਰੱਥ 'ਚ ਆ ਕੇ ਬੈਠੇ ਪਿਓ ਨੇ ਇੰਤਜ਼ਾਮ ਕੀਤਾ ਸੀ, ਚਾਰੋਂ ਪਾਸੇ ਪਰਦਾ ਕੀਤਾ ਹੋਇਆ ਸੀ। ਕਹਿੰਦੇ ਮਹਾਤਮਾ ਬੁੱਧ ਆ ਕੇ ਬੈਠੇ, ਰਥਵਾਨ ਨੂੰ ਪੁੱਛਦੇ ਹਨ, ਕੋਚਵਾਨ ਨੂੰ ਪੁੱਛਦੇ ਇਹ ਪੜਦੇ ਕਿਉਂ ਕੀਤੇ, ਉਹ ਕਹਿੰਦੇ ਤੁਹਾਡੇ ਪਿਓ ਦਾ ਹੁਕਮ ਹੈ ਕਿ ਪੜਦਿਆਂ ਵਿੱਚ ਜਾਓਗੇ। ਕਹਿੰਦੇ ਮਹਾਤਮਾ ਬੁੱਧ ਨੇ ਪਤਾ ਕੀ ਕਿਹਾ ਸੀ, ਕਹਿੰਦਾ ਰਥਵਾਨ ਇਹ ਪੜਦੇ ਸਾਰੇ ਚੱਕਦੇ, ਤੇ ਜਿਹੜੇ ਉਹਨੇ ਲਫ਼ਜ਼ ਕਹੇ ਸਨ ਉਹ ਬੜੇ ਵਧੀਆ ਸੀ। ਮਹਾਤਮਾ ਬੁੱਧ ਕਹਿੰਦੇ ਰਥਵਾਨ ਅੱਜ ਤੱਕ ਸੰਸਾਰ ਨੂੰ ਮੈਂ ਪਿਓ ਦੀਆਂ ਅੱਖਾਂ ਨਾਲ ਵੇਖਿਆ, ਅੱਜ ਮੈਂ ਸੰਸਾਰ ਨੂੰ ਆਪਣੀਆਂ ਅੱਖਾਂ ਨਾਲ ਵੇਖਣਾ ਚਾਹੁੰਦਾ, ਪੜਦੇ ਚੱਕ। ਹੁਣ ਰਾਜਕੁਮਾਰ ਦਾ ਹੁਕਮ ਸੀ, ਕੌਣ ਰੋਕਦਾ, ਪੜ੍ਹਦੇ ਹੀ ਚੱਕੇਗੇ। ਮੈਂ ਬੇਨਤੀ ਕਰਾਂ, ਅਸੀਂ ਵੀ ਕਈ ਵਾਰੀ ਦੂਜਿਆਂ ਦੀਆਂ ਕਈਆਂ ਹੋਈਆਂ ਗੱਲਾਂ ਨੂੰ ਸੁਣ ਕੇ ਦੂਜਿਆਂ 'ਤੇ ਥੋਪਦੇ ਹਾਂ, ਦੂਜਿਆਂ ਦੀਆਂ ਅੱਖਾਂ ਨਾਲ ਅਸੀਂ ਦੇਖ ਕੇ ਆਪਣੇ ਆਪ ਨੂੰ। ਮੈਂ ਬੇਨਤੀ ਕਰਾਂ, ਕਦੀ ਕਿਸੇ ਦੀਆਂ ਗੱਲਾਂ ਸੁਣ ਕੇ ਗੱਲਾਂ ਨਾ ਕਹਿਣੀਆਂ ਸ਼ੁਰੂ ਕਰ ਦਿਆ ਕਰੋ, ਕਦੀ ਦੂਜੇ ਦੀਆਂ ਅੱਖਾਂ ਨਾਲ ਸੰਸਾਰ ਨੂੰ, ਆਪਣੇ ਮਿੱਤਰ ਨੂੰ, ਆਪਣੇ ਦੋਸਤ ਨੂੰ ਕਦੀ ਉਹਦੀਆਂ ਅੱਖਾਂ ਨਾਲ ਨਾ ਦੇਖਣਾ, ਨਹੀਂ ਤਾਂ ਜ਼ਿੰਦਗੀ ਭਰ ਧੋਖਾ ਖਾਂਦੇ ਰਹੋਗੇ। ਰੱਬ ਨੇ ਸਾਨੂੰ ਸੈਂਸ ਦਿੱਤੀ, ਸਾਨੂੰ ਕੰਨ ਦਿੱਤੇ, ਸਾਨੂੰ ਅੱਖਾਂ ਦਿੱਤੀਆਂ, ਕਾਹਦੇ ਵਾਸਤੇ ਕਿ ਤੂੰ ਅੱਖਾਂ ਖੋਲ੍ਹ ਕੇ ਚੱਲ। ਕਹਿੰਦੇ ਹੁਣ ਜਦੋਂ ਕਹਿੰਦੇ ਆ ਕੇ ਰੱਥ ਵਿੱਚ ਬੈਠੇ, ਪੜਦੇ ਚੱਕ ਦਿੱਤੇ, ਕਹਿੰਦੇ ਰੱਥ ਚੱਲਿਆ। ਮੈਂ ਬੇਨਤੀ ਇਹ ਤਾਂ ਕਰ ਰਿਹਾ, ਮੌਤ ਨੂੰ ਦੇਖ ਕੇ ਮਨ ਇਨਸਾਨ ਦਾ ਉਪਰਾਮਤਾ ਦੇ ਵਿੱਚ ਜਾਂਦਾ, ਬੈਰਾਗ ਦੇ ਵਿੱਚ ਜਾਂਦਾ। ਅਤੇ ਬਾਬਾ ਈਸ਼ਵਰ ਸਿੰਘ ਜੀ ਵੀ ਮਾਤਾ ਦੀ ਮੌਤ ਤੋਂ ਬਾਅਦ ਚਲੇ ਗਏ ਸਨ। ਕਹਿੰਦੇ ਜਦੋਂ ਕਹਿੰਦੇ ਹੁਣ ਕਹਿੰਦੇ ਗਏ ਸਤਸੰਗ ਨੂੰ ਜਾ ਕੇ ਰੱਥ 'ਚ ਬੈਠੇ, ਮਹਾਤਮਾ ਬੁੱਧ ਰੱਥ ਚੱਲਿਆ, ਕਹਿੰਦੇ ਥੋੜ੍ਹੀ ਦੂਰ ਰੱਥ ਗਿਆ ਸੀ, ਇੱਕ ਬੁੱਢਾ ਬੰਦਾ ਉਹਨੇ ਹੱਥ 'ਚ ਸੋਟੀ ਫੜੀ ਸੀ, ਝੁੱਕ ਕੇ ਚੱਲਦਾ ਸੀ। ਮਹਾਤਮਾ ਬੁੱਧ ਨੇ ਅੱਜ ਤੱਕ ਕੋਈ ਕੁਮਲਾਈ ਚੀਜ਼ ਨਹੀਂ ਸੀ ਦੇਖੀ, ਕਿਉਂਕਿ ਪਿਓ ਦੀਆਂ ਅੱਖਾਂ ਨਾਲ ਸੰਸਾਰ ਦੇਖਿਆ ਸੀ। ਕਹਿੰਦੇ ਮਹਾਤਮਾ ਬੁੱਧ ਉਹ ਰਥਵਾਨ ਪੁੱਛਦੇ ਇਹ ਕੀ ਹੈ, ਕਹਿੰਦੇ ਜੀ ਬੰਦਾ ਹੈ ਬੁੱਢਾ ਹੋ ਗਿਆ। ਮਹਾਤਮਾ ਬੁੱਧ ਪੁੱਛਦੇ ਇਹ ਕਿਉਂ ਬੁੱਢਾ ਹੋ ਗਿਆ, ਰਥਵਾਨ ਕਹਿੰਦਾ ਮੈਨੂੰ ਨਹੀਂ ਪਤਾ, ਪਰ ਇੱਕ ਗੱਲ ਦਾ ਧਿਆਨ ਰੱਖਣਾ, ਜੇ ਬੁਢੇਪੇ ਤੋਂ ਪਹਿਲਾਂ ਮੌਤ ਨਾ ਆਈ ਤਾਂ ਹਰ ਬੰਦੇ ਨੇ ਬੁੱਢਾ ਹੋਣਾ। ਮਹਾਤਮਾ ਬੁੱਧ ਕਹਿੰਦੇ ਮੈਂ ਵੀ ਬੁੱਢਾ ਹੋਣਾ, ਕਹਿੰਦੇ ਹਾਂ ਜੇ ਮੌਤ ਪਹਿਲਾਂ ਨਾ ਆਈ ਤੁਹਾਨੂੰ ਬੁਢਾਪੇ ਤੋਂ ਤਾਂ ਤੁਸੀਂ ਵੀ ਬੁੱਢੇ ਹੋਣਾ। ਕਹਿੰਦੇ ਮਹਾਤਮਾ ਬੁੱਧ ਜਿਹੜੇ ਮੁਸਕਰਾਏ ਸਨ ਇੱਕਦਮ ਚੁੱਪ ਕਰ ਗਏ। ਰਥਵਾਨ ਕਹਿੰਦਾ ਕੀ ਗੱਲ ਚੁੱਪ ਕਰ ਗਏ, ਉਹ ਕਹਿੰਦੇ ਦੇਖ ਲਾ ਬੁੱਢੇ ਦੇ ਚਿਹਰੇ 'ਤੇ ਕੋਈ ਮੁਸਕਰਾਹਟ ਹੀ ਨਹੀਂ ਹੈ। ਕਹਿੰਦੇ ਇਸ ਵਾਸਤੇ ਰਥਵਾਨ ਜੇ ਮੈਂ ਬੁੱਢਾ ਹੋਣਾ ਤਾਂ ਹੋ ਗਿਆ। ਕਹਿੰਦੇ ਥੋੜ੍ਹੀ ਹੋਰ ਅੱਗੇ ਗਏ, ਅਰਥੀ ਨੂੰ ਚਾਰ ਬੰਦੇ ਲਈ ਜਾਂਦੇ ਸਨ,
ਉੱਤੇ ਪੜ੍ਹਦੇ ਜਾਂਦੇ ਸਨ ਰਾਮ ਨਾਮ ਸੱਤ ਹੈ, ਪੂੰਜੀ ਸੰਤਾਂ ਹੱਥ ਹੈ। ਕਹਿੰਦੇ ਮਹਾਤਮਾ ਬੁੱਧ ਰਥਵਾਨ ਨੂੰ ਪੁੱਛਦੇ ਇਹ ਕੀ ਹੈ, ਕਹਿੰਦੇ ਬੰਦਾ ਸੀ ਮਰ ਗਿਆ। ਮਹਾਤਮਾ ਬੁੱਧ ਕਹਿੰਦੇ ਕਿਉਂ ਮਰ ਗਿਆ? ਕਹਿੰਦੇ ਇਹ ਮੈਨੂੰ ਨਹੀਂ ਪਤਾ ਕਿਉਂ ਮਰ ਗਿਆ, ਪਰ ਤੁਹਾਨੂੰ ਇੱਕ ਗੱਲ ਦੱਸ ਦਿਆਂ, ਜਿਹੜਾ ਜੰਮਿਆ ਉਹ ਮਰੇਗਾ ਜ਼ਰੂਰ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ, ਭਾਵੇਂ ਕੋਈ ਅਵਤਾਰ ਆਇਆ, ਭਾਵੇਂ ਕੋਈ ਗੁਰੂ ਆਇਆ, ਕੋਈ ਸੰਤ ਗਿਆ, ਸਭ ਨੂੰ ਜਾਣਾ ਪੈਂਦਾ ਸਤਸੰਗੀ ਜਨੋ। ਪਰ ਮੈਂ ਇੱਕ ਗੱਲ ਆਪ ਜੀ ਨੂੰ ਇੱਥੇ ਬੇਨਤੀ ਕਰ ਜਾਵਾਂ, ਸੰਸਾਰੀ ਵੀ ਸਤਸੰਗੀ ਨੂੰ ਦੁੱਖ ਅਤੇ ਸੁੱਖ ਭੋਗਦੇ ਆ, ਸੰਤ ਵੀ ਦੁੱਖ ਅਤੇ ਸੁੱਖ ਭੋਗਦੇ ਆ, ਪਰ ਅੰਤਰ ਪਤਾ ਕਿੱਥੇ ਰਹਿ ਜਾਂਦਾ? ਕਿਸੇ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦੇ ਗਿਆਨੀ ਭੋਗੇ ਗਿਆਨ ਸਹਿਤ, ਅਗਿਆਨੀ ਭੋਗੇ ਰੋਏ। ਕਹਿੰਦੇ ਭੋਗਦੇ ਦੋਨੋਂ ਹੀ ਆ। ਕਹਿੰਦੇ ਗਿਆਨੀ ਗਿਆਨ ਨਾਲ ਭੋਗ ਲੈਂਦਾ, ਰੱਬ ਦਾ ਹੁਕਮ ਹੈ। ਕਹਿੰਦੇ ਅਗਿਆਨੀ ਰੋ ਰੋ ਕੇ ਭੋਗ ਲੈਂਦਾ। ਕਹਿੰਦੇ ਸੰਤ ਮੁਸਕਰਾ ਕੇ ਭੋਗ ਲੈਂਦਾ ਸਤਸੰਗੀ ਜਨੋ। ਕਹਿੰਦੇ ਅਗਿਆਨੀ ਰੋ ਕੇ ਭੋਗ ਲੈਂਦਾ ਹੈ। ਕਹਿੰਦੇ ਜਦੋਂ ਅੱਗੇ ਗਏ ਰੱਥ, ਉਹ ਅਰਥੀ ਲਈ ਜਾਂਦੇ ਸੀ, ਉਹ ਕਹਿੰਦੇ ਕੀ? ਕਹਿੰਦਾ ਬੰਦਾ, ਕਹਿੰਦਾ ਮਰ ਗਿਆ। ਉਹ ਕਹਿੰਦਾ ਜੇਕਰ ਬੁੜੇ, ਕਹਿੰਦਾ ਮਰਨਾ ਸਭ ਨੇ ਹੈ, ਰਥਵਾਨ ਕਹਿੰਦਾ। ਕਹਿੰਦੇ ਮਹਾਤਮਾ ਬੁੱਧ ਨੂੰ ਜਦੋਂ ਕਿਹਾ ਨਾ ਮਰਨਾ ਸਭ ਨੇ ਹੈ, ਕਹਿੰਦੇ ਮਹਾਤਮਾ ਬੁੱਧ ਕਹਿੰਦੇ ਬਸ ਰੱਥ ਰੋਕ ਵਾਪਸ ਚੱਲ ਘਰ। ਕਹਿੰਦੇ ਰਥਵਾਨ ਕਹਿੰਦਾ ਨਹੀਂ, ਤੁਹਾਨੂੰ ਇਨਵਾਈਟ ਕੀਤਾ ਗਿਆ, ਜਾਣਾ ਤਾਂ ਤੁਹਾਨੂੰ ਯੂਥ ਫੈਸਟੀਵਲ ਵਿੱਚ ਹੀ ਪਏਗਾ। ਮਹਾਤਮਾ ਬੁੱਧ ਕਹਿੰਦੇ ਰਥਵਾਨ ਹੁਣ ਰੱਥ ਨੂੰ ਕਿਤੇ ਲੈ ਜਾ, ਭਾਵੇਂ ਘਰ ਲੈ ਜਾ, ਭਾਵੇਂ ਬਾਜ਼ਾਰ ਲੈ ਜਾ, ਭਾਵੇਂ ਯੂਥ ਫੈਸਟੀਵਲ ਵਿੱਚ ਲੈ ਜਾ, ਪਰ ਇੱਕ ਗੱਲ ਦਾ ਧਿਆਨ ਰੱਖੀ, ਮਹਾਤਮਾ ਬੁੱਧ ਨੇ ਮਰਨਾ ਅਤੇ ਸਮਝ ਮਰ ਗਿਆ। ਮੈਂ ਬੇਨਤੀ ਕਰਾਂ, ਇਹ ਹੈ ਜੀਵਤ ਮਰੇ, ਮਰੇ ਫੁਨ ਜੀਵੇ ਤਾਂ ਮੁੱਖ ਅੰਤਰ ਪਾਏ। ਦੂਜੇ ਪਾਸੇ ਗੁਰੂ ਸਾਹਿਬ ਨੇ ਕਿਹਾ ਜੀਵਤ ਮਰੋ, ਮਰੋ ਫੁਨ ਜੀਵੋ। ਕਹਿੰਦੇ ਜਿਉਂਦਿਆਂ ਹੀ ਮਰ ਜਾਓ, ਅਤੇ ਮਰਦਿਆਂ ਮਰ ਕੇ ਫਿਰ ਜਦੋਂ, ਮੈਂ ਬੇਨਤੀ ਕਰਾਂ, ਜਦੋਂ ਬੰਦਾ ਮਰ ਜਾਏ ਫਿਰ ਕੋਈ ਡਿਜ਼ਾਇਰ ਹੈ? ਫਿਰ ਕੋਈ ਦੁੱਖ ਹੈ? ਫਿਰ ਕੋਈ ਸੁੱਖ ਹੈ ਸਤਸੰਗੀ ਨੂੰ? ਕੁਛ ਵੀ ਨਹੀਂ। ਬਸ ਸੰਤ ਜਦੋਂ ਉਸ ਮਾਰਗ 'ਤੇ ਚੱਲਦਾ, ਮੈਂ ਇਹ ਵੀ ਬੇਨਤੀ ਕਰ ਦੇਵਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੰਤ ਲਫ਼ਜ਼ ਜਿਹੜਾ ਮੰਜ਼ਿਲ ਤੱਕ ਪਹੁੰਚ ਚੁੱਕਾ ਉਹਦੇ ਵਾਸਤੇ ਵੀ ਹੈ, ਤਾਂ ਜਿਹੜਾ ਅਜੇ ਮੰਜ਼ਿਲ ਦਾ ਰਾਹੀ ਹੈ ਉਹਦੇ ਵਾਸਤੇ ਵੀ ਸੰਤ ਲਫ਼ਜ਼ ਹੈ। ਸੰਤੋ ਹਰ ਹਰ ਹਰ ਅਰਾਧੋ, ਹਰ ਅਰਾਧ ਸਭੋ ਕੁਛ ਪਾਈਏ। ਹੁਣ ਕਿਹਨੂੰ ਕਹਿ ਰਹੇ ਸਤਸੰਗੀ ਨੂੰ? ਜਿਹੜਾ ਉਸ ਮੰਜ਼ਿਲ ਦੇ ਉੱਪਰ ਅਜੇ ਚੱਲ ਰਿਹਾ ਉਹਨੂੰ ਵੀ ਸੰਤ ਹੈ, ਕਿਉਂਕਿ ਵਿਦਿਆਰਥੀ ਤਾਂ ਵਿਦਿਆਰਥੀ ਰਹੇਗਾ ਨਾ। ਐੱਮਏ ਦਾ ਬੱਚਾ ਵੀ ਵਿਦਿਆਰਥੀ ਹੈ, ਜਿਹੜਾ PhD ਕਰ ਰਿਹਾ ਉਹ ਵੀ ਵਿਦਿਆਰਥੀ ਹੈ, ਪਹਿਲੀ ਦਾ ਵੀ ਬੱਚਾ ਵਿਦਿਆਰਥੀ ਹੈ ਸਤਸੰਗੀ ਨੂੰ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜਾ ਅਜੇ ਸੰਤ ਮਾਰਗ 'ਤੇ ਚੱਲ ਰਿਹਾ ਉਹਦੇ ਵਾਸਤੇ ਵੀ ਲਫ਼ਜ਼ ਸੰਤ ਆਉਂਦਾ, ਤਾਂ ਜਿਹੜਾ ਮੰਜ਼ਲੇ ਮਕਸੂਦ ਤੱਕ ਪਹੁੰਚ ਚੁੱਕਾ ਉਹਦੇ ਵਾਸਤੇ ਵੀ ਇਹ ਲਫ਼ਜ਼ ਆਉਂਦਾ, ਉਹਦੇ ਵਾਸਤੇ ਫਿਰ ਆਉਂਦਾ। ਜਿਹੜੀ ਮੈਂ ਪਹਿਲਾਂ ਪੰਕਤੀ, ਕਿ ਜਿਹੜਾ ਅਜੇ ਮੰਜ਼ਲ ਦਾ ਪਾਂਧੀ ਹੈ ਉਹਦੇ ਵਾਸਤੇ, ਸੰਤੋ ਹਰ ਹਰ ਹਰ ਅਰਾਧੋ, ਹਰ ਅਰਾਧ ਸਭੋ ਕਿਛ ਪਾਈਏ, ਕਾਰਜ ਸਗਲੇ ਸਾਧੋ। ਪਰ ਜਿਹੜਾ ਉੱਥੇ ਤੱਕ ਪਹੁੰਚ ਗਿਆ ਉਹਦੇ ਵਾਸਤੇ ਆਉਂਦਾ, ਵਾਹ ਵਾਹ ਕਰੇ ਸਹੀ ਜਨ ਸੋਹਣੇ, ਤਿੰਨ ਕੋ ਪਰਜਾ ਪੂਜਣ ਆਈ, ਵਾਹ ਵਾਹ ਕਰਮ ਪ੍ਰਾਪਤ ਹੋਵੇ, ਨਾਨਕ ਦਰ ਸੱਚੇ ਸੋਭਾ ਪਾਈ ਸਤਸੰਗੀ ਜਨੋ। ਦਾਸ ਬੇਨਤੀ ਕਰੇ, ਜਿਹੜਾ ਕੱਲ੍ਹ ਦਾ ਦਿਨ ਆਉਣਾ ਹੈ, ਸ਼ਾਇਦ ਆਪ ਜੀ ਨੂੰ ਪਤਾ ਹੈ ਜਾਂ ਨਹੀਂ ਪਤਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਪੋਥੀ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਹੈ, ਅਤੇ ਜਿਹੜੇ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਆਪਾਂ ਜੁੜ ਬੈਠੇ ਹਾਂ, ਉਹਨਾਂ ਨੇ ਜ਼ਿੰਦਗੀ ਭਰ ਸਤਸੰਗੀ ਜਨੋ 1905 ਦੇ ਵਿੱਚ ਜਨਮ ਹੋਇਆ, ਤਕਰੀਬਨ ਰਹਿਮਤ ਇਹੋ ਜਿਹਿਆਂ ਨੂੰ ਬਚਪਨ ਤੋਂ ਹੁੰਦੀ ਹੈ, ਪਰ ਜਦੋਂ ਗੁਰੂ ਧਾਰਨ ਕਰਕੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਅਤੇ ਸਤਸੰਗੀ ਜਨੋਂ 1975 ਤੱਕ ਜਦੋਂ ਉਹਨਾਂ ਨੇ ਸਰੀਰ ਤਿਆਗਿਆ, ਅਖੀਰਲੇ ਦਮ ਤੱਕ ਸੰਗਤਾਂ ਨੂੰ ਬਾਣੀ ਦਾ ਕੀਰਤਨ ਸੁਣਾ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਦੇ ਰਹੇ। ਕੱਲ੍ਹ ਦਾ ਦਿਨ ਦਾ ਦੀਵਾਨ ਦੇ ਵਿੱਚ ਦਾਸਰੇ ਫਿਰ ਹਾਜ਼ਰੀ ਭਰਨਗੇ। ਗੁਰੂ ਪਾਤਸ਼ਾਹ ਦੇ ਚਰਨਾਂ 'ਚ ਇਹੀ ਅਰਦਾਸ ਹੈ ਕਿ ਸੱਚੇ ਪਾਤਸ਼ਾਹ, ਜੋ ਸੰਗਤਾਂ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨਾਲ ਪ੍ਰੇਮ ਕਰਦੇ ਹਨ, ਸਾਰੇ ਰਲ ਮਿਲ ਕੇ ਮਹਾਂਪੁਰਸ਼ਾਂ ਦੀ ਬਰਸ਼ੀ ਦੀ ਯਾਦ ਬਣਾਉਂਦੇ ਹਨ, ਆਪ ਜੀ ਨੂੰ ਜੋ ਵੀ ਸੱਚੇ ਪਾਤਸ਼ਾਹ ਦਰ 'ਤੇ ਆਪ ਜੀ ਦੇ ਆਉਂਦੇ ਹਨ, ਸਾਡੇ ਸਭ ਦੇ ਉੱਪਰ ਰਹਿਮਤਾਂ ਕਰੋ, ਬਖਸ਼ਿਸ਼ਾਂ ਕਰੋ। ਜੋ ਮਹਾਂਪੁਰਸ਼ਾਂ ਨੇ ਆਪ ਜੀ ਦਾ ਦਿੱਤਾ ਹੋਇਆ ਉਪਦੇਸ਼ ਸੰਗਤਾਂ ਨੂੰ ਦ੍ਰਿੜ ਕਰਵਾਇਆ, ਉਸ ਦੇ ਉੱਪਰ ਅਸੀਂ ਚੱਲ ਸਕੀਏ, ਜਿਸ ਸਦਕਾ ਸਾਡੇ ਸਾਰਿਆਂ ਦਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀਆਂ ਰਹਿਮਤਾਂ ਬਖਸ਼ਿਸ਼ਾਂ ਆਸ਼ੀਰਵਾਦਾਂ ਪ੍ਰਾਪਤ ਹੋਣਗੀਆਂ। ਮੈਂ ਪਹਿਲਾਂ ਹੀ ਬੇਨਤੀ ਕਰ ਦੇਵਾਂ, ਕੱਲ੍ਹ ਨੂੰ ਬਾਬਾ ਈਸ਼ਰ ਸਿੰਘ ਜੀ ਨੇ ਜੋ ਆਪਣੀ ਮੌਜੂਦਗੀ ਦੇ ਵਿੱਚ ਸਤਸੰਗੀ ਜਨੋ ਜਗਿਆਸੂਆਂ ਦੇ ਉੱਪਰ ਕਿਰਪਾ ਕੀਤੀਆਂ, ਅਤੇ ਸਰੀਰ ਤਿਆਗਣ ਤੋਂ ਬਾਅਦ ਵੀ ਇੱਕ ਗੱਲ ਦਾ ਧਿਆਨ ਰੱਖਿਓ, ਜਿਹੜਾ ਸੰਤ ਹੈ ਉਹ ਕਦੀ ਮਰਦਾ ਨਹੀਂ ਹੈ ਸਤਸੰਗੀ ਜਨੋ।
ਉਹਦੀ ਹੋਂਦ ਜਿਹੜਾ ਉਹਨਾਂ ਦੇ ਉੱਪਰ ਅਕੀਦਾ ਕਰਦਾ, ਜਿਹੜਾ ਉਹਨਾਂ ਦੇ ਉੱਪਰ ਭਰੋਸਾ ਕਰਦਾ, ਭਾਵੇਂ ਸੰਤ ਸਰੀਰ ਕਰਕੇ ਚਲੇ ਵੀ ਜਾਣ ਸਤਸੰਗ ਜਨੋਂ, ਤਾਂ ਵੀ ਆਪਣੇ ਪ੍ਰੇਮੀਆਂ ਦੇ ਕਾਰਜ ਸਵਾਰੀ ਜਾਂਦਾ। ਕੱਲ੍ਹ ਕੁਛ ਇਹੋ ਜਿਹੀਆਂ ਗੱਥਾਵਾਂ ਆਪਾਂ ਆਪਸ ਦੇ ਵਿੱਚ ਸਾਂਝੀਆਂ ਕਰਾਂਗੇ। ਹੋਈਆਂ ਭੁੱਲਾਂ ਦੀ ਮਾਫ਼ੀ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਨਾਨਕ ਪ੍ਰਭ ਬਨਾਸੀ ਤਾਂ ਕਿਸੇ ਨੂੰ ਬਿਰਤੀ ਜਾਸੀ ਅੰਤ ਕਰੇ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉਣ ਲੱਗਈ ਪਾਰ ਬ੍ਰਹਮ ਚਰਨ ਆਈ ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਾ ਦੀਆਂ ਏਕਾ ਲਿਵਲਾਈ ਰਾਖ ਲਈਏ ਤਿਨ ਰੱਖਣ ਹਾਰ ਸਭ ਬਿਆਦ ਮਿਟਾਈ ਕਹੁ ਨਾਨਕ ਕਿਰਪਾ ਭਈ ਪ੍ਰਭ ਸਹਾਈ ਸਰਵ ਕਹੋ ਜਹ ਸਾਧੂ ਗੋਬਿੰਦ

ਕੀਤੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾਹੋ ਵਿਚਾਰੋ ਤਿਤ ਕਰ ਗਾਓ ਸੋਹਿਲਾ ਸਿਵ ਸਿਰਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੇ ਜਿਤ ਸੋਹਿਲਾ ਸਦਾ ਸੁਖ ਰਹਾਓ।

ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਗ ਵਡਾਈ ਤੋਏ ਰਹਾਓ ਵਿਸਵੇ ਚਸਿਆ ਘੜੀਆ ਪਹਿਰਾ ਚਿੱਟੀ ਵਾਰੀ ਮਹ ਹੋਆ ਸੂਰਤ ਏਕੋ ਰੁਖ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ

ਮਨ ਨੂੰ ਪਵਨ ਸ਼ਬ ਨੂੰ ਕਰੇ ਸਗਲ ਬੁਨ ਰਾਏ ਫੂਲਾਂ ਜੋਤੀ ਕੈਸੀ ਆਰਤੀ ਹੋਏ ਪਾਪਣਾ ਤੇਰੀ ਆਰਤੀ ਹਰ ਹਥਾ ਸੁਦਵਾ ਜੰਤ ਭੇਰੀ ਰਹਾਉ ਸਹਿਸ ਤਾਬੋ ਨੈਣ ਨਨ ਨੈਣ ਹੈ ਹੈ ਤੋਹੇ ਕਹੋ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਬਿਮਲ ਨਾਨਕ ਚਾਨਣ ਹੋਏ ਵਿਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਮਨੋ ਅੰਦਿਨ ਮੋਹੇ ਹਰਿ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਧੂ ਕੋਈ ਜਾਤੀ ਸਿੰਘ ਮਾਤਾ ਰਾਘੋੜੀ ਪੂਰ ਜੀ ਮਹਾਰਾ

ਕਰਨ ਪਵਖੰਡਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖਾਨ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਪਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਦਾ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਡੋੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣ ਮੇਰੇ ਮੀਤਾ ਸੰਤਲ ਕੀ ਵੇਲਾ ਤੂੰ ਖਾਟ ਚਲੋ ਹਰ ਲਾਹਾ ਆਗਿਆ ਬਸਨ ਸੁਹੇਲਾ ਆਉਦ ਘਟੈ ਦਿਨ ਸਨੈ ਨਾਰੇ ਮਨ ਗੁਰਮਿਲ ਕਾਜ ਸੰਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸਾ ਜਗਾਇ ਪੀਆ ਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾਕੋ ਆਏ ਸੋਏ ਬਿਹਾਜੋ ਹਰ ਗੁਰ ਤੇ ਮਨਹ ਬਸੇਰਾ ਨਿਜ ਘਰ ਮਹਿਲ

Thank you.

ਨਾਨਕ ਹੋਵੇ ਗੁਜੇ ਤਾਂ ਹੋਮੇ ਕਹੀ ਨਾ ਹੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨੀ ਸਾਣ ਗਾਵੇ ਕੋ ਗੁਣ

Guru, Guru, Guru, Guru, Guru, Guru, Guru, Guru, Guru.

Good.

ਪੌੜੀ ਆਪਣੇ ਆਪ ਸਾਜੋ ਆਪੇ ਨਿਰਚਨਾ ਦੋਏ ਕੁਦਰਤ ਸਾਜੀਏ ਕਰਿਆ ਸੁਣ ਡਿੱਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵਾ ਕਰੇ ਪਸਾਓ ਤੂੰ ਜਾਣੋ ਸਭ ਸਹਿ ਦਿਲ ਸਹਿ ਜਿੰਦ ਖਵਾਓ।

ਮਲ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੀ ਸਰ ਵਿਚਾਰ ਸੱਚਾ ਤੇਰਾ ਹੁਕਮ ਸੱਚਾ ਪ੍ਰਮਾਣ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਿਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਵ ਸੱਚੀ ਸਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ

ਬਿਨ ਕੜੇ ਵੀ ਜਗਾਰ ਭੈ ਵੀ ਧਰਤੀ ਦੱਬੀ ਭਾਰ ਹੈ ਚਵਿੰਦ ਸਿਰੇ ਪ੍ਰਸਾ ਸਿਰ ਪਹਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿ ਸੂਲ ਭੈ ਵਿ ਚੰਦ ਕੋ ਕਰੋੜੀ ਚਲਤ ਨ ਅੰਤ ਭੈ ਵਿ ਸਿਧ ਬੁੱਧ ਸੁਨਾਤ ਭੈ ਵਿ ਚਾੜਾਣੀ ਆਕਾਸ ਭੈ ਵਿ ਜੋਧ ਮਹਾਬਲ ਸੂਰ ਭੈ ਵਿ ਚਾਵੈ ਜਾਵੈ ਪੂਰ ਸਗਲਿਆਂ ਭੋਲਿਖਿਆ ਸਿਰਲੇ

ਔੜੀ ਨਜ਼ਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜਿਹੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸੁਭਾਇਆ, ਸਤਿਗੁਰੂ ਮਿਲਿਆ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ, ਜਿਹਨੇ ਸੱਚੋ ਸੱਚ ਬੁਝਾਇਆ।

ਗਹਿਣੇ ਪਾਉਣ ਪਾਣੀ ਬਸੰਤ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ।

ਜੀਉ ਪਿੰਡ ਸਭ ਤਿਸਦਾ ਦੇਖਾ ਜੇ ਅੱਖ ਗਵਾਈਐ ਜੇ ਲੋੜੈ ਚੰਗਾ ਆਪਣਾ ਕਰ ਪੁਨੋ ਨੀਤ ਸਦਾਈਐ ਜੇ ਜਰਵਾਣਾ ਪਰ ਹਰੈ ਜਰ ਵੇਸ ਕਰੇਂਦੀ ਆਈ ਐ ਗੁਰਹਿ ਨਾ ਭਰੀਐ ਪਾਈਐ ਗੁਰ

ਮੁਸਲਮਾਨਾਂ ਸਿਰਫ ਸਰੀਰ ਪਰ ਕਰੇ ਵਿਚਾਰ ਬੰਦੀ ਸੀ ਜੇ ਭਾਵੇਂ ਵਿੱਚ ਬੰਦੀ ਵੇਖਣ ਕੋਦੀਦਾਰ ਹਿੰਦੂ ਸਾਲਾ ਈਸਾ ਲਾਨ ਦਰਸ਼ਨ ਰੂਪਿਆ ਪਾਰ।

ਕਰ ਸਤੀਆ ਮਨ ਸੰਤੋਖ ਪੁਜੈ ਦਿਨ ਕੈ ਵਿਚਾਰ ਦੇ ਮੰਗੈ ਸਹਿ ਸਗੁਣ ਸੁਕਰ ਸੰਸਾਰ ਚੋਰਾਂ ਜਾਰਾਂ ਤੇ ਕੁੜਿਆਰਾਂ ਖਰਾਬਾਂ ਵਿਕਾਰ ਇੱਕ ਹੁੰਦਾ ਖੈ ਚਲੇ ਤਾਂ ਤਿੰਨ ਪਿਕਾਈ ਕਾਰ ਜਲ ਥਲ ਜੀਆਂ ਪੁਰੀਆਂ ਲੋਆਂ ਆਕਾਰਾਂ ਆਕਾਰ ਉਹ ਜੇ ਆਖੇ ਸੋ ਤੂੰ ਜਾਣਾ ਤਿੰਨ ਪਿ ਤੇਰੀ ਸਾਰ ਨਾਨਕ ਭਗਤ

ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਆ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟਾਕ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨੀ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰ ਹੈ।

ਪਰ ਪੰਡਾ ਅੰਡ ਜਿਰ ਜੁਤ ਪਜਾ ਖਾਣੀ ਸੇ ਤਜਾ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨਤ ਪਾਏ ਕੈ ਸੰਭਾਲੇ ਸਭਨਾ।

ਪੌੜੀ ਸੱਚਾ ਸਾਹਿਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕੈ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ।

ਕੁੜ ਰਾਜਾ ਕੁੜ ਪ੍ਰਜਾ ਕੁੜ ਸਭ ਸੰਸਾਰ ਕੁੜ ਮੰਡਪ ਕੁੜ ਮਾੜੀ ਕੁੜ ਵੈਸਣਾ ਕੁੜ ਸੋਨਾ ਕੁੜ ਰੂਪਾ।

ਥੋੜੀ ਧੁਰ ਕਰਮ ਜਿੰਨਾ ਕੁ ਦੁੱਧ ਪਾਇਆ ਤਾਂ ਤਿੰਨੀ ਖਸਮ ਤੇ ਆਇਆ। ਇੰਨਾ ਜਨਤਾ ਕਹਿ ਵਿਸ਼ਕੇਸ਼ ਨਹੀਂ ਤਦ ਵੇਖੀ ਜਗਤ

ਬਲਹਾਰੀ ਕੁਦਰਤ ਵਸਿਆ ਤਿਰੰਤਰ ਜਾਈ ਲਿਖਿਆ ਰਹਾਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਪ੍ਰਭੂ ਰਹਿਆ ਤੂੰ ਸੱਚਾ ਸਾਹਿਬ ਸਿਫਸਾਲੇ।

ਪਾੜ ਪੁਸਤਕ ਸੰਧਿਆ ਬਾਦੰ ਸਿਲਪੂਰ ਸਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਰ ਵਿਚਾਰੰ ਗਲ ਮਾਲਾ ਤਿਲਕ ਲੇ ਲਾਟ ਧੋਤੀ ਵਸਤਰ ਕਪਾਟ ਜੇ ਜਾਣਸ ਬ੍ਰਹਮ ਕਰਮੰ ਸਫ

ਕੌੜੀ ਸਾਹਿਬ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਨੇ ਹੋਵੇ ਪ੍ਰਵਾਨ ਤਾਂ ਖਸਮੇ ਕਾਮੈ ਲਪਾਏ ਸੀ, ਖਸਮੇ ਪਾਵੇ ਸੋ ਕਰੇ ਮਨ ਹੋ ਚਿੰਦਿਆ।

ਪੌੜੀ ਚ ਤੇ ਅੰਦਰ ਸਭ ਕੋ ਵੇਖਣ ਦੀ ਹੇਠ ਚਲਾਏਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਦਾ ਵਡੋ ਵਡਾ ਵੱਡ ਮੇਦਨੀ ਸਿਰੈ ਸਿਰ ਧੰਦੇ ਲਾਏ।

ਸਭ ਕੋ ਆਖਿਆ ਆਪਣਾ, ਜਿਸਨਾ ਹੀ ਸੋਚਣ ਕੱਢੀ ਹੈ, ਕੀਤਾ ਆਪੋ ਆਪਣਾ ਪੇਹ ਲੇਖਾ ਸੰਢੀ ਹੈ, ਜਾ ਰਹਿਣਾ ਨਾ ਹੀ ਐਤ ਜਗ ਤਾਂ ਕਾਇਤ ਕਰ ਵੰਡੀ ਹੈ, ਮੰਦਾ ਕਿਸੇ ਨਾ ਆਖੀਐ

0: ਵਾਹਿਗੁਰੂ ਜੀ ਕੀ ਫਤਿਹ ਪੌੜੀ।
1: ਵੱਡੇ ਕੀਆਂ ਵਡਿਆਈਆਂ ਕੁਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਸਵਾਏ, ਸਾਏ ਕਾਰ ਕਮਾਵਣੀ ਤੁਰ ਛੋਟੀ ਤਿਨੈ ਪਾਏ, ਨਾਨਕ ਕੀ ਬਾਹਰੀ ਹੋਰ ਦੂਜੀ ਨਾ ਹੀ ਜਾਏ, ਸੋ ਕਰੇ ਜਿਤ ਸਿਰ ਜਾਏ, ਸੋ ਕਰੇ ਜਿਤ ਸਿਰ ਜਾਏ।

ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, ਗੈਲਰੀ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹਨ। ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਸਾਲਾਨਾ ਯਾਦ ਮਨਾਉਂਦੇ ਹਾਂ। ਸੋ ਪੁਲਿਸ ਰੋਜ਼ ਤੋਂ ਰਾੜਾ ਸਾਹਿਬ ਜੀ ਦੀ ਸੰਗਤ ਵੱਲੋਂ ਇਹ ਸੇਵਾ ਹੋ ਰਹੀ ਹੈ। ਸੋ ਹੁਣ ਭੋਗ ਦੇ ਸਲੋਕ ਆਰੰਭ ਹੋਣਗੇ। ਜੋ ਵੀ ਸੰਗਤਾਂ ਸੋ ਸਰਵਣ ਕਰ ਸਕਦੀਆਂ ਹਨ ਅਤੇ ਜ਼ਰੂਰ ਪਹੁੰਚਣਾ। ਆਓ ਹੁਣ ਸ੍ਰੀ ਭੋਗ ਦੇ ਸਲੋਕ ਸਰਵਣ ਕਰਦੇ ਹਾਂ। ਹੁਣ ਦੇਗ ਵਰਤ ਰਹੀ ਹੈ ਅਤੇ ਉਸ ਤੋਂ ਬਾਅਦ ਫਿਰ ਭੋਗ ਦੇ ਸਲੋਕ ਸਰਵਣ ਹੋਣਗੇ। ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਤ। ਤੁਸੀਂ ਕਰਾਓ, ਮੈਂ ਉੱਪਰ ਜਾਣਾ, ਮੈਂ ਉੱਪਰ ਜਾਣਾ।

ਰਾਗ ਏਕ ਸੰਗ ਪੰਚ ਬਰੰਗਨਾ ਸੰਗ ਲਾਪਾ ਹੈ ਅਠੋ ਨੰਦਨਾ ਪ੍ਰਥਮ ਰਾਗ ਪਹਿਰੋ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰਵੀ ਬਿਲਾਵਲੀ ਪੁਨਿਆਕੀ ਗਾ ਵਹਿ ਬੰਗ

ਪਾਰ ਸਹਸ ਸਿਆਣ ਪਾਰ ਲਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਭਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸ਼ੀਸ਼।

ਲੇਖਾ ਲਿਖਿਆ ਕੇਤਾ ਹੋਏ। ਕੇਤਾ ਤਾਣ ਸਵਾਲੇ ਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰੀਆਓ।

ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਥ ਬਾਣੀ ਬਰਮਾਉ, ਸਤ ਸੁਹਾਣ।

ਭਾਉ ਏ ਵੱਡ ਉੱਚਾ ਹੋਵੈ ਕੋਏ ਤੇ ਸੂਚੇ ਕਉ ਜਾਣੈ ਸੋਏ ਜੇ ਵੱਡੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੈ ਹੈ ਜੋਧ ਅਪਾਰ ਕੇਤਿਆ ਗਣਤ ਨਹੀਂ।

ਗਾਵ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰਾ ਜੁਗ ਜੁਗ ਵੇਦਾ ਨਾਲੇ ਗਾਵ ਹੈ ਮੋਹਣੀਆ ਮਨ ਮੋਹਨ ਸੁਰਗਾ ਮੱਛ ਪਏ ਆਲੇ ਗਾਵਨ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵ ਹੈ ਜੋਧ ਮਹਾਬਲ ਸੂਰਾ ਗਾਵ ਹੈ ਖਾਣੀ ਚਾਰੇ ਗਾਵ ਹੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇਈ ਤੁਧ ਨੋ ਗਾਵ ਹੈ ਜੋ ਤੁਧ ਪਾਵਨ

ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ।

ਜਿਨ ਇੱਛਾ ਸਭ ਬੁਝਾਈ ਆ। ਸਦਾ ਕੁਰਬਾਨ ਕੀਤਾ ਗੁਰੂ ਬਿਟਹੋ, ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮੇ ਦਾ ਆਧਾਰੋ। ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀ ਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਜਿਨ ਕਾਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਵਾ, ਤਿਤ ਘਰ ਅਨਹਦ ਵਾਜੇ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜ੍ਹੇ ਤਨਾਰਿਆਂ ਨਾਲ ਚਿਰਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਹਿਆ ਅਸਹਿ ਅਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨ੍ਹਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਭੁਝੰਗੀਆਂ ਭੁਝੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਾਰ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚੇਤਾਵਨ ਕਾ ਸਦਕਾ ਸਰਬ ਸੁੱਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ

ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਨ ਨੀਵਾ, ਮਤ ਉੱਚੀ ਬਖਸ਼ੋ, ਮਤ ਪਾਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਹੈ। ਜਨਮ ਮਰਨ ਦੁਹੁ ਮੈਂ ਨਾਹੀ, ਜਨ ਪਰ ਪੁਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਦੇ ਮਹਾਂਵਾਕ ਅਨੁਸਾਰ ਸੱਚਖੰਡ ਵਾਸੀ ਸ਼੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਮਹਾਂਪੁਰਖਾਂ ਦੀ ਸਾਲਾਨਾ ਬਰਛੀ ਮਿੱਠੀ ਯਾਦ ਨੂੰ ਮਨਾਉਂਦਿਆਂ ਹੋਇਆਂ ਇਸ ਸਾਲ ਦੀ ਤਰ੍ਹਾਂ ਪਰਸੋਂ ਰੋਜ਼ ਤੋਂ ਸਮੂਹੀ ਸੰਗਤਾਂ, ਇਲਾਕਾ ਨਿਵਾਸੀ ਰਾੜਾ ਸਾਹਿਬ ਵੱਲੋਂ, ਸੇਵਕ ਪਰਿਵਾਰਾਂ ਵੱਲੋਂ ਆਪ ਜੀ ਦੀ ਤੁਰਕੀ ਬਾਣੀ ਦੇ ਇੱਕ ਸ਼੍ਰੀ ਅਖੰਡ ਜਾਪ ਪ੍ਰਕਾਸ਼ ਕਰਵਾਏ ਗਏ ਸਨ। ਇਸ ਵੇਲੇ ਆਪ ਜੀ ਦੀ ਅਪਾਰ ਰਹਿਮਤ ਸਦਕਾ ਬਾਣੀ ਦੇ ਅਖੰਡ ਜਾਪ ਆਦਿ ਤੋਂ ਮੱਧ ਮੱਧ ਤੋਂ ਅੰਤ ਸੰਪੂਰਨ ਭੋਗ ਪਾਏ ਗਏ ਹਨ। ਸਤਿਗੁਰੂ ਮਹਾਰਾਜ ਜੀਓ ਆਪ ਜੀ ਕੇ ਹਜ਼ੂਰ ਸਜ ਕੇ ਗ੍ਰੰਥੀ ਸਿੰਘਾਂ ਤੋਂ, ਸੇਵਾਦਾਰਾਂ ਤੋਂ ਬਾਣੀ ਦੇ ਪਾਠ ਉਚਾਰਨ ਕਰਦਿਆਂ, ਹਜ਼ੂਰ ਵਿਚਰਦਿਆਂ ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ, ਅੱਗੇ ਤੋਂ ਸਮੱਤ ਬਖਸ਼ਣੀ, ਭੈ ਭਾਵਨੀ ਸੁੱਧ ਸਪਸ਼ਟ ਗੁਰਬਾਣੀ ਪੜ੍ਹਨ ਦਾ ਬਲ ਉਦਮ ਬਖਸ਼ਣਾ। ਪਰਸੋਂ ਰੋਜ਼ ਤੋਂ ਸਮੂਹੀ ਸੰਗਤਾਂ, ਸੇਵਕ ਪਰਿਵਾਰਾਂ ਵੱਲੋਂ ਕੀਤੀਆਂ ਤਨ ਕਰਕੇ, ਮਨ ਕਰਕੇ, ਧਨ ਕਰਕੇ ਸੇਵਾਵਾਂ ਆਪ ਜੀ ਨੇ ਸੰਗਤਾਂ ਦੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਮਹਾਰਾਜ ਜੀਓ ਸਭ ਦੀਆਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਨਾਮਦਾਨ, ਚੜ੍ਹਦੀਆਂ ਕਲਾ ਦੀਆਂ ਦਾਤਾਂ ਪ੍ਰਦਾਨ ਕਰਨੀਆਂ। ਮਹਾਂਪੁਰਖਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਦਾ ਸੰਗਤਾਂ ਨੂੰ, ਸੇਵਕ ਪਰਿਵਾਰਾਂ ਨੂੰ ਬਲ ਉਦਮ ਬਖਸ਼ਣਾ ਜੀਓ। ਆਪਣੇ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪੁਛਾ ਕੇ ਭੇਟ ਕੀਤੇ ਗਏ ਹਨ। ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਕਰਦੇ ਹਨ। ਆਪ ਜੀ ਪੁਛਾਕੇ ਅੰਗੀਕਾਰ ਕਰੋ, ਲੋਕ ਪਰਲੋਕ ਵਿੱਚ ਪੜਦੇ ਕੱਜਣੇ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਟੇ ਦੂਰ ਕਰਨੇ ਜੀ, ਸੰਗਤਾਂ ਦੀਆਂ ਨੇਕ ਕਮਾਈਆਂ ਵਿੱਚ ਵਾਧੇ ਪਾਉਣੇ, ਅੰਗ ਸੰਗਸਾਈ ਹੋਣਾ। ਬੇਅੰਤ ਸੰਗਤ ਨੇ ਆਪ ਜੀ ਦੇ ਦਰ ਹਾਜ਼ਰੀ ਭਰੀ, ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ। ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ, ਆਪ ਜੀ ਕੇ ਹਜ਼ੂਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੋਈਆਂ ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ। ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ। ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸਾਧ ਸੰਗਤ ਨੂੰ ਕਿਰਤਾਰਥ ਕਰੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਮਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰਾਂ ਦੀ ਪਾਵਨ ਪਵਿੱਤਰ ਛਜੂਰੀ ਸੁਭਾਏ ਮਨ ਗੁਰੂ ਸਾਧ ਸੰਗਤ ਜੀਓ, ਆਓ ਫਤਿਹ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਸਾਰੇ ਹੀ ਬੱਚਿਆਂ ਦਾ ਜਿਹਨੇ ਆਪ ਜੀ ਨੂੰ ਪਾਵਨ ਅੰਮ੍ਰਿਤ ਦੀ ਬਾਣੀ ਦੇ ਨਾਲ ਜੋੜਿਆ ਹੈ। ਬੜੀ ਕਿਰਪਾ ਇਹਨਾਂ ਬੱਚਿਆਂ 'ਤੇ ਸਤਿਗੁਰਾਂ ਦੀ, ਜਿਹੜੇ ਗੁਰੂ ਸ਼ਬਦ ਆਪ ਸਿੱਖਦੇ ਹਨ ਅਤੇ ਸੰਗਤਾਂ ਨੂੰ ਸਰਵਣ ਕਰਵਾਉਂਦੇ ਹਨ। ਬਹੁਤ ਬਹੁਤ ਧੰਨਵਾਦ ਜਿੱਥੇ ਇਹਨਾਂ ਦਾ ਹੈ ਉਹਦੇ ਨਾਲ ਨਾਲ ਇਹਨਾਂ ਦੇ ਮਾਪਿਆਂ ਦਾ ਵੀ ਧੰਨਵਾਦ ਹੈ ਜਿਹੜੇ ਬੱਚਿਆਂ ਨੂੰ ਇਹ ਸਿੱਖਿਆਵਾਂ ਕੀਰਤਨ ਦੀਆਂ, ਤਬਲੇ ਦੀਆਂ, ਜੋ ਕਲਾਸਾਂ ਸਾਡੇ ਗੁਰੂ ਸਾਹਿਬ ਲੱਗਦੀਆਂ ਹਨ ਉਹਦੇ ਵਿੱਚ ਇਹ ਸਿੱਖਿਆਵਾਂ ਦਿੰਦੇ ਹਨ। ਤੋ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਹੈ ਕਿ ਇਸੇ ਤਰ੍ਹਾਂ ਬੱਚੇ ਗੁਰੂ ਸ਼ਬਦ ਦੇ ਨਾਲ ਜੁੜੇ ਰਹਿਣ। ਕੁਛ ਬੇਨਤੀਆਂ ਹਨ ਆਪ ਜੀ ਦੇ ਚਰਨਾਂ 'ਚ। ਅਸੈਂਬਲੀ ਸੇਵਾ ਅਤੇ ਲੰਗਰ ਸੇਵਾ ਦੀਆਂ ਲਿਸਟਾਂ ਅਸੀਂ ਸਾਰੇ ਜੋ ਕਲਾਸ ਰੂਮਸ ਹਨ ਉੱਥੇ ਲੱਗੀਆਂ ਹੋਈਆਂ ਹਨ, ਪੇਰੈਂਟਸ ਵੀ ਨੋਟ ਕਰ ਸਕਦੇ ਹਨ। ਅਤੇ ਟੀਚਰ ਸਾਹਿਬਾਂ ਨੂੰ ਬੇਨਤੀ ਹੈ ਕਿ ਜੋ ਸਕੈਜੂਲ ਉਹਨਾਂ ਕਲਾਸਾਂ ਦਾ ਬਣਿਆ ਹੋਇਆ ਹੈ ਉਹਦੇ ਮੁਤਾਬਕ ਬੱਚਿਆਂ ਨੂੰ ਅਸੈਂਬਲੀ ਦੇ ਵਿੱਚ ਅਤੇ ਲੰਗਰ ਸੇਵਾ ਲਈ ਮਤਲਬ ਭੇਜਣ ਉਹ ਬੱਚਿਆਂ ਨੂੰ। ਇਹ ਆਪ ਜੀ ਨੇ ਪਲੀਜ਼ ਨੋਟ ਕਰ ਲੈਣਾ ਹੈ। ਸਾਰੇ ਸਾਲ ਦਾ ਸਕੈਜੂਲ ਬਣਾ ਕੇ ਅਸੀਂ ਹਰ ਕਲਾਸ ਦੇ ਵਿੱਚ ਲਾਇਆ ਹੋਇਆ ਹੈ। ਅਤੇ ਕਿਸੇ ਬੱਚੇ ਨੂੰ ਜਿਹੋ ਜਿਹੀ ਆਈਡੀ ਨਹੀਂ ਮਿਲੀ ਤਾਂ ਉਹ ਆਈਡੀ ਸਾਤੋਂ ਆਫਿਸ ਦੇ ਵਿੱਚ ਲੈ ਸਕਦੇ ਹਨ, ਜਾਂ ਕੋਈ ਸਪੈਲਿੰਗ ਮਿਸਟੇਕ ਹੈ ਉਹ ਵੀ ਸਾਨੂੰ ਦੱਸ ਸਕਦੇ ਹਨ ਤਾਂ ਅਸੀਂ ਉਹਦੀ ਐਪਰੋਪਰੀਏਟ ਜੋ ਕਰੈਕਸ਼ਨਸ ਹੈ ਅਸੀਂ ਉਹ ਕਰ ਦਈਏ ਉਸ ਦੇ ਵਿੱਚ। ਅਤੇ ਅੱਜ ਅਸੀਂ ਮਿਡਟਰਮ ਦਾ ਜੋ ਸਿਲੇਬਸ ਹੈ ਉਹ ਜਨਵਰੀ ਵਿੱਚ ਐਗਜ਼ਾਮ ਹੋਣੇ ਹਨ, ਉਹਦਾ ਸਿਲੇਬਸ ਅਸੀਂ ਅੱਜ ਵੰਡਾਂਗੇ ਸਾਰੀ ਕਲਾਸਿਸ ਦੇ ਵਿੱਚ। ਅਤੇ ਮਾਪਿਆਂ ਨੂੰ ਬੇਨਤੀ ਹੈ ਕਿ ਉਹ ਸਿਲੇਬਸ ਜੋ ਮਿਡਟਰਮ ਦਾ ਹੋਏਗਾ ਕਿਹੜੀ ਕਿਹੜੀ ਜਿਹੜੀ ਕਵਰ ਕਰਨੀਆਂ ਹਨ ਉਹ ਸਾਰਾ ਨੋਟ ਕਰਕੇ, ਤਾਂ ਕਿ ਉਸ ਤੋਂ ਬੱਚਿਆਂ ਦੀ ਤਿਆਰੀ ਆਪਾਂ ਹੁਣੇ ਤੋਂ ਸ਼ੁਰੂ ਕਰੀਏ ਤਾਂ ਕਿ ਜਨਵਰੀ ਤੱਕ ਬੱਚੇ ਜੋ ਅਸੀਂ ਜਿੰਨਾ ਵੀ ਟੈਸਟ ਲੈਣਾ ਉਹਦੇ ਮੁਤਾਬਕ ਬੱਚੇ ਤਿਆਰ ਹੋ ਜਾਣ। ਇਹ ਆਪ ਜੀ ਨੇ ਨੋਟ ਕਰਨਾ ਹੈ। ਤਾਂ ਦੂਸਰੀ ਬੇਨਤੀ ਹੈ ਕਿ ਜਦੋਂ ਵੀ ਆਪ ਸਵੇਰੇ ਗੁਰਦੁਆਰਾ ਸਾਹਿਬ ਆਉਂਦੇ ਹੋ ਅਸੈਂਬਲੀ ਵਾਸਤੇ ਤਾਂ ਆਪਣੇ ਸਾਰੇ ਸਾਈਨ ਲੱਗੇ ਹੋਏ ਹਨ ਇੱਥੇ ਹਰ ਕਲਾਸਿਸ ਦੇ। ਤਾਂ ਬੱਚਿਆਂ ਦੇ ਟੀਚਰ ਸਾਹਿਬਾਂ ਨੂੰ ਬੇਨਤੀ ਹੈ ਕਿ ਉਹ ਬੱਚਿਆਂ ਨੂੰ ਸਿੱਧੇ ਉਸ ਲਾਈਨ ਦੇ ਮੁਤਾਬਕ ਹੀ ਬੱਚੇ ਬੈਠਣ ਜਿੱਥੇ ਜਿੱਥੇ ਵੀ ਸਾਈਨ ਬੱਚਿਆਂ ਦਾ ਹੈ, ਨਾਲ ਪੇਰੈਂਟਸ ਵੀ ਬੈਠ ਸਕਦੇ ਹਨ। ਅਤੇ ਇਹ ਆਪ ਜੀ ਨੇ ਬੇਨਤੀ ਪ੍ਰਵਾਨ ਕਰਨੀ। ਅਤੇ ਬਾਕੀ ਕਿਸੇ ਬੱਚੇ ਨੇ ਵੀ ਅਸੈਂਬਲੀ ਵਿੱਚ ਸ਼ਬਦ ਪੜ੍ਹਨਾ ਜਾਂ ਕਵਿਤਾ ਪੜ੍ਹਨੀ ਹੈ ਜਾਂ ਹੋਰ ਕੁਛ ਗੁਰਮਤ ਸੰਬੰਧ ਦੇ ਵਿੱਚ ਕੁਛ ਬੋਲਣਾ ਹੈ ਉਹ ਸਾਨੂੰ ਕੰਟੈਕਟ ਕਰ ਸਕਦੇ ਹਨ ਅਤੇ ਅਸੀਂ ਬੱਚਿਆਂ ਨੂੰ ਸਮਾਂ ਜਿੰਨਾ ਵੀ ਹੋਇਆ ਅਸੀਂ ਦਿਆ ਕਰਾਂਗੇ। ਤੋ ਇਸ ਦੇ ਨਾਲ ਹੀ ਅਸੈਂਬਲੀ ਸਮਾਪਤੀ ਹੈ ਅਤੇ ਹੋਈਆਂ ਭੁੱਲਾਂ ਦੀਆਂ ਵਿਖਿਆਵਾਂ ਬਖਸ਼ਿਸ਼ ਕਰਨੀ। ਆਓ ਫਤਿਹ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਹਾਜ਼ਰਾ ਹਜ਼ੂਰ, ਸਰਵ ਕਲਾ ਭਰਪੂਰ, ਚੌਰ ਤਹਾਰ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀਰੀ ਵਿੱਚ ਅੰਮ੍ਰਿਤ ਵੇਲੇ ਤੋਂ ਜੁੜ ਬੈਠੀ ਸਾਧ ਸੰਗਤ ਜੀ, ਗੌਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਤੋਂ ਭਰ ਰਹੀਆਂ ਹਾਜ਼ਰੀਆਂ ਸਾਧ ਸੰਗਤ ਜੀ, ਧੰਨਵਾਦੀਆਂ ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ, ਭਾਈ ਜਰਨੈਲ ਸਿੰਘ ਜੀ ਦੇ ਜਿਹਨਾਂ ਨੇ ਸੰਗਤਾਂ ਨੂੰ ਅੰਮ੍ਰਿਤ ਵੇਲੇ ਦੀ ਬਾਣੀ ਪਾਤਸ਼ਾਹ ਦੀ ਵਾਰ ਸ਼ਬਦ ਕੀਰਤਨ ਸਰਵਣ ਕਰਾਏ। ਅੱਜ ਦੇ ਹਫ਼ਤਾਵਾਰੀ ਦੀਵਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨਤਾ ਅਤੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲਿਆਂ ਦੇ ਸਾਲਾਨਾ ਬਰਸੀ ਨੂੰ ਸਮਰਪਿਤ ਨੇ। ਪਰਸੋਂ ਰੋਜ਼ ਤੋਂ ਰਾੜਾ ਸਾਹਿਬ ਦੀਆਂ ਸੰਗਤਾਂ ਵੱਲੋਂ ਧੰਨ ਧੰਨ ਸ੍ਰੀ ਗੁਰੂ

ਕਿਉਂਕਿ ਜਿੱਥੇ ਆਪਾਂ ਹੋਰ ਵੀ ਕੰਮ ਕਰਦੇ ਇੱਥੇ ਇਹਨਾਂ ਨੂੰ ਵੀ ਅਮੈਰੀਕਾ ਦੇ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਜੋ ਸਿੱਖ ਆ ਉਹ ਹਰ ਜਗ੍ਹਾ ਹੀ ਸੇਵਾ ਕਰਨ ਵਾਸਤੇ ਔਰ ਸਹਾਇਤਾ ਵਾਸਤੇ ਹਮੇਸ਼ਾ ਪਹੁੰਚਦੇ ਨੇ। ਉਹਦੇ ਸੰਬੰਧ ਵਿੱਚ ਥੱਲੇ ਟੇਬਲ ਲੱਗਾ, ਜਿਸ ਤਰ੍ਹਾਂ ਸੰਗਤਾਂ ਨੂੰ ਬੇਨਤੀ ਹੈ ਜਿੰਨਾ ਵੀ ਆਪ ਆਪਣਾ ਯੋਗਦਾਨ ਪਾ ਸਕਦੇ ਹੋ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਕਿਰਪਾਲਤਾ ਕਰਨੀ ਕਿ ਆਪਾਂ ਵੀ ਉੱਥੇ ਜੋ ਰਸਤਾ ਬਾਣੀ ਭੇਜ ਸਕੀਏ, ਇਹ ਬੇਨਤੀਆਂ ਨੇ। ਹੁਣ ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ ਜੀ 11:05 ਤੱਕ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਨਮ ਮਰਨ ਦੋਹੁ ਮੈਂ ਨਾਹੀ, ਜਨ ਪਰ ਪੁਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉਂ ਲੈਣ ਮਿਲਾਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉਂ ਲੈਣ ਮਿਲਾਏ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨਾ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨਾ, ਪ੍ਰਤੱਖ ਗੁਰੂ ਨਿਸਤਾਰੇ। ਪਤਿਤ ਪਾਵਨ ਭਗਤ ਵਛਲ, ਕਿਰਪਾ ਦੇ ਖਜ਼ਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਜੁੜਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਰਹਿਮਤ ਸਦਕਾ ਅੱਜ ਆਪਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੰਪੂਰਨਤਾ ਦਿਵਸ ਅਤੇ ਮਹਾਰਾਜ ਸੱਚੇ ਪਾਤਸ਼ਾਹ ਵੱਲੋਂ ਵਰਸਾਏ ਹੋਏ ਮਹਾਂਪੁਰਖ ਭਾਈ ਦਇਆ ਸਿੰਘ ਜੀ ਪਿਆਰੇ, ਤਿਨ੍ਹਾਂ ਦੀ ਸੰਪਰਦਾ ਦੇ ਮਹਾਂਪੁਰਸ਼ ਸ਼੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਬਰਸੀ ਦੇ ਸੰਬੰਧ ਵਿੱਚ ਗੁਰੂ ਘਰ ਵਿਖੇ ਹਫ਼ਤਾਵਾਰੀ ਐਤਵਾਰ ਦੇ ਦੀਵਾਨ ਸਜਾ ਰਹੇ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰਾਂ ਬਖਸ਼ਿਸ਼ ਕੀਤੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਬਖਸ਼ਿਸ਼ ਕੀਤੀ, ਗੁਰਤਾ ਗੱਦੀ ਬਖਸ਼ਿਸ਼ ਕੀਤੀ, ਅਤੇ ਅੱਜ ਆਪਾਂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਰ ਰਹੇ ਹਨ, ਨਿਹਾਲ ਕਰ ਰਹੇ ਨੇ, ਬਖਸ਼ਿਸ਼ਾਂ ਰਹਿਮਤਾਂ ਕਰ ਰਹੇ, ਆਪਣੇ ਰਹਿਬਰ ਹਨ, ਆਪਣੇ ਗੁਰੂ ਸਾਹਿਬ ਹਨ, ਆਪਣੇ ਇਸ਼ਟ ਦੇਵ ਨੇ, ਜਿਨ੍ਹਾਂ ਮਹਾਂਪੁਰਖਾਂ ਦੀ ਸਾਲਾਨਾ ਬਰਸੀ ਮਨਾਈ ਜਾ ਰਹੀ ਹੈ। ਉਹਨਾਂ ਮਹਾਂਪੁਰਖਾਂ ਨੇ ਸਾਰੀ ਜ਼ਿੰਦਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਮਿੱਠਾ ਕੀਰਤਨ ਸੁਣਾ ਕੇ ਗੁਰੂ ਕੀ ਬਾਣੀ ਦੇ ਆਧਾਰ 'ਤੇ, ਤੁਕਾਂ ਦੇ ਆਧਾਰ 'ਤੇ ਧਾਰਨਾ ਬਣਾ ਕੇ, ਉਸ ਵੇਲੇ ਲੋਕ ਬਹੁਤੇ ਪੜ੍ਹੇ ਲਿਖੇ ਸੁਚੇਤ ਨਹੀਂ ਹੁੰਦੇ ਸਨ, ਨਪੜ ਜ਼ਿਆਦੇ ਹੁੰਦੇ ਸੀ, ਇਸ ਕਰਕੇ ਸਮਝ ਪੈ ਜਾਵੇ, ਆਪਣੀ ਆਤਮਿਕ ਬਲ ਨਾਲ ਆਤਮਾ ਦਾ ਆਨੰਦ ਦਿੱਤਾ, ਗੁਰਬਾਣੀ ਦੇ ਆਧਾਰ 'ਤੇ ਧਾਰਨਾ ਲਾ ਕੇ ਪ੍ਰੇਰਨਾ ਦਿੱਤੀ, ਅਧਿਆਤਮਕ ਪੱਖ ਦੀ ਵਿਆਖਿਆ ਕੀਤੀ, ਟਿਕੇ ਹੋਏ ਮਨ ਨਾਲ ਹਿਰਦੇ ਵਿੱਚੋਂ

0: ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਲੱਖਾਂ ਪ੍ਰਾਣੀਆਂ ਨੂੰ ਗੁਰੂ ਦੇ ਲੜ ਲਾਇਆ, ਹੋਰ ਉੱਦਮ ਉਹਨਾਂ ਨੇ ਕੀ ਕੀਤਾ, ਇਹ ਵੀ ਆਪਾਂ ਟੂਕ ਮਾਤਰ ਵਿਚਾਰਨਾ ਹੈ। ਉਸ ਤੋਂ ਪਹਿਲਾਂ ਜਿਵੇਂ ਸਤਿਗੁਰਾਂ ਨੇ ਸੰਪੂਰਨਤਾ ਕੀਤੀ, ਇਹ ਪ੍ਰਸੰਗ ਮੈਂ, ਟਾਈਮ ਬਹੁਤ ਥੋੜ੍ਹਾ ਹੈ, ਸਤਿਗੁਰੂ ਕਿਰਪਾ ਕਰਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਮਦਮੇ ਦੇ ਮੁਕਾਮ 'ਤੇ ਜਾ ਕੇ ਕਮਰ ਕਸਾ ਖੋਲਿਆ ਹੈ, ਜੰਗਾਂ ਯੁੱਧਾਂ ਵੱਲੋਂ ਦਮ ਲਿਆ ਹੈ, ਧਰਮ ਯੁੱਧਾਂ ਵੱਲੋਂ ਹੁਣ ਜੋ ਪ੍ਰਣ ਕੀਤਾ ਸੀ ਪੰਜਾਂ ਪਿਆਰਿਆਂ ਨਾਲ ਵੀ ਤੁਹਾਨੂੰ ਸੰਪੂਰਨ ਬਾਣੀ ਦੇ ਅਰਥ ਪੜ੍ਹਾਵਾਂਗੇ, ਉਹ ਮਹਾਰਾਜ ਜੀ ਨੇ ਪੂਰਾ ਕਰਨ ਲੱਗੇ ਨੇ। ਕਿਹਾ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਅਤੇ ਪੰਜੀ ਸਿੰਘ ਦਿੱਤੇ ਸਤਿਕਾਰ ਨਾਲ ਜਾਓ ਬਾਬੇ ਧੀਰ ਮੱਲ ਕੋਲ, ਉੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਵਾਲੇ ਸਰੂਪ ਜਿਹੜੇ ਪੰਜਵੇਂ ਪਾਤਸ਼ਾਹ ਨੇ ਲਿਖਵਾਏ ਸਨ, ਉਹ ਸਾਰੀ ਬਾਣੀ ਹੈ ਕਰਤਾਰਪੁਰ ਸਾਹਿਬ, ਉਹ ਲੈ ਕੇ ਆਓ ਅਤੇ ਨਾਲੇ ਪਿਤਾ ਸਤਿਗੁਰੂ ਦੀ ਬਾਣੀ ਚੜ੍ਹਾ ਦਿੰਦੇ ਹਾਂ, ਸੰਪੂਰਨ ਕਰ ਦਿੰਦੇ ਹਾਂ, ਅਤੇ ਨਾਲੇ ਸਿੰਘੋ ਤੁਹਾਨੂੰ ਅਰਥ ਪੜ੍ਹਾ ਦਿੰਦੇ ਮਰਿਆਦਾ ਕੀ, ਬਾਣੀ ਕਿਵੇਂ ਪੜ੍ਹਨੀ, ਕਿਵੇਂ ਕਥਾ ਕਰਨੀ, ਇਹ ਸਾਰਾ ਗਿਆਨ ਦੇ ਦਿੰਦੇ ਜੋ ਤੁਹਾਡੇ ਨਾਲ ਅਨੰਦਪੁਰ ਸਾਹਿਬ ਵਿਖੇ ਵਾਅਦਾ ਕੀਤਾ। ਬਾਬਾ ਦੀਪ ਸਿੰਘ ਸਾਹਿਬ ਜੀ ਗਏ ਪੰਜੀ ਸਿੰਘਾਂ ਨੂੰ ਨਾਲ ਲੈ ਕੇ ਸਨਮਾਨ ਨਾਲ ਸਰੂਪ ਲਿਆਉਣ ਵਾਸਤੇ, ਹੁਣ ਤਾਂ ਪੰਜ ਮਸਾਂ ਇਕੱਠੇ ਹੁੰਦੇ ਹਾਂ ਆਪਾਂ ਖਿੱਚ ਧੂ ਕੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਬਾਬੇ ਧੀਰ ਮੱਲ ਨੇ ਅੱਗੋਂ ਘੜ ਕੇ ਜਵਾਬ ਦਿੱਤਾ, ਬਾਬਾ ਧੀਰ ਮੱਲ ਕੌਣ ਆ, ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਆ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਭਤੀਜਾ ਵਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਭਰਾ ਲੱਗਦਾ। ਬਾਬੇ ਧੀਰ ਮੱਲ ਕੋਲ ਸਰੂਪ ਆ, ਉਹਨੇ ਕਿਹਾ ਜੇ ਉਹੀ ਜੋਤ ਆ, ਉਹੀ ਰੂਪ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਨਾਨਕ ਦਾ ਦਸਵਾਂ ਗੁਰੂ ਖਵਾਉਂਦਾ ਜੋਤ ਸਰੂਪ ਆ, ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸਰੂਪ ਹੈ, ਅਤੇ ਫਿਰ ਆਪਣੇ ਕੋਲੋਂ ਕਿਉਂ ਨਹੀਂ ਬਾਣੀ ਰਚ ਲੈਂਦਾ, ਮੇਥੋਂ ਕਿਉਂ, ਵੱਡਿਆਂ ਨੇ ਮੈਨੂੰ ਬਖਸ਼ਿਸ਼ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਮੇਥੋਂ 100 ਮੱਖਣ ਸ਼ਾਹ ਲਬਾਣਾ ਲੈ ਗਿਆ ਸੀ, ਆਪ ਫਿਰ ਮੈਨੂੰ ਦਿੱਤਾ, ਮੇਥੋਂ ਕਿਉਂ ਖੋਂਦੇ ਆ। ਦੂਜੀ ਗੱਲ ਉਹਨੇ ਕਹੀ, ਮੈਂ ਉਂਝ ਨਹੀਂ ਦੇਵਾਂਗਾ, ਜੇ ਉਹਨਾਂ 'ਚ ਹਿੰਮਤ ਆ ਜੰਗ ਕਰਕੇ ਲੈ ਲੈਣ, ਉਂਝ ਮੈਂ ਨਹੀਂ ਦੇਵਾਂਗਾ, ਮਹਾਰਾਜ ਦਾ ਸਰੂਪ ਇੱਥੋਂ ਤੱਕ ਕਹਿ ਦਿੱਤਾ। ਆ ਗਏ ਵਾਪਸ, ਇੱਕ ਤਰਕ ਸੀ ਪੂਰੇ ਗੁਰੂ 'ਤੇ, ਦੂਜਾ ਜੰਗ ਕਰਨ ਦਾ ਬੋਲ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਦੱਸਿਆ ਕਿ ਬਾਬੇ ਦੀਪ ਸਿੰਘ ਸਾਹਿਬ ਜੀ ਨੇ, ਮਹਾਰਾਜ ਕਹਿਣ ਲੱਗੇ ਵੀ ਜੰਗ ਕਰਨਾ ਉਹਦੇ ਨਾਲ ਮੁਨਾਸਬ ਨਹੀਂ ਹੈ, ਧਾਰਮਿਕ ਗੁਰੂ ਗ੍ਰੰਥ ਸਾਹਿਬ ਦੇ ਖਾਤਰ, ਦੂਜਾ ਭਰਾ ਹੈ, ਭਰਾ ਮਾਰੂ ਜੰਗ ਅਸੀਂ ਨਹੀਂ ਕਰਨੀ, ਜਿੰਨੇ ਜੰਗ ਕੀਤੇ ਧਰਮ ਯੁੱਧ ਕੀਤੇ ਨੇ, ਜ਼ੁਲਮ ਦੇ ਖਿਲਾਫ ਲੜਾਈਆਂ ਲੜੀਆਂ ਨੇ, ਭਾਵੇਂ ਵੱਡੀ ਤੋਂ ਵੱਡੀ ਕੁਰਬਾਨੀ ਦੇਣੀ ਪੈ ਗਈ, ਇਹ ਗੁਰੂ ਗ੍ਰੰਥ ਸਾਹਿਬ ਦੀ ਖਾਤਰ ਨਹੀਂ ਜੰਗ ਕਰਨਾ। ਕਥਾ ਲੰਬੀ ਹੋ ਜਾਂਦੀ ਹੈ ਬਦੋ ਬਦੀ। ਮਹਾਰਾਜ ਜੀ ਨੇ ਸੇਫ ਰੱਖਣ ਵਾਸਤੇ, ਗੁਰੂ ਹਰਗੋਬਿੰਦ ਸਾਹਿਬ ਨੇ ਹਰਿਮੰਦਰ ਸਾਹਿਬ ਪ੍ਰਗਟ ਸੀ, ਜਦੋਂ ਪਹਿਲਾ ਜੰਗ ਹੋਣ ਲੱਗਾ, ਮੁਗਲ ਖਾਨ ਆ ਗਿਆ 7000 ਸੈਨਾ ਲੈ ਕੇ, ਸਭ ਤੋਂ ਪਹਿਲਾਂ ਘੋੜੇ 'ਤੇ ਸਵਾਰ ਹੋ ਕੇ ਆਪ ਗੁਰੂ ਹਰਗੋਬਿੰਦ ਸਾਹਿਬ ਨੇ ਸਰੂਪ ਲਿਆ ਹਰਿਮੰਦਰ ਸਾਹਿਬ ਤੋਂ, ਭਾਈ ਲੰਗਾਹ ਚੌਧਰੀ ਸੀ ਉਹਦੇ ਘਰ ਪਹੁੰਚਾਏ, ਆਪ ਸਰੂਪ ਪਹੁੰਚਾ ਕੇ ਆਏ, ਕਿਸੇ ਸਿੱਖ ਨੂੰ ਨਹੀਂ ਕਿਹਾ, ਉੱਥੇ ਬੀਬੀ ਵੀਰੋ ਜੀਆਂ ਲਾਵਾਂ ਹੋਈਆਂ ਸੀ। ਜੰਗ ਤੋਂ ਬਾਅਦ ਫਿਰ ਜੰਗ ਹੁੰਦਾ, ਫਿਰ ਆ ਕੇ ਧਨਖ ਬਾਣ ਸੰਭਾਲਿਆ, ਕਿਉਂ ਮੁਗਲ 7000 ਮੈਦਾਨ 'ਚ ਰੱਖਿਆ ਸੀ, ਉਹਨਾਂ ਸਰੂਪ ਛੱਡਣਾ ਸੀ ਮਹਾਰਾਜ ਦਾ ਹਰਿਮੰਦਰ ਸਾਹਿਬ, ਸਰੂਪ ਲੈ ਜਾਣੇ ਸੀ ਉਹਨਾਂ, ਫਿਰ ਉਹਦੀ ਖਾਤਰ ਜੰਗ ਹੋਣੇ ਸੀ, ਸਰੂਪ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੇਫ ਰੱਖਣ ਵਾਸਤੇ ਬਾਣੀ ਦਾ ਕਿੰਨਾ ਧਿਆਨ ਕੀਤਾ, ਧਿਆਨ ਨਾ ਸੁਣਿਆ ਕਰੋ, ਇੱਥੇ ਆ ਕੇ ਕਹਿ ਜਾਂਦੇ ਆ ਅਕਬਰ ਨੂੰ ਸਰੂਪ ਦਿੱਤਾ ਸੀ ਆ ਸਟੇਜ 'ਤੇ, ਗੁਰੂ ਅਰਜਨ ਦੇਵ ਸਾਹਿਬ ਨੇ ਆਖੇ ਅਕਬਰ ਨੂੰ ਸਰੂਪ ਦਿੱਤਾ, ਹੱਦ ਹੋ ਗਈ, ਇਹ ਬਾਣੀ ਦੀ ਸੇਫਟੀ ਸੀ, ਇੰਨਾ ਮੌਲਕ ਖਜ਼ਾਨਾ ਉਹਨੂੰ ਦੇ ਦੇਣਾ ਇੰਝ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਫਿਰ ਬਾਬੇ ਧੀਰ ਮੱਲ ਨੂੰ ਵਾਪਸ ਕਰਾਇਆ ਸੀ ਮੱਖਣ ਸ਼ਾਹ ਤੋਂ, ਕਿਉਂ ਲਿਆਂਦਾ ਸਰੂਪ ਉਹਦੇ ਕੋਲੋਂ, ਹੈਰਾਨ ਹੋ ਗਿਆ ਮੱਖਣ ਸ਼ਾਹ, ਇਹ ਕਿਵੇਂ? ਗੁਰੂ ਤ੍ਰੈਕਾਲ ਦਰਸ਼ੀ ਹੈ, ਗੁਰੂ ਨੂੰ ਪਤਾ ਸੀ ਆਨੰਦਪੁਰ ਜੰਗ ਯੁੱਧ ਹੋਣੇ ਹੈ, ਇੱਕ ਦਿਨ ਵੀ ਸਾਹ ਨਹੀਂ ਆਉਣ ਦੇਣਾ ਜ਼ਾਲਮ ਨੇ, ਉੱਥੇ ਗੁਰੂ ਗ੍ਰੰਥ ਸਾਹਿਬ ਕਿਲ੍ਹਾ ਛੱਡਣਾ ਪੈਣਾ ਹੈ। ਉਦੋਂ ਰਹਿਣੇ ਸੀ ਸੇਫ, ਕਿੰਨਾ ਖਜ਼ਾਨਾ ਸਰਸਾ 'ਚ ਰਹਿ ਸੁਰੁੜ ਗਿਆ। ਤਾਂ ਲੰਬੀ ਸੋਚ ਸੀ ਗੁਰੂ ਦੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਰਿਆਏ ਬਿਆਸ ਸਪੁਰਦ ਕੀਤੇ ਸੀ ਸਰੂਪ, ਹੈਰਾਨ ਹੋ ਜਾਓਗੇ ਤੁਸੀਂ। ਇਹ ਬਾਣੀ ਧੁਰ ਕੀ ਬਾਣੀ ਹੈ, ਇਹਨੂੰ ਪੰਜ ਤੱਤ ਵੀ ਹਿਲਾ ਨਹੀਂ ਸਕਦੇ, ਪਾਣੀ ਡੋਬ ਨਹੀਂ ਸਕਦਾ, ਗਸਾੜ ਨਹੀਂ ਸਕਦੇ। ਗੁਰੂ ਪਿਆਰਿਓ, ਔਰ ਉਸ ਵੇਲੇ ਮਹਾਰਾਜ ਨੇ ਦਰਿਆ ਦੇ ਸਪੁਰਦ ਕੀਤੇ ਸੀ, ਉੱਥੋਂ ਬਾਬੇ ਧੀਰ ਮੱਲ ਨੇ ਲਏ ਸੀ ਸਰੂਪ। ਉਹਦੀ ਤਰਕ ਸੱਚੀ ਸੀ, ਔਰ ਇਸ ਕਰਕੇ ਆਨੰਦਪੁਰ ਸਾਹਿਬ ਸੇਫ ਨਹੀਂ ਰਹਿਣੇ ਸੀ। ਅਤੇ ਹੁਣ ਉਹ ਮੌਕਾ ਆਇਆ ਵਾ, ਜਦੋਂ ਉਹਨੇ ਜਵਾਬ, ਮਹਾਰਾਜ ਨੇ ਕਿਹਾ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਖਾਤਰ ਜੰਗ ਕਰਨਾ ਮੁਨਾਸਿਬ ਨਹੀਂ ਹੈ, ਫਿਰ ਉਹ ਭਰਾ ਹੈ, ਗੁਰੂ ਬੰਸ ਆ, ਸੋਭਦਾ ਵੀ ਨਹੀਂ ਹੈ, ਦਬਕਾ ਮਾਰ ਕੇ ਲੈਣਾ, ਧੱਕੇ ਨਾ ਲੈਣਾ। ਔਰ ਸੱਚੇ ਭਾ ਜਿਹੜੇ ਵਿਸ਼ਵ ਸ਼ਾਂਤੀ ਦਾ ਪ੍ਰਤੀਕ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਉਹਨਾਂ ਦੀ ਖਾਤਰ ਜੰਗ ਕਰੀਏ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਕਿੰਨੀ ਲੰਬੀ ਸੋਚ ਹੈ। ਹੁਣ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਸੁਣਿਆ ਕਿ ਆ ਭਾਈ ਦੀਪ ਸਿੰਘ ਜੰਗ ਕਰਨਾ ਮੁਨਾਸਿਬ ਨਹੀਂ ਹੈ, ਭਾਈ ਮਨੀ ਸਿੰਘ ਹੋਵੋ ਤਿਆਰ ਕਰੋ ਕਲਮਾ ਸ਼ਾਹੀ ਦਾ ਪ੍ਰਬੰਧ, ਆਪ ਲਿਖਾਂਗੇ ਬਾਣੀ। ਸੱਚੇ ਪਾਤਸ਼ਾਹ ਜੀ ਨੇ ਅਰਦਾਸਾ ਸੋਧ ਕੇ ਸ਼ੁਰੂ ਕੀਤਾ ਕਾਰਜ। ਇੱਕੋ ਅੰਕਾਰ ਤੋਂ ਲੈ ਕੇ 18-10-20 ਤੱਕ ਕਰਤਾਰਪੁਰ ਸਾਹਿਬ ਵਾਲੇ ਸਰੂਪ ਵਿੱਚ ਖਾਲੀ ਸਥਾਨ ਛੱਡੀ ਹੈ ਬਾਣੀ ਦੀ। ਤਰਕ ਜਦੋਂ ਆਉਣ ਲੱਗ ਪੈਂਦੀ ਸਿੱਖ ਦੇ ਅੰਦਰ, ਫਿਰ ਲੈਣ ਲੱਗ ਜਾਂਦੀ ਹੈ ਤਰਕਾਂ ਦੀ, ਫਿਰ ਸ਼ਰਧਾ ਨੂੰ ਕਿਤੇ ਥਾਂ ਨਹੀਂ ਰਹਿ ਜਾਂਦੀ। ਨਾ ਆਵੇ, ਬਚਾ ਲੈਣ ਸਤਿਗੁਰੂ, ਬਚਾ ਲੈਣ, ਨਾ ਆਵੇ। ਬੜਾ ਸਿਆਣਾ ਅੱਜ ਦਾ ਸਿੱਖ, ਕੀ ਲੋੜ ਸੀ ਜੀ, ਉੱਥੇ ਤਾਂ ਬਾਣੀ ਹੈ ਨਹੀਂ ਜਿੱਥੇ ਜਗ੍ਹਾ ਛੱਡੀ ਹੈ। ਜਦੋਂ ਅੰਦਾਜ਼ੇ ਨਾਲ ਕੋਈ ਕਾਰਜ ਆਉਂਦਾ ਉਦੋਂ ਬਾਅਦ ਘੱਟ ਹੋ ਜਾਂਦਾ, ਜਦੋਂ ਅੰਦਾਜ਼ਾ ਲਾ ਕੇ ਛੱਡਿਆ ਹੋਵੇ ਨਾ। ਕਿੰਨੀ ਬਾਣੀ ਉਚਾਰਨ ਮੌਜ ਹੁੰਦੀ ਸਤਿਗੁਰੂ ਦੀ, ਥੋੜ੍ਹੀ ਵੀ ਉਚਾਰ ਸਕਦੇ ਬਾਹਲੀ ਵੀ। ਗੁਰੂ ਪਿਆਰਿਓ, ਜੋਤ ਤਾਂ ਉਹੋ ਹੀ ਸੀ ਨਾ, 6ਵੇਂ 7ਵੇਂ 8ਵੇਂ ਨੇ ਨਹੀਂ ਉਚਾਰੀ, ਇਹ ਤਾਂ ਨਹੀਂ ਨਾ ਕਹਿ ਸਕਦੇ ਉਹਨਾਂ ਨੂੰ ਆਈ ਨਹੀਂ ਬਾਣੀ। ਕਹੋਗੇ ਤੁਸੀਂ? ਨਹੀਂ ਕਹਾਂਗੇ। ਅੰਦਾਜ਼ੇ ਨਾ ਛੱਡੀ ਸੀ, ਕਈ ਰਾਗਾਂ 'ਚ ਨਹੀਂ ਉਚਾਰੀ, ਉੱਥੇ ਥਾਂ ਹੂੰ ਮੇਰੇ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਾਣੀ ਜਾਣ ਸੀ, 5ਵੇਂ ਸਰੂਪ ਨੇ ਛੱਡੀ ਸੀ, ਕਿਹਾ ਨਾਲੇ ਖਾਲੀ ਸਥਾਨ ਛੱਡੀ ਹੈ, ਬਾਣੀ ਸੰਪੂਰਨ ਕਰ ਦਿੰਦੇ ਹਾਂ ਰਾਗਾਂ ਦੇ ਅੰਡ 'ਤੇ। ਉਹ ਜਗ੍ਹਾ ਵੀ ਮੈਂ ਆਪ ਦੇਖੀ ਹੈ, ਕਰਤਾਰਪੁਰ ਜਾ ਕੇ ਉਹ ਸਰੂਪ ਦੇ ਦਰਸ਼ਨ ਕੀਤੇ ਨੇ, ਸਾਰੀ ਮੈਂ ਦੇਖੀ ਧਿਆਨ ਨਾਲ, ਤੁਹਾਡੇ ਵਿੱਚ ਬੋਲਣਾ ਕਰਕੇ ਤਾਂ ਉਹਨੇ ਧਿਆਨ ਨਾ ਗਿਆ ਸੀ। ਮੈਂ ਅੱਗੇ ਵੀ ਬੇਨਤੀ ਕੀਤੀ ਹੈ ਤੁਹਾਨੂੰ। ਗੁਰੂ ਪਿਆਰਿਓ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਹੋ ਵਿਚਾਰ ਸਾਰੀ, ਪਹਿਲੇ ਸਤਿਗੁਰਾਂ ਦੀ ਬਾਣੀ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ। ਸੋ ਮਹਾਰਾਜ ਜੀ ਨੇ ਕੰਠੋਂ ਉਚਾਰਨ ਕਰਕੇ ਭਾਈ ਮਨੀ ਸਿੰਘ ਜੀ ਲਿਖੀ ਗਏ, ਬਾਬਾ ਦੀਪ ਸਿੰਘ ਜੀ ਸਿਆਹੀ ਕਲਮਾਂ ਦਾ ਪ੍ਰਬੰਧ ਕਰੀ ਗਏ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸਾਰੀ ਬਾਣੀ 115 ਸ਼ਬਦ ਅਤੇ ਕੁੱਲ ਸਲੋਕ ਭੋਗਦੇ ਬਣਦੇ ਨੇ। ਇੱਕ ਸਲੋਕ ਸੰਪਰਦਾਇ ਗੁਰੂ ਗੋਬਿੰਦ ਸਿੰਘ ਦਾ ਮੰਨਦੀ ਹੈ, ਤਾਂ ਮੈਂ 115 ਕਹੇ ਨੇ, ਉਂਝ 116 ਨੇ, 57 ਸਲੋਕ ਹੈ ਸਾਰੇ। ਔਰ 59 ਵਾਹਿਗੁਰੂ 59 ਸ਼ਬਦ ਨੇ। ਮਹਾਰਾਜ ਨੇ ਸਾਰੀ ਬਾਣੀ ਉਹ ਲਿਖਵਾਈ, ਸੰਪੂਰਨ ਕੀਤੀ ਹੈ ਬਾਣੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਕਈ ਕਹਿੰਦੇ ਆ ਵੀ ਲਗ ਮਾਤਰ ਦਾ ਫਰਕ ਨਹੀਂ ਪੈਣ ਦਿੱਤਾ, ਸੋਚਦੇ ਨਹੀਂ ਗੱਲ ਕਰਨ ਲੱਗੇ ਕਿਉਂ ਨਹੀਂ ਪੈਣ ਦਿੱਤਾ ਪਿਆ ਹੈ। ਗੁਰੂ ਪਿਆਰੇ, ਕਈ ਲਗਾਂ ਮਾਤਰਾਂ ਦਾ ਪਿਆ ਫਰਕ, ਪਰ ਗੁਰੂ ਦੀ ਤ੍ਰਿਕਾਲ ਦਰਸ਼ੀ ਜੋਤ ਵੇਖੋ, ਇੰਨੀ ਵੱਡੀ ਬਾਣੀ ਮੂੰਹ ਜਵਾਨੀ ਉਚਾਰਨ ਕਰਦੇ ਨੇ, ਇਹ ਲੈਣੀ ਆ ਗੱਲ। ਖਾਲਸੇ ਪਾਠ ਆ ਕਰਤਾਰਪੁਰ ਸਾਹਿਬ ਵਾਲੇ, ਖਲਾਸੇ ਸਰੂਪ ਉੱਥੇ ਪਾਠ ਹੈ, ਕਹੋ ਕਬੀਰ ਜਨ ਭਏ ਖਲਾਸੇ, ਪ੍ਰੇਮ ਭਗਤ ਜੇ ਜਨ। ਇਹ ਦਮਦਮੇ ਵਾਲੇ ਵਿੱਚ ਖਾਲਸੇ ਪਾਠ ਆ ਜੋ ਆਪਾਂ ਇਹਨਾਂ 'ਚ ਪੜ੍ਹਦੇ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਹੁਣ ਅਰਥ ਦੋਵੇਂ ਬਣਦੇ ਆ ਵੇਖੋ, ਅਧਿਆਤਮਿਕ ਪੱਖ ਦੇ ਮੰਡਲਾਂ 'ਚ ਜਦੋਂ ਜੁੜੀ ਹੋਈ ਆਤਮਾ ਬਾਣੀ ਉਚਾਰਦੀ ਉਸ ਮੰਡਲ 'ਚੋਂ ਉੱਥੇ ਅਧਿਆਤਮਕ ਰੂਹ ਇੱਕ ਹੁੰਦੀ ਹੈ, ਸ਼ਬਦ ਬਦਲ ਸਕਦੇ ਨੇ, ਆਨੰਦ ਗਿਆਨ ਇੱਕ ਹੀ ਹੁੰਦਾ। ਖੁਲਾਸੇ ਦਾ ਅਰਥ ਵੀ ਬਣਦਾ ਵੀ ਬੰਦ ਖੁਲਾਸੀ ਹੋ ਗਈ, ਜਨਮ ਮਰਨ ਤੋਂ ਰਹਿਤ ਹੋ ਗਏ ਰੱਬ ਦੇ ਪਿਆਰੇ। ਕਹੋ ਕਬੀਰ ਜਨ ਭਏ ਖੁਲਾਸੇ, ਪ੍ਰੇਮ ਭਗਤ ਜਿਹ ਜਾਨੀ। 84 ਦਾ ਗੇੜ ਕੱਟਿਆ ਗਿਆ, ਖੁਲਾਸ ਹੋ ਗਏ, ਮੁੱਕ ਗਈ ਜੂਨੀਆਂ ਦੀ ਕੈਦ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਖਾਲਸੇ ਦਾ ਅਰਥ ਹੁੰਦਾ ਸ਼ੁੱਧ, ਪੂਰਾ, ਜੀ 'ਚ ਕੋਈ ਮਿਲਾਵਟ ਨਾ ਹੋਵੇ, ਸ਼ੁੱਧ। ਜਿਵੇਂ ਦੇਸੀ ਘਿਓ ਸ਼ੁੱਧ ਹੁੰਦਾ ਵਾ, ਇਹਨਾਂ ਦਾ ਪੂਰਾ ਸ਼ੁੱਧ ਹਿਰਦਾ ਉਹ ਆਤਮਾ ਨੂੰ ਪਾ ਲੈਂਦਾ ਹੈ, ਉਹ ਪਾ ਲੈਂਦਾ, ਉਹ ਵੀ ਖੁਲਾਸੇ ਆ ਜਿਹਨੇ ਪਾ ਲਿਆ ਰੱਬ ਨੂੰ, ਉਹਦੇ ਨੇੜ ਕਿੱਥੇ ਜੂਨੀਆਂ ਆਵਾ ਗਾਉਣ। ਪਰ ਇਹ ਕੁਝ ਇਸ ਤਰ੍ਹਾਂ ਸ਼ਬਦਾਵਲੀ ਦਾ ਫਰਕ ਆ, ਜਿਹਨਾਂ ਦੋਵੇਂ ਸਰੂਪ ਮਿਲਾਏ ਨੇ ਨਾ, ਸੰਥਿਆ ਕੀਤੀ ਧਿਆਨ ਨਾਲ, ਫਿਰ ਪਤਾ ਲੱਗਦਾ ਕੁਝ ਸ਼ਬਦਾਂ ਦਾ, ਸ਼ਬਦਾਵਲੀ ਦਾ ਇਸ ਤਰ੍ਹਾਂ ਦਾ ਫਰਕ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਲਿਖਵਾਏ ਸਰੂਪ ਸਾਰੇ ਮੂੰਹ ਜਵਾਨੀ ਕੰਠ ਲਿਖਦੇ ਕਹੇ ਭਾਈ ਮਨੀ ਸਿੰਘ, ਕਥਾ ਫਿਰ ਲੰਬੀ ਹੋ ਜਾਣੀ। ਭਾਈ ਮਨੀ ਸਿੰਘ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਤੁਸੀਂ ਆਪਦੀ ਬਾਣੀ ਲਿਖਵਾਓ, ਤੁਸੀਂ ਕਿਉਂ ਨਹੀਂ, ਤੁਸੀਂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਰੂਪ ਨਹੀਂ, ਕੀ ਤੁਸੀਂ ਪੂਰਨ ਗੁਰੂ ਨਹੀਂ ਹੋ? ਮਹਾਰਾਜ ਕਹਿੰਦੇ ਨੇ, ਭਾਈ ਅਸੀਂ ਆਪਦੀ ਬਾਣੀ ਨਹੀਂ, ਇਹ ਬਾਣੀ ਬ੍ਰਹਮ ਵਿਚਾਰ ਹੈ, ਨਿਰੋਲ ਬ੍ਰਹਮ ਵਿਚਾਰ ਹੈ, ਇਹ ਸਾਡੀ ਬਾਣੀ ਜਿਹੜੀ ਕੌਤਕ ਹੈ, ਸਾਡੀ ਆਪਦੀ ਕਥਾ ਹੈ, ਉਹ 'ਚ ਸਾਰੇ ਹਿੰਦੁਸਤਾਨ ਦਾ ਇਤਿਹਾਸ ਆ, 24 ਅਵਤਾਰਾਂ ਦਾ, ਬਹੁਤ ਵੱਡੀ ਹਿਸਟਰੀ ਹੈ, ਸਾਡੀ ਆਪਦੀ ਕਥਾ ਹੈ, ਅਤੇ ਇਹ ਨਿਰੋਲ ਹੈ, ਇਹਦੇ ਵਿੱਚ ਕਿਤੇ ਨਹੀਂ ਲੱਭੋਂਗੇ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਅਤੇ ਮਾਤਾ ਪਿਤਾ ਦਾ ਕੀ ਨਾਮ ਸੀ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਰੀ ਬਾਣੀ ਲਿਖਵਾਈ, ਫਿਰ ਕਿਤੇ ਨਹੀਂ ਲੱਭੇਗਾ ਉਹਨਾਂ ਦੀ ਪਤਨੀ ਦਾ ਕੀ ਨਾਮ ਸੀ, ਉਹਨਾਂ ਦਾ ਜਨਮ ਕਿੱਥੇ ਹੋਇਆ, ਇੱਥੋਂ ਤੱਕ ਵੀ ਨਹੀਂ ਲਿਖਵਾਇਆ ਵੀ ਕਿੰਨੀ ਸੰਨ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾਇਆ ਗਿਆ, ਉਹ ਦਿਨ ਵੀ ਨਹੀਂ ਲਿਖਿਆ। ਇਹ ਇਤਿਹਾਸ ਆ, ਇਹ ਹਿਸਟਰੀ ਹੈ, ਕਿਸੇ ਵੀ ਗੁਰੂ ਦੀ ਨਹੀਂ ਮਿਲੇ। ਦਸਮ ਦੀ ਬਾਣੀ ਵਿੱਚ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਆ, ਤਰੀਕ ਵੀ ਦਿੱਤੀ ਆ ਅਤੇ ਐਡਰੈਸ ਵੀ ਦਿੱਤਾ, ਤੁਸੀਂ ਹਰ ਰੋਜ਼ ਪੜ੍ਹਦੇ ਹੋ। ਤੀਰ ਸਤੱਦਰਵ ਗ੍ਰੰਥ ਸੁਧਾਰਾ, ਭੂਲ ਪਰੀ ਲਹੁ ਲੇਹੋ ਸੁਧਾਰਾ। ਇਹ ਕਿਤੇ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਵੀ ਤੁਸੀਂ ਕਲਮ ਚੁੱਕ ਕੇ ਸੁਧਾਰ ਲਿਓ ਸਿੱਖੋ, ਇਹ ਬਾਣੀ ਗਲਤ ਹੋ ਸਕਦੀ ਹੈ, ਕਿਤੇ ਨਹੀਂ ਲਿਖਿਆ। ਬ੍ਰਹਮ ਵਿਚਾਰ ਹੈ, ਸੰਪੂਰਨ ਹੈ। ਦਸਮ ਵਿੱਚ ਆਪ ਕਹਿੰਦੇ ਨੇ ਸਿੱਖੋ, ਭੂਲ ਪਰੀ ਲਹੁ ਲੇਹੋ ਸੁਧਾਰਾ, ਡਰੈਸ ਦੇ ਸੁਧਾਰ ਲਿਓ ਜੇ ਤੁਹਾਨੂੰ ਕਿਤੇ ਲੱਗਾ ਫਰਕ ਹੈ, ਅਰਥ ਨਹੀਂ ਬਣਦਾ। ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਉਹ ਸਾਡੇ ਕੌਤਕ ਹੈ, ਮੇਰੀ ਆਪਦੀ ਕਥਾ ਹੈ, ਮੈਂ ਤਾਂ ਨਹੀਂ ਲਿਖਾ ਸਕਦਾ ਭਾਈ ਮਨੀ ਸਿੰਘ। ਸੋ ਮਹਾਰਾਜ ਸੱਚੇ ਪਾਤਸ਼ਾਹ ਭਾਈ ਮਨੀ ਸਿੰਘ ਨੇ ਕਿਹਾ, ਤੁਸੀਂ ਪੂਰਨ ਮਹਾਰਾਜ ਕਹਿੰਦੇ ਇਹ ਨਹੀਂ ਹੈ, ਅਸੀਂ ਉਹ ਗਲਤੀ ਨਹੀਂ ਕਰਨੀ ਚਾਹੁੰਦੇ ਜੋ ਦੂਜਿਆਂ ਨੇ ਕੀਤੀ ਹੈ। ਬਾਣੀ ਹੈ, ਇਲਮ ਆਉਂਦਾ ਹੈ, ਜੋ ਉਤਰਦੀ ਹੈ ਆਟੋਮੈਟਿਕ ਬਾਣੀ, ਅਤੇ ਜੋ ਬਾਣੀ ਹਿਰਦੇ ਵਿੱਚ ਉਤਰੇ ਅਕਾਲ ਪੁਰਖ ਵੱਲੋਂ ਆਪਣੇ ਆਪ ਆਵੇ ਇਕਾਗਰਤਾ ਬਣ ਕੇ, ਅਤੇ ਉਹ ਆਏ ਹੋਏ ਬੋਲ ਅਕਾਲ ਪੁਰਖ ਦੇ ਦਰ ਤੋਂ ਉਹਨੂੰ ਕੈਚ ਕਰਕੇ ਬਾਣੀ ਦੇ ਰੂਪ ਵਿੱਚ ਬਾਹਰ ਪ੍ਰਗਟ ਕਰ ਦੇਵੇ, ਉਹ ਅਵਤਾਰ ਹੁੰਦਾ ਹੈ, ਉਹ ਪੂਰਨ ਅਵਤਾਰ ਹੁੰਦਾ, ਪੈਗੰਬਰ ਹੁੰਦਾ ਹੈ, ਜਿਹੜਾ ਅੰਦਰ ਦੇ ਰਸ ਨੂੰ ਮਾਣੇ, ਕੇਵਲ ਵਾਹਿਗੁਰੂ ਦਾ ਨਾਮ ਜਪੇ, ਆਤਮਾ ਦੇ ਆਨੰਦ ਨੂੰ ਬਾਣੇ, ਰਸ ਮਾਣੇ, ਉਹ ਸੰਤ ਹੁੰਦਾ ਹੈ। ਇਹ ਫਰਕ ਸੰਤ ਵਿੱਚ ਅਤੇ ਅਵਤਾਰੀ ਪੁਰਸ਼ ਵਿੱਚ। ਜਿੰਨੀ ਬਾਣੀ ਮਹਾਰਾਜ ਜੀ ਨੇ ਆਪ ਕਿਹਾ, ਧੁਰ ਕੀ ਬਾਣੀ ਆਈ ਹਉ, ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀ, ਜੈਸੀ ਮੈਂ ਆਵਾ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ। ਕਦੇ ਨਹੀਂ ਕਿਹਾ ਭਾਈ ਮਰਦਾਨਾ ਰਬਾਬ ਛੇੜ ਬਾਣੀ ਉਚਾਰੀਏ, ਆਈ ਹੈ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਇਹ ਉਤਰੀ ਹੈ ਬਾਣੀ, ਰੱਬੀ ਗਿਆਨ ਜਿਹੜਾ ਪ੍ਰਗਟ ਹੋਇਆ ਹਿਰਦਿਆਂ ਵਿੱਚ ਗੁਰੂ ਸਾਹਿਬਾਨਾਂ ਦੇ, ਉਹ ਪ੍ਰਗਟ ਹੋਣ ਦੇ ਨਾਲ ਉਹਨੂੰ ਕੈਚ ਕਰਕੇ ਬਾਣੀ ਦੇ ਰੂਪ ਵਿੱਚ ਬਾਹਰ ਪ੍ਰਗਟ ਕਰ ਦੇਣਾ, ਇਹ ਮਹਾਨ ਆਤਮਾ ਪੂਰਨ ਅਵਤਾਰ ਦੀ ਨਿਸ਼ਾਨੀ ਹੁੰਦੀ ਹੈ, ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਸੰਤ ਭਗਤ ਬ੍ਰਹਮ ਗਿਆਨੀ ਬਣ ਜਾਂਦਾ, ਲੇਕਿਨ ਹਰ ਇੱਕ ਦੇ ਵੱਸ ਦੀ ਗੱਲ। ਔਰ ਐਸਾ ਦੂਜੇ ਧਰਮਾਂ ਵਿੱਚ ਕੁਰਾਨ ਸ਼ਰੀਫ ਜਿਹੜੀ ਉਚਾਰਨ ਨਹੀਂ ਹੋਈ ਹੈ ਉਹ ਵੀ ਆਈ ਹੈ। ਇਹੀ ਕਿਹਾ ਸੀ ਪਹਿਲੀ ਸੌ ਜਦੋਂ ਐਤ ਆਈ ਸੀ ਮੁਹੰਮਦ ਸਾਹਿਬ ਨੂੰ ਉਤਰੀ ਸੀ ਕੰਬਣੀ ਛਿੜ ਗਈ ਸੀ। ਉਹਨਾਂ ਦੀ ਹਿਸਟਰੀ ਹੈ, ਉਹਨਾਂ ਦੀ ਪਤਨੀ ਹਦੀਸਾ ਕੋਲ ਸੀ, ਉਹਨੇ ਵੇਖਿਆ ਔਰ ਐਸਾ ਜਦੋਂ ਆਏ ਤੋ ਆਈ ਉਹਨਾਂ ਨੇ ਬੋਲ ਬੋਲੇ, ਉਹ ਕਹਿੰਦੀ ਤੁਹਾਡੇ ਬੋਲ ਨਹੀਂ ਹੈ ਸੱਚ, ਇਹ ਤੁਹਾਡੇ ਬੋਲ ਨਹੀਂ ਹੈ। ਉਹਨਾਂ ਕਿਹਾ ਸੱਚ ਕਿਹਾ ਤੂੰ ਹਦੀਸਾ, ਇਹ ਮੇਰੇ ਬੋਲ ਨਹੀਂ ਹੈ। ਕੁਰਾਨ ਸ਼ਰੀਫ ਸਾਰਾ ਇਸਲਾਮ ਅਹਿਲੇ ਇਸਲਾਮ ਮੰਨਦਾ ਵਾ ਕਿ ਸਫੁਰ ਹੋਈ ਹੈ ਉਤਰੀ ਹੈ। ਬੋਧੀ ਮੰਨਦੇ ਨੇ ਜਿੰਨਾ ਬੁੱਧ ਮਹਾਤਮਾ ਬੁੱਧ ਨੇ ਗਿਆਨ ਦਿੱਤਾ ਹੈ ਉਹ ਝਰਿਆ ਹੈ, ਉਚਾਰ ਨਹੀਂ ਕੀਤਾ। ਜਿਵੇਂ ਝਰਦੇ ਦੇ ਝਰਨੇ ਦੇ ਵਿੱਚੋਂ ਜਲ ਝਰਦਾ ਹੈ ਉਹ ਝਰਿਆ ਹੈ, ਉਚਾਰ ਨਹੀਂ ਕੀਤਾ। ਝਰਨਾ ਝਲਦਾ ਨਿੱਜਰੋਂ ਗੁਰਮੁਖ ਬਾਣੀ ਅਗੜ ਕੜਾਵੈ, ਭਾਈ ਗੁਰਦਾਸ ਸਾਹਿਬ ਜੀ ਨੇ ਇਸੇ ਅਵਸਥਾ ਨੂੰ ਕਥਨ ਕੀਤਾ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਵੀ ਇਹੀ ਕਿਹਾ, ਭਾਈ ਲਾਲੋ ਜੈਬ ਜੀ ਮੈਨੂੰ ਬਾਣੀ ਆਉਂਦੀ ਜਿਹੋ ਜੀ ਆਉਂਦੀ ਹੈ, ਮੈਂ ਆਪਣੇ ਆਪ ਨਹੀਂ ਉਚਾਰਨ ਕਰ ਰਿਹਾ ਜਿਵੇਂ ਕਵੀ ਕਰਦੇ ਨੇ। ਪਹਿਲਾਂ ਰਮਨੀਕ ਜਗ੍ਹਾ ਲੱਭਦੇ ਨੇ, ਦਰਿਆਵਾਂ ਦੇ ਕਿਨਾਰੇ ਲੱਭਦੇ ਨੇ, ਠੰਡੀ ਥਾਂ ਲੱਭਦੇ ਨੇ, ਫਿਰ ਕਵਿਤਾ ਕਿਤੇ ਮਾੜੀ ਮੋਟੀ ਇਕਾਗਰਤਾ ਬਣ ਕੇ ਉਹਨਾਂ ਨੂੰ ਜਿਹੜੀ ਅਸੀਂ ਵਰਤਦੇ ਆਮ ਕਿਤਾਬਾਂ 'ਚ ਲਿਖੀਆਂ ਹੁੰਦੀਆਂ ਸੋਹਣੀਆਂ ਕਵਿਤਾਵਾਂ ਸਿੱਖਿਆਦਕ ਹੁੰਦੀਆਂ ਨੇ, ਲੇਕਿਨ ਇਸ ਤਰ੍ਹਾਂ ਬਾਣੀ ਨਹੀਂ ਆਈ, ਇਹ ਤੁਰਕੀ ਬਾਣੀ। ਮਹਾਰਾਜ ਕਹਿੰਦੇ ਇਸ ਕਰਕੇ ਉਹਦੇ ਵਿੱਚ ਮੇਰੀ ਆਪ ਦੀ ਕਥਾ, ਮੈਂ ਇਹਦੇ ਵਿੱਚ ਰਲਾ ਨਹੀਂ ਕਰ ਸਕਦਾ ਭਾਈ ਮਨੀ ਸਿੰਘ। ਔਰ ਦੂਜੀ ਗੱਲ, ਮੈਂ ਜੇ ਕਰ ਦਿੱਤਾ ਜਿਵੇਂ ਪਹਿਲੇ ਸੀ, ਉਹਨਾਂ ਨੇ ਟਪਲਾ ਖਾ ਲਿਆ ਰਾਮ ਚੰਦਰ ਨੂੰ ਭਗਵਾਨ ਲਿਖ ਦਿੱਤਾ, ਸੋ ਸ਼ਰਧਾ ਭਾਵਨਾ ਦੇ ਵੇਗ ਵਿੱਚ ਰੁੜ ਕੇ ਤੁਲਸੀ ਵਰਗਿਆਂ ਨੇ ਭਗਵਾਨ ਲਿਖ ਦਿੱਤਾ, ਸਾਰਾ ਹਿੰਦੁਸਤਾਨ ਭਗਵਾਨ ਕਰਕੇ ਪੂਜੀ ਜਾਂਦਾ ਹੈ। ਬਹੁਤ ਵੱਡੀ ਗਲਤੀ, ਕ੍ਰਿਸ਼ਨ ਭਗਵਾਨ ਨੂੰ ਵਿਆਸ ਜੀ ਵਰਗਿਆਂ ਨੇ, ਨਰੋਤਮ ਵਰਗਿਆਂ ਨੇ, ਕਵੀਆਂ ਨੇ ਉਹਨਾਂ ਦੀ ਕ੍ਰਿਸ਼ਨ ਅਵਤਾਰ ਲਿਖੇ ਨੇ, ਉਪਮਾ ਲਿਖ ਭਗਵਾਨ ਲਿਖ ਦਿੱਤਾ। ਮੈਂ ਇਹ ਨਹੀਂ ਚਾਹੁੰਦਾ ਕਿ ਮੈਂ ਤਾਂ ਲਿਖੀ ਹੈ। ਫਿਰ ਦੂਜਾ ਸਵਾਲ ਸੀ ਭਾਈ ਮਨੀ ਸਿੰਘ ਦਾ, ਆਪਣੇ ਆਪ ਕਿਉਂ ਤੁਸੀਂ ਲਿਖ ਰਹੇ ਹੋ ਆਪਣੀ ਕਥਾ, ਤੁਹਾਡੀ ਵੀ ਲਿਖ ਦਿਓ, ਕੋਈ ਐਡੀ ਵੱਡੀ ਕੁਰਬਾਨੀ ਅਸੀਂ ਐਂ ਨਹੀਂ ਲਿਖ ਦੇਣਗੇ ਸਿੱਖ। ਮਹਾਰਾਜ ਨੇ ਕਿਹਾ ਨਹੀਂ, ਮੈਂ ਤਾਂ ਲਿਖੀ ਹੈ ਕਿ ਮੈਨੂੰ ਭਗਵਾਨ ਰੱਬ ਨਾ ਲਿਖ ਦੇਣ, ਇਹ ਗਲਤੀ ਸਿੱਖ ਨਾ ਕਰ ਦੇਣ। ਹੁਣ ਬਹੁਤ ਵੱਡੀ, ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ ਮੇਰੇ ਤੱਕ ਕੀਤੀ ਅਤੇ ਮਿੱਟੀ ਨਾ ਪਾ ਦੇਣ ਸਾਰੀ, ਤਾਂ ਕਰਕੇ ਮੈਂ ਆਪਣੀ ਕਥਾ ਆਪ ਲਿਖ ਕੇ ਚੱਲਿਆ। ਮੋਕੋ ਦਾਸ ਜੋ ਹਮ ਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰੈ, ਮੋ ਕੋ ਦਾਸ ਤਮਨ ਕਾ ਜਾਨੋ ਜਾ ਮੈਂ ਰੰਚ ਨ ਜਾ ਮੈਂ ਭੇਦ ਨ ਰੰਚ ਪਛਾਨੋ। ਠੋ ਕੇ ਕਿਹਾ ਇਹੋ ਜਿਹਾ ਪੈਗੰਬਰ ਨਹੀਂ ਮਿਲਣਾ ਕਿਤੇ, ਠੋ ਕੇ ਕਿਹਾ ਅਕਾਲ ਦਾ ਪੁਜਾਰੀ ਹਾਂ, ਮੈਂ ਅਕਾਲ ਦੀ ਪੂਜਾ ਕਰਾਉਣ ਵਾਸਤੇ ਆਇਆ। ਅਕਾਲ ਉਸਤਤ ਲਿਖੀ ਹੈ, ਉਹਦੀ ਵਡਿਆਈ ਲਿਖੀ ਹੈ ਮੈਂ। ਔਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਇਹ ਕਰਕੇ ਇਹ ਗਲਤੀ ਨਾ ਕਰ ਦੇਣ, ਮੈਨੂੰ ਵੀ ਭਗਵਾਨ ਨਾ ਲਿਖ ਦੇਣ ਰੱਬ, ਤਾਂ ਮੈਂ ਭਾਈ ਮਨੀ ਸਿੰਘ ਆਪਣੀ ਕਥਾ ਆਪ ਤੁਹਾਡੇ ਸਾਹਮਣੇ ਇਹਨ ਬਿਨ ਲਿਖ ਕੇ ਗਿਆ ਵੀ ਮੈਂ ਜੇ ਇਸ ਤਰ੍ਹਾਂ ਆਇਆ ਹੈ, ਮੈਨੂੰ ਭੇਜਿਆ ਅਤੇ ਜਿਸ ਵਾਸਤੇ ਆਇਆ ਉਹ ਤੁਸੀਂ ਪਰਖ ਲਿਓ ਵੀ ਮੈਂ ਕਿੰਨਾ ਕੁ ਪੂਰਾ ਉਤਰਿਆ ਅਕਾਲ ਦੇ ਹੁਕਮ 'ਚ, ਇਹ ਤੁਸੀਂ ਪਰਖ ਲੈਣਾ ਹੈ ਕਿੰਨੀ ਕੁਰਬਾਨੀ ਕੀਤੀ। ਜਿਹੜੇ ਪੁਆਇੰਟ ਵਾਸਤੇ ਆਇਆ ਸੀ ਉਹ ਵੀ ਦੱਸੇ ਨੇ, ਉਹਨਾਂ ਦੇ ਆਗਮਨ ਪੁਰਬ 'ਤੇ ਆਪਾਂ ਵਿਚਾਰਦੇ ਹੁੰਦੇ। ਇਹੋ ਜਿਹਾ ਪੈਗੰਬਰ ਭਾਈ ਮਨੀ ਸਿੰਘ ਦੇ ਹੱਥ ਜੁੜ ਗਏ ਸੱਚੇ ਪਾਤਸ਼ਾਹ ਅੱਗੇ। ਹੁਣ ਆ ਜਾਓ ਇੱਧਰ, ਮਹਾਂਪੁਰਖਾਂ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੇ ਜਿਹੜੇ ਸਰੂਪ ਮਹਾਰਾਜ ਨੇ ਸੰਪੂਰਨ ਕੀਤੇ, ਦਮਦਮਾ ਸਾਹਿਬ ਵਾਲਾ ਸਰੂਪ ਸੰਪੂਰਨ ਬਾਣੀ ਮੰਨੀ ਹੈ। ਸ਼੍ਰੋਮਣੀ ਕਮੇਟੀ ਦੇ ਕੁਝ ਬੰਦਿਆਂ ਨੇ ਉਹਦੇ ਮੰਗਲਾਂ ਦੇ ਵਿੱਚ ਸਰੂਪ ਦੇ ਫਰਕ ਪਾ ਦਿੱਤਾ ਸੀ, ਜਿਵੇਂ ਆਉਂਦਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ, ਕਿਤੇ ਮੰਗਲ ਪਹਿਲਾਂ ਕਿਤੇ ਮਹੱਲਾ ਪਹਿਲਾਂ, ਮੰਗਲ ਪਿੱਛੇ ਕਿਤੇ ਮੰਗਲ ਪਹਿਲਾਂ ਮਹੱਲਾ ਬਾਅਦ 'ਚ, ਰਾਗਾਂ ਦੇ ਆਰੰਭ ਵਿੱਚ ਵੀ ਇਹ ਮੰਗਲ ਆਉਂਦੇ ਨੇ। ਉਹਦੇ ਵਿੱਚ ਗਾਂਹ ਪਛਾਂ ਕਰ ਦਿੱਤੇ ਸੀ ਫਰਕ ਪਾ ਕੇ। ਦੁਸ਼ਟ ਲੋਕ ਹੁੰਦੇ ਨੇ, ਸਰਕਾਰਾਂ ਜਿਹੜੀਆਂ ਉਹ ਹਮਲੇ ਕਰਦੀਆਂ ਨੇ ਹਰ ਧਰਮ 'ਤੇ, ਸਭ ਤੋਂ ਵੱਡਾ ਹਮਲਾ ਸੀ, ਹੁਣ ਵੀ ਹੋ ਰਹੇ ਨੇ, ਮਾਫ਼ੀ ਦੇਣੀ ਗੁਰੂ ਗ੍ਰੰਥ ਸਾਹਿਬ 'ਤੇ, ਉਦੋਂ ਵੀ ਹੋਇਆ ਸੀ ਦੇਸ਼ ਦੀ ਆਜ਼ਾਦੀ ਤੋਂ ਬਾਅਦ, ਸਿੱਖਾਂ ਨੂੰ ਕਮਜ਼ੋਰ ਕਿਵੇਂ ਕਰਨਾ ਵਾ। ਉਸ ਵੇਲੇ ਬੀੜਾ ਚੁੱਕਿਆ ਮਹਾਂਪੁਰਖਾਂ ਨੇ, ਸੰਤ ਸਮਾਜ ਨੇ, ਦਮਦਮੀ ਟਕਸਾਲ ਨੇ ਜਿੰਨੇ ਸਾਧੂ ਸਾਰੇ ਏ ਟੂ ਜੈਡ ਚਾਰ ਇਕੱਤਰਤਾਵਾਂ ਹੋਈਆਂ। ਪਹਿਲੀ ਕਰਤਾਰਪੁਰ ਸਾਹਿਬ ਜਿੱਥੇ ਸਰੂਪ ਸੀ ਪਹਿਲੇ, ਪਹਿਲੀ ਅੰਮ੍ਰਿਤਸਰ ਸਾਹਿਬ, ਦੂਜੀ ਕਰਤਾਰਪੁਰ ਸਾਹਿਬ, ਤੀਜੀ ਰਾੜਾ ਸਾਹਿਬ ਹੋਈ। ਇਹ ਮਹਾਂਪੁਰਖ ਨੇ ਕਿਹਾ ਇਹ ਤਾਂ ਕੋਈ ਸਮਝੌਤਾ ਨਹੀਂ ਹੋਊਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਛੇੜਛਾੜ ਵਿੱਚ। ਬਾਬਾ ਈਸ਼ਰ ਸਿੰਘ ਸਾਹਿਬ ਜੀ ਠੋਕੇ ਨਾਲ ਖੜ੍ਹੇ ਸਾਧੂ ਸਮਾਜ ਦੇ ਮਹਾਂਪੁਰਸ਼। ਬਾਬਾ ਈਸ਼ਰ ਸਿੰਘ ਜੀ ਕਿਹਾ ਉੱਥੇ ਇਕੱਠ ਕਰੋ ਸਾਰੇ ਆਉਣੇ ਚਾਹੀਦੇ ਸੰਤ, ਅਖਵਾਉਣੇ ਸਾਧੂ ਆ ਅਤੇ ਤੁਸੀਂ ਆਉਂਦੇ ਕਿਉਂ ਨਹੀਂ? ਇਹ ਬਾਣੀ ਨਿਰੋਲ ਸੋ ਪਹਿਲਾ ਸਰੂਪ ਉਹ ਹੀ ਲਿਖਵਾਉਣਾ ਦਮਦਮੇ ਵਾਲਾ। ਤੀਜੀ ਇਕੱਤਰਤਾ ਰਾੜਾ ਸਾਹਿਬ ਹੋਈ ਸੀ ਸਾਧੂ ਸਮਾਜ ਦੀ, ਔਰ ਚੌਥੀ ਫਿਰ ਭਿੰਡਰ ਕਲਾਂ ਹੋਈ ਦਮਦਮੀ ਟਕਸਾਲ ਦੇ ਉਸ ਵੇਲੇ ਦੇ ਹੈੱਡਕੁਆਟਰ 'ਤੇ। ਸਾਰੇ ਸਾਧੂ ਆਏ, ਆਪ ਜੀ ਵੀ ਆਏ ਸੀ ਉਸ, ਸ਼੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ। ਇਹ ਇਹਨਾਂ ਮਹਾਤਮਾ ਦੀ ਦੇਣ ਸੀ ਵੀ ਬਾਣੀ ਤੁਹਾਡੇ ਕੋਲ ਜਿਉਂ ਦੀ ਤਿਉਂ ਰਹਿ ਗਈ। ਗੁਰੂ ਪਿਆਰਿਓ, ਇਹ ਇਹਨਾਂ ਦੀ ਦੇਣ ਆ ਸਾਰੇ ਸਾਧੂਆਂ ਦੀ। ਔਰ ਉਸ ਵੇਲੇ ਫੈਸਲਾ ਕੀਤਾ, ਝੁਕਣਾ ਪਿਆ ਸ਼੍ਰੋਮਣੀ ਕਮੇਟੀ ਨੂੰ, ਸੰਤ ਚੰਨਣ ਸਿੰਘ ਨੂੰ। ਸੰਤ ਫਤਿਹ ਸਿੰਘ ਅਕਾਲੀ ਦਲ ਦੇ ਪ੍ਰਧਾਨ ਸੀ, ਸੰਤ ਚੰਨਣ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ। ਉਹਨਾਂ ਕਿਹਾ ਜੋ ਤੁਸੀਂ, ਇਹਨਾਂ ਕਿਹਾ ਦਮਦਮੇ ਵਾਲੇ ਸਰੂਪ ਦੇ ਆਧਾਰ 'ਤੇ ਮੰਗਲ ਅਸੀਂ ਲਿਖਾਉਣੇ ਹਾਂ ਦੁਬਾਰੇ, ਨਹੀਂ ਉਹ ਸਰੂਪ ਅਸੀਂ ਪਿੰਡਾਂ 'ਚ ਜਾਣਦੇ ਨੇ ਤੁਹਾਡੇ ਜਿਹੜੇ ਬਦਲੇ। ਫਿਰ ਦੁਬਾਰੇ ਉੱਥੇ ਸ਼੍ਰੋਮਣੀ ਕਮੇਟੀ ਦੀ ਅੰਮ੍ਰਿਤਸਰ ਪ੍ਰਿੰਟਿੰਗ ਪ੍ਰੈਸ ਵਿੱਚ ਸਾਰੇ ਮਹਾਤਮਾ ਨੇ ਇਹਨਾਂ ਨੂੰ ਕਿਹਾ ਸੀ ਤੁਸੀਂ ਡਿਊਟੀ ਲਾਓ। ਇਹ ਕਹਿੰਦੇ ਨਹੀਂ, ਤੁਸੀਂ ਗਿਆਨੀ ਹੋ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਤੁਸੀਂ ਗਿਆਨੀ ਹੋ, ਧਿਆਨੀ ਹੋ, ਤੁਹਾਨੂੰ ਗਿਆਨ ਬਹੁਤ ਆ ਬਾਣੀ ਬਾਰੇ, ਮੈਂ ਕੀਰਤਨ ਕਰਦਾ ਵਾਂ, ਤੁਸੀਂ ਕਰਾਓ ਇਹ ਸੇਵਾ। ਇਹ ਜ਼ਿੰਮੇਵਾਰੀ ਬਾਬਾ ਗੁਰਬਚਨ ਸਿੰਘ ਦਿੱਤੀ, ਜਿਹਦੇ ਵਿੱਚ ਬਾਬਾ ਕਰਤਾਰ ਸਿੰਘ ਜੀ ਦੀ ਡਿਊਟੀ ਲੱਗੀ। ਉਹ ਨੌਜਵਾਨ ਸੀ, ਸੁਚੇਤ ਸਨ, ਪੂਰੀ ਚੜ੍ਹਦੀ ਕਲਾ ਵਿੱਚ ਉਹਨਾਂ ਨੇ ਬਲਾਕ ਤਿਆਰ ਕੀਤੇ। ਵੱਡੀ ਲੰਬੀ ਸੇਵਾ ਸੀ, ਸਭ ਹਿੰਦ ਪਾਕ ਦਾ ਜੰਗ ਲੱਗਾ ਸੀ, ਉਹ ਮਹਾਂਪੁਰਸ਼ ਨੇ ਸੁਪਨਾ ਵੀ ਨਹੀਂ ਲਿਆ ਘਰੇ ਜਾਣ ਦਾ, ਤਾਂ ਹੀ ਇੰਨੀ ਲਾਲੀ ਸੀ। ਕਥਾ ਕਰਦਿਆਂ ਜਦੋਂ ਕੁਝ ਕਰਕੇ ਮਿਲੂਗੀ ਤਾਂ ਉਹਦੇ ਆਨੰਦ ਵੱਖਰਾ ਹੋਊਗਾ, ਤਾਂ ਇੰਨੀ ਲਾਲੀ ਸੀ ਉਹਨਾਂ ਦੇ ਚਿਹਰੇ 'ਤੇ, ਤਾਂ ਰਸ ਸੀ ਕਥਾ ਵਿੱਚ। ਸੁਪਨਾ ਵੀ ਨਹੀਂ ਲਿਆ ਬੱਚਿਆਂ ਦਾ ਵੀ ਭੂਰੇ ਕੋਨੇ ਕੀ ਹੋ ਰਿਹਾ, ਤੋਪਾਂ ਦੇ ਗੋਲੇ ਡਿੱਗ ਰਹੇ ਨੇ। ਸੇਵਾ ਨਹੀਂ ਛੱਡੀ ਏਡੀ ਵੱਡੀ ਗੁਰੂ ਗ੍ਰੰਥ ਸਾਹਿਬ ਜੀ, ਅਥਾਹ ਸੇਵਾ। ਔਰ ਗੁਰੂ ਪਿਆਰਿਓ, ਯਾਤਰਾ 'ਤੇ ਬੱਸਾਂ ਦਿੱਤੀਆਂ ਸਾਰੇ ਨਾਲ ਦੇ ਪ੍ਰੇਮੀ ਵਰਗੇ, ਉਹਦਾ ਨਾਮ ਵੀ ਕਰਤਾਰ ਸਿੰਘ ਪ੍ਰੇਮੀ ਸੀ, ਲੰਗਿਆਣੇ ਵਾਲਾ ਵੱਡਾ ਉਸਤਾਦ, ਉਹ ਵੀ ਤੁਰ ਗਿਆ ਛੱਡ ਕੇ ਸੇਵਾ। ਕਹਿੰਦਾ ਯਾਤਰਾ ਪੰਜਾਂ ਤਖਤਾਂ ਦੀ ਬੜਾ ਆਨੰਦ ਆਊਗਾ, ਮਹਾਂਪੁਰਸ਼ ਨਹੀਂ ਗਏ ਬਾਬਾ ਕਰਤਾਰ ਸਿੰਘ। ਔਰ ਉੱਥੇ ਵੱਡੀ ਸੇਵਾ ਇਹ ਮੰਗਲਾਂ ਦੀ ਠੀਕ ਕਰਨ ਦੀ ਕੀਤੀ। ਉਹ ਖੁਸ਼ੀ ਜਦੋਂ ਗਏ ਅਤੇ ਉਸ ਵੇਲੇ ਮਹਾਂਪੁਰਸ਼ਾਂ ਜੱਫੀ 'ਚ ਲੈ ਲਿਆ ਸੀ, ਉਸੇ ਤੋਂ ਖੁਸ਼ ਹੋ ਕੇ ਦਮਦਮੀ ਟਕਸਾਲ ਦੀ ਸੇਵਾ ਦਿੱਤੀ ਸੀ। ਔਰ ਇਹ ਵੱਡੀ ਸੇਵਾ ਸੰਪੂਰਨ ਜਿਉਂ ਦਾ ਤਿਉਂ ਸਰੂਪ ਰੱਖਿਆ ਇਹਨਾਂ ਮਹਾਤਮਾ ਨੇ, ਜਿਨ੍ਹਾਂ ਦੇ ਆਪਾਂ ਜੋੜ ਮੇਲੇ ਮਨਾ ਰਹੇ ਹਾਂ। ਗੁਰੂ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਪੂਰਨ ਕਰਕੇ ਬਾਣੀ, ਅਤੇ ਫਿਰ ਸ਼੍ਰੀ ਅਖੰਡ ਪਾਠ ਸਾਹਿਬ ਰਖਵਾਇਆ, ਜੋ ਪਹਿਲਾ ਸ਼੍ਰੀ ਅਖੰਡ ਪਾਠ ਸੀ ਸੰਪੂਰਨ ਬਾਣੀ ਤੋਂ। ਦਮਦਮੇ ਸਾਹਿਬ ਦੀ ਧਰਤੀ 'ਤੇ ਸੱਚੇ ਪਾਤਸ਼ਾਹ ਜੀ ਨੇ ਅਖੰਡ ਪਾਠ ਸਾਹਿਬ ਕਰਵਾਇਆ ਅਤੇ ਹੁਕਮਨਾਮੇ ਆਏ ਪਾਵਨ 713 ਅੰਗ ਤੋਂ। ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸਰਨ ਤੁਹਾਰੀ, ਮਿਲਾ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਝਿਆ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ, ਲੇਖਾ ਛੋੜਾ ਲੇਖਾ ਛੂਟਾ, ਹਮ ਨਿਰਗੁਣ ਲੇਹੋ ਬਾਰੀ, ਸਦਬਖ ਸਿੰਧ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾ ਸੰਤ ਪਾਤਸ਼ਾਹ ਪਰਿਓ, ਰਾਖ ਲੇਹੋ ਇਹ ਬਾਰੀ। ਇਹ ਹੁਕਮਨਾਮੇ ਆਏ ਸਨ, ਸਾਨੂੰ ਯਾਦ ਹੋਣੇ ਚਾਹੀਦੇ ਨੇ। ਸਤਿਗੁਰੂ ਕਿਰਪਾ ਕਰਨ, ਅਥਾਹ ਕੜਾ ਪ੍ਰਸ਼ਾਦ ਵਰਤਾਇਆ ਗਿਆ, ਜਕਾਰੇ ਛੱਡੇ ਗਏ ਖਾਲਸੇ ਵੱਲੋਂ, ਲੰਗਰ ਚੱਲੇ ਖੁਸ਼ੀਆਂ ਦੇ ਵਿੱਚ, ਬਾਣੀ ਸੰਪੂਰਨ ਹੋਈ। ਉਸੇ ਸਰੂਪ ਨੂੰ ਗੁਰਤਾ ਗੱਦੀ ਸ੍ਰੀ ਹਜ਼ੂਰ ਸਾਹਿਬ ਨਾਲ ਲਿਜਾ ਕੇ ਦਿੱਤੀ, ਜੋ ਸਾਨੂੰ ਅੱਜ ਤਾਰ ਰਹੇ ਨੇ। ਕੋਟਾਨ ਕੋਟ ਧੰਨਵਾਦ ਆਪ ਸੰਗਤਾਂ ਨੂੰ, ਬਹੁਤ ਬਹੁਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਤਾ ਸਤਿਗੁਰੂ ਜੀ ਦੇ ਸੰਪੂਰਤਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਹੋਣ। ਹੋਈ ਭੁੱਲ ਚੁੱਕ ਦੀ ਮਾਫ਼ੀ ਬਖਸ਼ਣੀ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਹਜ਼ੂਰੀ ਬਾਬਾ ਜੋਟ ਸਾਹਿਬ ਬੈਠੀ ਸਾਹ ਸਿੰਘ ਧੰਨਵਾਦੀ ਹਾਂ ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ ਜੀ ਦੇ, ਜਿਨ੍ਹਾਂ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਪੁਰਦਾਤੀ ਅਤੇ ਸੰਤ ਬਾਬਾ ਇੱਛਰ ਸਿੰਘ ਦੀ ਜੀਵਨਾਂ ਬਾਰੇ ਚਾਨਣਾ ਪਾਇਆ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਗੁਰੂ ਘਰ ਦੇ ਹਜ਼ੂਰੀ ਰਾਗੀ ਸਭਾ ਬਰਿਆਮ ਸਿੰਘ ਦਾ ਜਥਾ ਔਰ ਬੱਚੇ 12 ਵਜੇ ਤੱਕ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਕਾਸ਼

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: जी का खालसा वाहेगुरु जी की फतेह।
1: टाइम बोलो नेक्स्ट।

0: ਜਗਤ ਦਾ ਉਧਾਰ ਕਰਨ ਵਾਸਤੇ ਸਮੇਂ ਸਮੇਂ ਅਨੁਸਾਰ ਵਾਹਿਗੁਰੂ ਪ੍ਰਭੂ ਪਿਤਾ ਐਸੀਆਂ ਮਹਾਨ ਰੂਹਾਂ ਨੂੰ ਜਗਤ ਭੇਜਦਾ ਜੋ ਲੱਖਾਂ ਦੀ ਤਾਦਾਦ ਵਿੱਚ ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਦੁਨੀਆਂ ਨੂੰ ਗੁਰੂ ਨਾਲ ਜੋੜਿਆ ਅੰਮ੍ਰਿਤ ਦੇ ਅਭਿਲਾਸ਼ੀ ਅੰਮ੍ਰਿਤ ਦੇ ਧਾਰਨੀ ਬਣਾਇਆ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਨੇ ਅੰਮ੍ਰਿਤ ਪਾਨ ਕਰਕੇ ਪਰ ਉਪਕਾਰ ਜੀਆਂ ਦੇ ਉੱਤੇ ਉਹਨਾਂ ਨੇ ਕੀਤਾ ਉਹਨਾਂ ਦੀ ਬਰਸੀ ਨੂੰ ਅੱਜ ਆਪਾਂ ਸਾਰੇ ਸਮਰਪਿਤ ਹਾਂ ਇੱਕ ਸ਼ਬਦ ਦੀ ਹਾਜ਼ਰੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ ਭਰਨਗੇ ਪਿਆਰ ਸਹਿ ਸਰਵਣ ਕਰੀਏ ਜੀ
1: ਵਾਹਿਗੁਰੂ ਵਾਹਿਗੁਰੂ।

0: ਗੁਰੂ ਪ੍ਰੇਮ ਸਾਧ ਸੰਗਤ ਜੀ ਸਮੇਂ ਦੇ ਲਿਹਾਜ਼ ਨਾਲ ਜੱਥੇ ਵੱਲੋਂ ਕੀਰਤਨ ਦੀ ਸਮਾਪਤੀ ਹੈ ਜੀ। ਬੜੇ ਭਾਗੇ ਹੋਏ ਆਪ ਸਾਰੇ ਜੋ ਕਿ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੀ ਬਰਸੀ ਦੇ ਸੰਬੰਧ ਵਿੱਚ ਆਪ ਸਾਰੇ ਸੰਗਤੀ ਰੂਪ ਵਿੱਚ ਸਤਿਗੁਰ ਦੇ ਪਾਠ ਗੁਰ ਤੋਂ ਜੁੜੇ ਹੋ। ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਸਾਨੂੰ ਇਸੇ ਤਰ੍ਹਾਂ ਸਤਸੰਗ ਕਰਨ ਦੇ ਉਦਮ ਪ੍ਰਦਾਨ ਕਰਨ ਜੀ, ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਮਹਾਰਾਜ ਜੀ ਹਜ਼ੂਰੀ ਵਿੱਚ ਜੋੜ ਬੈਠੀ ਸਾਧ ਸਿੰਘ ਜੀ, ਧੰਨਵਾਦੀ ਹਾਂ ਗੁਰੂ ਘਰ ਦੇ ਹਜ਼ੂਰੀ ਦੋਨੋਂ ਜਥਿਆਂ ਦੇ ਭਾਈ ਬੜਿਆ ਸਿੰਘ, ਭਾਈ ਜਰਨੈਲ ਸਿੰਘ ਜੀ, ਇਨ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਾਇਆ। ਅੱਜ ਦੇ ਸਮਾਗਮ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ, ਸੰਤ ਬਾਬਾ ਈਸ਼ਰ ਸਿੰਘ ਦੀ ਸਾਲਾਨਾ ਯਾਦ ਵਿੱਚ ਅੱਜ ਦੇ ਸਮਾਗਮ ਉਹਨਾਂ ਨੂੰ ਸਮਰਪਿਤ ਨੇ। ਪਰਸੋਂ ਰਾਜ ਤੋਂ ਰਾੜਾ ਸਾਹਿਬ ਦੀਆਂ ਸੰਗਤਾਂ ਸੋਹਲ ਪਰਿਵਾਰ ਵੱਲੋਂ ਸੰਤਾਂ ਦੀ ਬਰਸੀ ਵਾਸਤੇ ਅਖੰਡ ਪਾਠ ਸਾਹਿਬ ਆਰੰਭ ਕਰਾਏ ਸਨ। ਅੱਜ ਸਵੇਰੇ ਉਹਨਾਂ ਦੇ ਭੋਗ ਪਏ ਨੇ। ਤਿੰਨੇ ਦਿਨਾਂ ਤੋਂ ਲੰਗਰ ਦੀਆਂ ਸਵਾਵਾਂ ਪਰਿਵਾਰ ਔਰ ਸੰਗਤਾਂ ਕਰ ਰਹੀਆਂ ਨੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਪਰਿਵਾਰਾਂ ਦਾ ਔਰ ਸੋਹਲ ਸਿੰਘ ਦੇ ਪਰਿਵਾਰ ਜੀ ਦਾ ਬਹੁਤ ਬਹੁਤ ਧੰਨਵਾਦ, ਜੋ ਗੁਰੂ ਘਰ ਵੇਖੇ ਸਵਾਵਾਂ ਨਿਭਾ ਰਹੇ ਨੇ। ਆਉਣ ਵਾਲੇ ਜੋ ਪ੍ਰੋਗਰਾਮ ਹੈ, ਆਉਣ ਵਾਲੇ ਫਰਾਈਡੇ ਨੂੰ ਮਾਤਾ ਖੀਵੀ ਇਸਤਰੀ ਸੰਘ ਬੀਬੀਆਂ ਵੱਲੋਂ ਬੀਬੀ ਬਿਮਲ ਕੌਰ ਖਾਲਸਾ ਸਪਤਨੀ ਭਾਈ ਸ਼੍ਰੀ ਬੇਅੰਤ ਸਿੰਘ ਜੀ ਦੀ ਸਾਲਾਨਾ ਜਦਬਾਜ ਅਖੰਡ ਪਾਠ ਸਾਰਾ ਹੋਣਗੇ ਸ਼ੁੱਕਰਵਾਰ ਨੂੰ, ਐਤਵਾਰ ਨੂੰ ਭੋਗ ਪੈਣਗੇ। ਸੰਗਤਾਂ ਨੂੰ ਬੇਨਤੀ ਹੈ ਤਿੰਨੇ ਦਿਨ ਆਪਾਂ ਪਹੁੰਚ ਕੇ ਇੱਥੇ ਹਾਜ਼ਰੀਆਂ ਲਵਾਈਏ। ਬਾਕੀ ਕੁਛ ਬੇਨਤੀਆਂ ਨੇ, ਬਹੁਤ ਵਾਰੀ ਬੇਨਤੀਆਂ ਕਰ ਚੁੱਕੇ ਹਾਂ। ਫਿਰ ਜਿਸ ਦਿਨ ਕਮੇਟੀ ਨੇ ਕੋਈ ਐਕਸ਼ਨ ਲੈਣਾ ਤਾਂ ਫਿਰ ਉਸ ਤੋਂ ਬਾਅਦ ਵੀ ਸਾਰਿਆਂ ਨੇ ਆਪਾਂ ਰੌਲਾ ਪਾਉਣਾ ਆ। ਆਹ ਮੈਂ ਦੇਖਣ ਡਿਆ ਜਿਹੜੀਆਂ ਗੱਡੀਆਂ ਫਾਇਰ ਲਾਈਨ 'ਤੇ ਲੱਗੀਆਂ ਆ, ਇਹ ਸਪੈਸ਼ਲ ਉਹੀ ਗੱਡੀਆਂ ਹੁੰਦੀਆਂ ਹਰ ਜਦੋਂ ਸੰਗਤ ਵੱਧਦੀ ਆ। ਉਹਨਾਂ ਪਰਿਵਾਰਾਂ ਨੂੰ, ਵੀਰਾਂ ਨੂੰ, ਭੈਣਾਂ ਨੂੰ ਬੇਨਤੀ ਆ ਵੀ ਆਪਾਂ ਸਮੇਂ ਸਿਰ ਪਹੁੰਚ ਕੇ ਜਿੱਥੇ ਪਾਰਕਿੰਗ ਆ ਉੱਥੇ ਗੱਡੀ ਲਾਈਏ। ਪਹਿਲੀ ਗੱਡੀ ਆ PBB 127 ਸਾਹਮਣੇ ਹਮੇਸ਼ਾ ਹੀ ਫਾਇਰ ਲਾਈਨ 'ਤੇ ਗੱਡੀ ਲੱਗੀ ਹੁੰਦੀ ਆ। ਇਹਨੂੰ ਬੇਨਤੀ ਆ ਭਾਈ ਸਾਹਿਬ ਜੀ, ਕੋਈ ਵੀ ਭੈਣ ਜੀ ਆ ਜਾਂ ਕੋਈ ਵੀਰ ਆ, ਬੇਨਤੀ ਆ ਆਪਾਂ ਜਿਸ ਟੂਰਾਂ 'ਤੇ ਜਾਂਦੇ ਆਪਾਂ ਗੱਡੀਆਂ ਇੱਦਾਂ ਹੀ ਲਾਉਂਦੇ ਹਾਂ, ਉੱਥੇ ਪਤਾ ਵੀ 500 ਅਤੇ 1000 ਦੀ ਟਿਕਟ ਵੀ ਮਿਲਣੀ ਆ, ਅਤੇ ਫਿਰ ਆਪਾਂ ਨੂੰ ਕੋਟਾਂ ਕਚਹਿਰੀਆਂ 'ਚ ਵੀ ਧੱਕੇ ਖਾਣੇ ਪੈਣੇ ਆ। ਅਤੇ ਦੂਜੀ ਗੱਡੀ ਆ BOF 06438 ਜੀਪ ਆ ਭਾਈ ਸਾਹਿਬ ਜੀ, ਬਹੁਤ ਵਧੀਆ, ਚੰਗੀ ਗੱਲ ਆ, ਮਹਾਰਾਜ ਤੈਨੂੰ ਬਹੁਤ ਸੋਹਣੀ ਜੀਪ ਬਖਸ਼ੀ ਆ। ਮੇਰੀਆਂ ਤਾਂ ਫਿਰ ਸਿੱਧੀਆਂ ਗੱਲਾਂ ਹੁੰਦੀਆਂ, ਤੁਸੀਂ ਹਮੇਸ਼ਾ ਹੀ ਆ ਕੇ ਜੀਪ ਇਹ ਫਾਇਰ ਲਾਈਨ 'ਤੇ ਲਾਉਂਦੇ ਹੋ, ਕਿਉਂਕਿ ਅੱਜ ਤਾਂ ਇਸ ਤਰ੍ਹਾਂ ਹੀ ਜੇ ਆਪਾਂ ਇੱਥੇ ਫਾਇਰ ਲਾਈਨ 'ਤੇ ਲਾਉਂਦੇ ਹਾਂ, ਸਟੋਰ 'ਤੇ ਵੀ ਲਾ ਕੇ ਦਿਖਾ ਲਓ ਜਾ ਕੇ ਜੇ ਆਪਾਂ ਇੰਨੇ ਹੀ ਆ। ਤੁਹਾਨੂੰ ਵੀ ਬੇਨਤੀ ਆ ਵੀ ਤੁਹਾਡੀ ਗੱਡੀ ਹਮੇਸ਼ਾ ਹੀ ਫਾਇਰ ਲਾਈਨ 'ਤੇ ਲੱਗੀ ਹੁੰਦੀ ਆ। ਜੀਪ ਜਿਹੜੀ ਆ ਹੈਗੀ ਆ, ਇੱਕ ਹੈਗੀ ਆ CJN 3472, ਇਹ ਵੀ ਗੱਡੀ ਲੱਗੀ ਆ ਨਿਸ਼ਾਨ ਸਾਹਿਬ ਦੇ ਲਾਗੇ ਫਾਇਰ ਲਾਈਨ ਦੇ ਉੱਪਰ। ਇੱਕ ਗੱਡੀ ਹੋਰ ਲੱਗੀ ਆ CSH, ਇਹ ਹੈਗੀ ਆ ਪ੍ਰੀਅਸ ਗੱਡੀ ਆ 1557, ਇਹ ਵੀ ਫਾਇਰ ਲਾਈਨ 'ਤੇ ਨਿਸ਼ਾਨ ਸਾਹਿਬ ਦੇ ਨਾਲ ਲਾਈ ਹੋਇਆ। ਇੱਕ ਗੱਡੀ ਹੈਗੀ ਆ BRW 2573, ਇਹਨੇ ਹੈਂਡੀਕੈਪ ਦੇ ਵਿੱਚ ਲਾਈ ਆ, ਹੈਂਡੀਕੈਪ ਵਾਲਿਆਂ ਨੂੰ ਪਾਰਕਿੰਗ ਨਹੀਂ ਲੱਭਦੀ, ਉਹ ਹੈਂਡੀਕੈਪ ਦੇ ਵਿੱਚ ਪਾਰਕਿੰਗ ਲਾ ਕੇ ਬੈਠੇ। ਉਹਨਾਂ ਨੂੰ ਬੇਨਤੀ ਹੈ ਆਪਾਂ ਇਸ ਤਰ੍ਹਾਂ ਗੁਰੂ ਘਰ ਪਹੁੰਚ ਕੇ ਫਾਇਰ ਲਾਈਨ 'ਤੇ ਗੱਡੀ ਨਾ ਲਾ ਕਰੀਏ, ਫਿਰ ਉਹਦੇ ਨਾਲ ਸਾਨੂੰ ਟੋਅ ਕਰਾਉਣੀਆਂ ਪੈਣ। ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਟੋਅ ਨਾ ਕਰਾਈਏ, ਪਰ ਲੱਗਦਾ ਵੀ 2-4 ਤਾਂ ਜਿਹੜੇ ਪੱਕੇ ਹੀ ਲਾਉਂਦੇ ਆ, ਇਹਨਾਂ ਨੂੰ ਸਾਨੂੰ ਗੱਡੀਆਂ ਟੋਅ ਕਰਾਉਣੀਆਂ ਪੈਣਗੀਆਂ ਇਹਨਾਂ ਦੀਆਂ। ਇਹ ਬੇਨਤੀਆਂ ਨੂੰ ਗੁਰਦੁਆਰਾ ਪ੍ਰਬੰਧਕ ਨਿਮਰਤਾ ਸਾਹਿਬ ਬੇਨਤੀ ਆ ਆਪਾਂ ਇਸ ਨੂੰ ਚੀਜ਼ ਨੂੰ ਪਰਹੇਜ਼ ਕਰੀਏ, ਕਿਉਂਕਿ ਇਹ ਸੰਗਤ ਦਾ ਗੁਰਦੁਆਰਾ ਆ, ਆਪਾਂ ਸੰਗਤੀ ਰੂਪ 'ਤੇ ਇੱਥੇ ਪਹੁੰਚਦੇ ਹਾਂ, ਕਿਉਂ ਆਪਾਂ ਹੋਰ ਕਿਤੇ ਵੀ ਜਾ ਕੇ ਫਾਇਰ ਲਾਈਨ 'ਤੇ ਗੱਡੀ ਨਹੀਂ ਲਾਉਂਦੇ, ਆਪਾਂ ਇੱਥੇ ਕਿਉਂ ਲਾਉਂਦੇ ਹਾਂ? ਸਮੇਂ ਸਿਰ ਆ ਕੇ ਪਾਰਕਿੰਗ ਆਪਣੀ ਲਾਇਆ ਕਰੋ, ਇਹ ਬੇਨਤੀਆਂ ਨੇ। ਹੁਣ ਸਾਡੇ ਕੋਲ ਵਿਸ਼ੇਸ਼ ਆਪਣੇ ਸੋਹਲ ਪਰਿਵਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਗੁਰੂ ਘਰ ਦੀ ਬਖਸ਼ਿਸ਼ ਸਰੂਪੋ ਲੈਣ ਦੀ ਕਿਰਪਾਲਤਾ ਕਰਨ ਦੀ। ਮੈਂ ਬੋਲ ਦਿੰਦਾ ਜੀ, ਠੀਕ ਹੈ ਸਰ। ਵਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਫਿਰ ਦੁਬਾਰਾ ਇਸ ਪਰਿਵਾਰ ਦਾ ਔਰ ਰਾੜੇ ਸਾਹਿਬ ਜੀ ਸੰਗਤਾਂ ਦਾ ਬਹੁਤ ਬਹੁਤ ਤਾਂ ਜੋ 3 ਰੋਜ਼ ਤੋਂ ਸਵਾਲ ਰਹੇ ਨੇ। ਹੁਣ 2 ਮਿੰਟ ਵਾਸਤੇ ਪੰਨੂ ਸਾਹਿਬ ਜੀ ਆਪਣਾ ਯੂਨਾਈਟਿਡ ਸਿੱਖ ਸਭਾ ਬਾਰੇ 2 ਮਿੰਟ ਆਪਣੇ ਵਿਚਾਰ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਜਿਪਕੋਟ ਬੈਠੀ ਖਾਲਸਾ ਪੰਥ, ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਦੀ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੀਆਂ ਸੰਗਤਾਂ ਸਤਿਗੁਰੂ ਦੀ ਬਾਣੀ ਜੀ ਦਾ ਆਨੰਦ ਮਾਣ ਰਹੇ ਸੀ। ਸਤਿਗੁਰੂ ਗੁਰਬਾਣੀ ਵਿੱਚ ਫਰਮਾਨ ਕਰਦੇ ਆ, ਤੇਰੇ ਕਾਵਣ ਕਾਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੂੰ, ਤੂੰ ਠਾਕਰ ਊਚ ਭਗਵਾਨਾ। ਸਤਿਗੁਰ ਦੀ ਜਿੰਨੀ ਵੀ ਮਹਿਮਾ ਆਪਾਂ ਕਰ ਲਈਏ, ਉਨੀ ਥੋੜ੍ਹੀ ਕਿੰਨੀ ਕੁ ਮਹਿਮਾ ਕਰ ਸਕਦੇ ਹਾਂ ਆਪਣੀਆਂ ਰਸਨਾ ਜਿਹੜੀ ਹੈ। ਕਹਿੰਦੇ ਵੀ ਜੀਵਾ ਏਕ ਕਮਣ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿੰਨੀ ਲਹੀਏ। ਕਿੰਨੇ ਕੁ ਆਪਾਂ ਗੁਣ ਗਾ ਸਕਦੇ ਹਾਂ, ਸੋ ਆਪਣਾ ਸਿਰਫ ਇਹ ਫਰਜ਼ ਆ ਕਿ ਆਪਾਂ ਹਮੇਸ਼ਾ ਸਤਿਗੁਰ ਦੇ ਗੁਣ ਗਾਉਂਦੇ ਰਹੀਏ। ਅਤੇ ਆਪ ਜੀ ਨੇ ਮੈਂ 2 ਮਿੰਟ ਲੈਣੇ ਆ ਕਿ ਆਪ ਜੀ ਨੂੰ ਮੈਂ ਦੱਸਦਿਆਂ ਕਿ ਸਭ ਤੋਂ ਪਹਿਲਾਂ ਜੋ ਆਪ ਅੱਜ ਸੰਤ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਦੀ ਜਿਹੜੀ ਬਰਸੀ ਮਨਾ ਰਹੇ ਹੋ, ਇਹ ਜਿਹੜੇ ਗੁਰਮੁਖ ਆਉਂਦੇ ਆ, ਜਦੋਂ ਦੁਨੀਆਂ 'ਤੇ ਆਉਂਦੇ ਆ ਉਹ ਪਰਉਪਕਾਰ ਕਰਨ ਆਉਂਦੇ ਆ, ਜੀਵਨ ਵਿੱਚ ਨਹੀਂ ਆਉਂਦੇ ਕਦੀ ਵੀ ਉਹ। ਇਸ ਕਰਕੇ ਜਦੋਂ ਵੀ ਆਪਾਂ ਨਾਮ ਜਪਦੇ ਹਾਂ, ਸਤਿਗੁਰੂ ਦੇਖਦੇ ਆ ਉਸ ਰੂਹ ਨੂੰ ਕਿ ਬਾਅਦ ਦੇ ਵਿੱਚ ਆਪਾਂ ਇਸ ਦੁਨੀਆਂ 'ਤੇ ਭੇਜਣਾ, ਜਨਮ ਲੈ ਕੇ ਉਹ ਜਨਮ ਮਰਨ ਦੇ ਚੱਕਰ 'ਚ ਨਹੀਂ ਹੁੰਦੇ, ਉਹ ਸਿਰਫ ਸਿਰਫ ਪਰਉਪਕਾਰ ਆਉਂਦੇ ਆ ਸਾਡੇ ਲੋਕਾਂ 'ਤੇ। ਕਿਉਂਕਿ ਅਸੀਂ ਜਿਹੜੇ ਲੋਕ ਹਾਂ, ਅਸੀਂ ਸਾਡਾ ਜਿਹੜਾ ਮਨ ਆ, ਅਸਾਂ ਜਿਹੜਾ ਸਾਡਾ ਜੀਵਨ ਮਿਲਿਆ ਆ, ਇਹ ਪਤਾ ਨਹੀਂ ਕਿੱਦਾਂ ਦੇ ਆਪਾਂ ਕਰਮ ਕਰਕੇ ਆਏ ਹਾਂ। ਕਿਉਂਕਿ ਕਹਿੰਦੇ ਵੀ ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਚ ਤੱਤ 'ਤੇ ਜਨਮਾ, ਸਾਕਤ ਲੋਭੀ ਇਹ ਮਨ ਮੂੜਾ, ਗੁਰਮੁਖ ਨਾਮ ਜਪੇ ਮਨ ਰੂੜਾ। ਅਸੀਂ 5 ਤੱਤਾਂ ਤੋਂ ਪੈਦਾ ਹੋ ਕੇ ਅਸੀਂ ਨਾਮ ਜਪਣ ਲਈ ਆਏ ਸੀ, ਫਿਰ ਜਾ ਕੇ ਕਿਤੇ ਸਤਿਗੁਰ ਨਾਲ ਮਿਲਾਪ ਹੋਣਾ। ਅਤੇ ਇਸ ਕਰਕੇ ਆਪਾਂ ਨੂੰ ਹਮੇਸ਼ਾ ਹਮੇਸ਼ਾ ਹੀ ਆਪਾਂ ਨੂੰ ਯਾਦ ਰੱਖਣਾ ਚਾਹੀਦਾ, ਸਤਿਗੁਰ ਨੂੰ ਨਾਮ ਜਪਦੇ ਰਹੀਏ। ਅਤੇ ਮੈਂ ਆਪ ਜੀ ਨਾਲ ਕੋਈ ਗਲਤ ਵਿਚਾਰ ਸਾਂਝੇ ਕਰਨ ਲਈ ਖੜ੍ਹਾ ਹੋਇਆ ਕਿ ਯੂਨਾਈਟਿਡ ਸਿੱਖ ਜੋ ਸੰਸਥਾ ਆਪਣੀ ਅਮਰੀਕਾ ਦੇ ਵਿੱਚ ਹੈ, ਇੱਕ ਇੱਕ ਸੰਸਥਾ ਆ ਜਿਹੜੀ ਆਪਣੇ ਹਰ ਫੀਲਡ 'ਚ ਕੰਮ ਕਰਦੀ ਹੈ। ਆਪਣੇ ਕੋਈ ਮਸਲਾ ਹੋਵੇ, ਧਾਰਮਿਕ ਮਸਲਾ, ਆਪਣਾ ਸੋਸ਼ਲ ਹੋਵੇ, ਕੰਮਾਂ ਕਾਰਾਂ 'ਤੇ ਸਾਨੂੰ ਕੋਈ ਪ੍ਰੋਬਲਮ ਆ ਜਾਵੇ, ਹਰ ਜਗ੍ਹਾ 'ਤੇ ਆਪਣੇ ਵਕੀਲ ਇਹਨਾਂ ਦੇ ਆ। ਇਹ ਜਦੋਂ ਤਕਰੀਬਨ 35-40 ਸਾਲ ਪਹਿਲਾਂ ਬਣੀ ਹੈ, ਉਦੋਂ ਦਾਸ ਇਸ ਫਾਊਂਡਰ ਮੈਂਬਰ ਦੇ ਵਿੱਚ ਸੀ। ਅਤੇ ਇਹ ਇੱਦਾਂ ਦੇ ਕੰਮ ਕਰਦੇ ਕਿ ਅੱਗੇ ਵੀ ਬੇਨਤੀ ਕਰੀਦੀ ਹੈ ਕਿ ਜਦੋਂ ਵੀ ਕਿਸੇ ਨੂੰ, ਮੇਰੇ ਵੀਰ ਭੈਣ ਨੂੰ ਕੋਈ ਸਮੱਸਿਆ ਆ ਜਾਏ, ਸਾਡੇ ਯੂਨਾਈਟਿਡ ਸਿੱਖ ਤੱਕ ਪਹੁੰਚ ਕਰੋ, ਸਾਨੂੰ ਮਿਲ ਲਓ, ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ। ਆਪਣੇ ਵਕੀਲ ਆ ਉਹਨਾਂ ਦੇ, ਹਰ ਗੱਲ ਦੇ ਜਦੋਂ ਆਪਾਂ ਨੂੰ ਯਾਦ ਹੋਵੇਗਾ ਕਿ ਫਰਾਂਸ ਦੇ ਵਿੱਚ ਦਸਤਾਰ ਦਾ ਮਸਲਾ ਆਇਆ ਸੀ ਨਾ, ਇੱਥੋਂ ਤੱਕ ਕਿ ਉਹਨਾਂ ਨੇ ਜਿਹੜੀ ਆਪਣੇ ਯੂਰਪਣੀ ਕੋਰਟ ਦੇ ਵਿੱਚ ਜਾ ਕੇ ਵੀ ਕੇਸ ਲੜਿਆ ਆ। ਆਪਣੇ ਇੱਥੇ ਸਿਆਟਲ ਦੇ ਵਿੱਚ ਇੱਕ ਵਾਰੀ, ਅੱਜ ਤੋਂ ਕੋਈ ਤਕਰ 17-18 ਸਾਲ ਪੁਰਾਣੀ ਗੱਲ ਆ, ਆਪਣੇ ਨਾਲ ਸਾਂਝੀ ਕਰਦੇ ਹਾਂ ਕਿ ਆਪਣੇ 2 ਗੁਰਮੁਖ ਜਦੋਂ ਆਪਾਂ ਡਰਾਈਵਿੰਗ ਲਾਇਸੈਂਸ ਲੈਂਦੇ ਹਾਂ ਨਾ, ਉਹਨਾਂ ਨੇ ਕਹਿੰਦੇ ਪੱਗ ਚੁੱਕ ਕੇ ਤੁਹਾਡੇ 2 ਕੰਨ ਦਿਸੇ ਹੋਣੇ ਚਾਹੀਦੇ ਆ। ਹੁਣ ਆਪਾਂ ਕੋਈ ਦਸਤਾਰ ਗੋਲ ਸੰਤਾ ਕੋਈ ਇੱਦਾਂ ਦਾ ਆਪਣੇ ਕੰਨ ਨਹੀਂ ਦੇਖਦੇ, ਅਤੇ ਉਹਨਾਂ ਨੇ ਡਰਾਈਵਿੰਗ ਲਾਇਸੈਂਸ ਬਣਾ ਲਿਆ ਇੱਦਾਂ। ਉਹਨਾਂ ਮੈਨੂੰ ਦੱਸਿਆ ਵੀ, ਮੈਨੂੰ ਕਹਿੰਦੇ ਵੀ ਆਹ ਦੇਖ ਇੱਦਾਂ ਡਰਾਈਵਿੰਗ ਲਾਇਸੈਂਸ ਬਣਨੇ ਹੁਣ। ਮੈਂ ਕਿਹਾ ਵੀ ਨੋ, ਮੈਂ ਆਪਣੇ ਯੂਨਾਈਟਿਡ ਸਿੱਖ ਦਾ ਜਿਹੜਾ ਪ੍ਰਧਾਨ ਸੀ ਉਹਨਾਂ ਦੇ ਨਾਲ ਰਾਬਤਾ ਕੀਤਾ। ਤੁਸੀਂ ਯਕੀਨ ਕਰਿਓ ਕਿ ਅਸੀਂ ਸਿਰਫ ਵਿਦਇਨ 3 ਡੇਜ਼ ਉਹ ਮਸਲਾ ਹੱਲ ਕਰਕੇ, ਅਤੇ ਉਹਨਾਂ ਦੇ ਡਰਾਈਵਰ ਦੁਬਾਰਾ ਜਾ ਕੇ ਫਿਰ ਦੁਬਾਰਾ ਉਹਨਾਂ ਜਿਹੜਾ ਗਵਰਨਰ ਸੀ ਉਹ ਤੱਕ ਪਹੁੰਚ ਕਰਕੇ, ਵਾਈਟ ਹਾਊਸ ਤੋਂ ਉਹਨੂੰ ਚਿੱਠੀ ਆਈ ਜਾਂ ਕਿੱਦਾਂ ਵੀ ਆ, ਉਹਨੇ ਸਾਰਾ ਦੱਸਿਆ ਕਿ ਨਹੀਂ ਭਾਈ ਇਹ ਸਿੱਖ ਇੱਦਾਂ ਨਹੀਂ ਕਰਦੇ ਕਦੀ ਵੀ, ਐਜ਼ ਇਟ ਇਜ਼ ਜਿੱਦਾਂ ਦਸਤਾਰ ਬੰਨਦੇ ਉੱਦਾਂ ਹੀ ਤੁਹਾਨੂੰ ਫੋਟੋ ਖਿੱਚਣੀ ਪਵੇਗੀ। ਉਦੋਂ ਤੋਂ ਲੈ ਕੇ ਅੱਜ ਤੱਕ ਆਪਾਂ ਨੂੰ ਕੋਈ ਮਸਲਾ ਨਹੀਂ ਕਿਸੇ ਨੂੰ ਆਇਆ ਕੋਈ ਵੀ। ਸੋ ਮੈਂ ਇਸ ਕਰਕੇ ਬੇਨਤੀ ਕਰਨੀ ਸੀ, ਜਿੱਦਾਂ ਹੁਣ ਯੂਨਾਈਟਿਡ ਸਿੱਖ ਵਾਲੇ ਜਿੱਥੇ ਵੀ ਕੋਈ ਕੋਈ ਆਫਤ ਆਉਂਦੀ ਹੈ, ਹਰ ਜਗ੍ਹਾ 'ਤੇ ਪਹੁੰਚਦੇ ਆ, ਇਸ ਇਸ ਵੇਲੇ ਆਪਾਂ ਪ੍ਰੈਜੈਂਟ ਕੀ ਹੋ ਰਿਹਾ ਆ, ਆਪਾਂ ਸਾਰਿਆਂ ਨੂੰ ਪਤਾ ਕਿ ਸਪੋਕਨ ਦੇ ਵਿੱਚ ਇਹ ਮਤਲਬ ਕਿੰਨਾ ਜ਼ਿਆਦਾ ਘੱਟ ਤੋਂ ਅੱਠ ਸਾਢੇ 800 ਘਰ ਸੜ ਗਿਆ, ਲੋਕ ਬੇਘਰੇ ਹੋ ਗਏ ਆ। ਅਤੇ ਯੂਨਾਈਟਿਡ ਸਿੱਖ ਨੇ ਤੁਹਾਡੇ ਸਹਿਯੋਗ ਦੇ ਨਾਲ, ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਤਕਰੀਬਨ 2 ਟਰੱਕ, ਇੱਕ ਫੂਡ ਦਾ ਇੱਕ ਕੱਪੜਿਆਂ ਦਾ, ਉਹਦੇ ਤਕਰੀਬਨ ਮੇਰੇ ਖਿਆਲ 'ਚ 15-16 ਹਜ਼ਾਰ ਡਾਲਰ ਦਾ ਇੱਕ ਟਰੱਕ ਜਿਹੜਾ ਸੀ ਉਹ ਫੂਡ ਦਾ ਸੀ, ਇੰਨੇ ਕੱਪੜਿਆਂ ਦਾ ਸੀ। 35-40 ਹਜ਼ਾਰ ਡਾਲਰ ਜਿਹੜਾ ਆਪਾਂ ਸੰਗਤਾਂ ਵੱਲੋਂ ਅੱਗੇ ਜਾ ਚੁੱਕਾ ਆ। ਅਤੇ ਜਿਹੜੀ ਉੱਥੋਂ ਦੀ ਗਵਰਨਰ ਆ, ਉਹਨਾਂ ਨੇ ਬਹੁਤ ਜ਼ਿਆਦਾ ਆਪਣਾ ਸਤਿਕਾਰ ਕੀਤਾ। ਉਹਨੇ ਬਕਾਇਦਾ ਜਾ ਕੇ ਸਿੱਖਾਂ ਦਾ ਅਖਬਾਰਾਂ ਦੇ ਕੇ, ਭਾਈ ਸਿੱਖ ਕਮਿਊਨਿਟੀ ਜਿਹੜੀ ਹੈ ਹਮੇਸ਼ਾ ਵੱਧ ਚੜ੍ਹ ਕੇ ਸਾਹ ਕਰਦੀ ਹੈ, ਆਪਾਂ ਕਰਦੇ ਵੀ ਆਏ ਹਾਂ ਅਤੇ ਆਪਾਂ ਕਰਨਾ ਵੀ ਹੈ। ਸੋ ਸਾਰੀਆਂ ਸੰਗਤਾਂ ਦੇ ਬਹੁਤ ਧੰਨਵਾਦ, ਸਾਰੀਆਂ ਸੰਗਤਾਂ ਬਹੁਤ ਸਹਿਯੋਗ ਦੇ ਰਹੀਆਂ ਆ। ਇਸ ਵੇਲੇ ਵੀ ਥੱਲੇ ਟੇਬਲ ਲਾਇਆ, ਜਿੰਨੇ ਮੇਰੇ ਵੀਰ ਭੈਣਾਂ ਆਪਣੀ ਕਮਾਈ 'ਚੋਂ ਜਿੰਨਾ ਵੀ ਕਰ ਸਕਦੇ ਆ, ਕੋਈ ਕੰਪਲਸ਼ਨ ਨਹੀਂ, ਵੱਧ ਤੋਂ ਵੱਧ ਸੇਵਾ ਕਰੋ, ਜਿੱਦਾਂ ਜਿੱਦਾਂ ਆਪਣੀ ਕਪੈਸਿਟੀ ਹੈ ਆਪਾਂ ਉਹ ਹੋਰ ਆਪਾਂ ਕਰਕੇ ਹੋਰ ਆਪਾਂ ਉਹਦੇ ਸੇਵਾ ਕਰਾਂਗੇ। ਅਜੇ ਆਹ ਹਫ਼ਤਾ ਵੀ, ਅਗਲਾ ਹਫ਼ਤਾ ਇੱਕ ਫਿਰ ਆਪਾਂ ਲਾਵਾਂਗੇ ਟੇਬਲ ਇੱਥੇ, ਬਾਕੀ ਦੂਜੇ ਘਰਾਂ ਦੇ ਵਿੱਚ, ਗੁਰੂ ਘਰਾਂ 'ਚ ਵੀ ਸਾਰੇ ਜਾ ਕੇ ਉਹਨਾਂ ਨੂੰ ਬੇਨਤੀ ਕਰ ਰਹੇ ਆ, ਬੜੇ ਸਹਿਯੋਗ ਕਰ ਰਹੇ ਆ। ਸੋ ਇਸ ਕਰਕੇ ਆਪ ਜੀ ਨੂੰ ਬੇਨਤੀ ਕਰਨਾ ਕਿ ਜਿੱਦਾਂ ਵੀ ਆਪਾਂ ਕਰ ਸਕਦੇ ਹਾਂ ਜ਼ਰੂਰ ਕਰੀਏ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲ ਚੁੱਕ ਦੀ ਖਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਪਿਆਰੀ ਸਾਹਿਬ ਸਾਈਂ ਧੰਨਵਾਦੀਆਂ ਪੰਨੂ ਸਿੰਘ ਜੀ। ਹੁਣ ਸਾਡੇ ਕੋਲ ਜੋ ਵਿਸ਼ੇਸ਼ ਸੱਦੇ 'ਤੇ ਬਾਬਾ ਭਾਈ ਅਮਰਜੀਤ ਸਿੰਘ ਜੀ, ਬਾਬਾ ਭੋਲਾ ਜੀ ਪਹੁੰਚੇ, ਉਹ 1 ਵਜੇ ਤੱਕ ਆਪ ਜੀ ਨੂੰ ਗੁਰਬਾਣੀ ਦੀ ਕਥਾ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਾਗਦੀ ਜੋਤ ਹਾਜ਼ਰਾ ਹਜ਼ੂਰ ਜਾਰਾ ਜ਼ਹੂਰ ਕਲਯੁਗ ਦੇ ਬੋਹਿਤ ਨਾਮ ਦੇ ਜਹਾਜ਼ ਹਲਤ ਪਲਤ ਦੇ ਰੱਖਿਅਕ ਲੋਕ ਪਰਲੋਕ ਦੇ ਸਹਾਇਕ ਹਾਜ਼ਰ ਨਾਜ਼ਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਬੈਠ ਕੇ ਗੁਰੂ ਘਰ ਦੇ ਕੀਰਤਨੀਆਂ ਦੇ ਕੋਲੋਂ ਅੰਚਲ ਗਹਿ ਕੇ ਸਾਦਕਾ ਤਰਨਾ ਇਹੋ ਸੰਸਾਰ ਰਸ ਭਿੰਨੜਾ ਮਨੋਹਰ ਕੀਰਤਨ ਸਰਵਣ ਕਰ ਰਹੀ ਗੁਰੂ ਪਾਤਸ਼ਾਹ ਦੀ ਮਿੱਠੀ ਅਤੇ ਨਿੱਘੀ ਗੋਦ ਦਾ ਨਿੱਘ ਮਾਣ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਬਾਣੀ ਦੀ ਵਿਚਾਰ ਦੇ ਨਾਲ ਮਹਾਂਪੁਰਸ਼ਾਂ ਦੇ ਜੀਵਨ ਦੇ ਨਾਲ ਆਪਾਂ ਜੁੜੀਏ। ਉਸ ਤੋਂ ਪਹਿਲਾਂ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਬਖਸ਼ਿਸ਼ ਦੇ ਵਿੱਚ ਰਹਿਮਤ ਦੇ ਵਿੱਚ ਮਿਲੀ ਹੋਈ ਫਤਿਹ ਸਾਰੇ ਹੀ ਪਿਆਰ ਸਤਿਕਾਰ ਨਿਮਰਤਾ ਦੇ ਨਾਲ ਗੱਜ ਵੱਜ ਕੇ ਬੁਲੰਦ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪ ਜੀ ਨੂੰ ਭਲੀ ਭਾਂਤ ਪਤਾ ਹੈ ਕਿ ਅੱਜ ਦਾ ਜਿਹੜਾ ਮਹਾਨ ਦਿਹਾੜਾ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੋਥੀ ਸਾਹਿਬ ਜੀ ਦਾ ਸੰਪੂਰਨਤਾ ਦਾ ਦਿਹਾੜਾ ਹੈ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਜੋ ਵੀ ਕਾਰਜ ਕੀਤਾ ਉਹ ਸਾਰੇ ਕਾਰਜਾਂ ਦੀ ਬੜੀ ਮਹਾਨਤਾ ਹੈ, ਪਰ ਦੋ ਕਾਰਜ, ਇੱਕ ਤਾਂ ਜਦੋਂ ਪੰਚਮ ਪਾਤਸ਼ਾਹ ਨੇ ਦੇਖ ਲਿਆ ਕਿ ਹੁਣ ਕੌਮ ਸਿੱਖ ਆਪਣੇ ਆਪ ਨੂੰ ਸੰਭਾਲਣ ਦੇ ਯੋਗ ਹੋ ਗਏ ਹਨ, ਅਤੇ ਉਹਨਾਂ ਨੇ ਸੋਚਿਆ ਕਿ ਹੁਣ ਧਰਮ ਦੇ ਮੁਤਾਬਕ ਕੇਂਦਰ ਦੀ ਬੜੀ ਜ਼ਰੂਰਤ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸੰਨ 1597 ਦੇ ਅੰਦਰ ਹਰਿਮੰਦਰ ਸਾਹਿਬ ਜੀ ਦੀ ਬਿਲਡਿੰਗ ਮੰਦਰ ਬਣਾਉਣਾ ਸ਼ੁਰੂ ਕੀਤਾ, ਜਿਹੜਾ ਕਿ ਸੰਨ 1600 ਦੇ ਵਿੱਚ ਸੰਪੂਰਨ ਹੋ ਗਿਆ। ਉਸ ਤੋਂ ਬਾਅਦ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਅੰਦਰ ਚਿੰਤਨ ਚੱਲਿਆ ਕਿ ਹਰ ਕੌਮ ਦਾ ਇੱਕ ਗ੍ਰੰਥ ਹੁੰਦਾ ਹੈ ਅਤੇ ਗ੍ਰੰਥ ਤੋਂ ਬਿਨਾਂ ਵੀ ਕੌਮਾਂ ਸੇਧ ਨਹੀਂ ਲੈ ਸਕਦੀਆਂ, ਕਿ ਉਹਨਾਂ ਦੇ ਵੱਡਿਆਂ ਨੇ ਕੀ ਉਪਦੇਸ਼ ਦਿੱਤਾ ਹੈ, ਕਿਹੜੇ ਨਿਯਮਾਂ ਦੇ ਉੱਪਰ ਕਿਸ ਤਰ੍ਹਾਂ ਦਾ ਜੀਵਨ ਉਸ ਧਰਮ ਦੇ ਪੈਰੋਕਾਰਾਂ ਨੇ ਬਤੀਤ ਕਰਨਾ ਹੈ, ਸਿੱਖਾਂ ਨੇ ਬਤੀਤ ਕਰਨਾ, ਉਹਦੇ ਵਾਸਤੇ ਬੜੀ ਵੱਡੀ ਜ਼ਰੂਰਤ ਹੈ ਕਿ ਧਰਮ ਦਾ ਗ੍ਰੰਥ ਹੋਵੇ। ਅਤੇ ਇੱਕੋ ਇੱਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਦਾਸ ਬੇਨਤੀ ਕਰੇ ਕਿ ਜਿਨ੍ਹਾਂ ਦੇ ਤਿਆਰੀ ਤੋਂ ਪਹਿਲਾਂ ਗੁਰੂ ਸਾਹਿਬਾਂ ਨੇ ਉਹਨਾਂ ਦੇ ਪ੍ਰਕਾਸ਼ ਕਰਨ ਦਾ ਅਸਥਾਨ ਬਣਾਇਆ। ਜਦੋਂ ਸੰਨ 1600 ਦੇ ਅੰਦਰ ਹਰਿਮੰਦਰ ਸਾਹਿਬ ਜੀ ਦੀ ਬਿਲਡਿੰਗ ਬਣ ਕੇ ਤਿਆਰ ਹੋ ਗਈ, ਹਰਿਮੰਦਰ ਤਿਆਰ ਹੋ ਗਿਆ, ਅਤੇ ਸੰਨ 1601 ਦੇ ਵਿੱਚ ਪੋਥੀ ਸਾਹਿਬ ਜੀ ਦੀ ਸਥਾਪਨਾ ਕਰਨੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਪ੍ਰਾਰੰਭ ਕੀਤੀ, ਕਿਉਂਕਿ ਉਸ ਵਕਤ ਜ਼ਰੂਰਤ ਵੀ ਬਹੁਤ ਪੈ ਗਈ ਸੀ, ਕਿਉਂਕਿ ਜਿਹੜੀ ਬਾਣੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ ਸੀ। ਮੈਂ ਆਪ ਜੀ ਨੂੰ ਬੇਨਤੀ ਕਰ ਦੇਵਾਂ, ਜਦੋਂ ਗੁਰਿਆਈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਦਿੱਤੀ, ਅਤੇ ਉਸ ਵਕਤ ਉਹਨਾਂ ਨੇ ਭਾਈ ਲਹਿਣਾ ਜੀ ਨੂੰ ਕਿਹਾ ਸੀਗਾ ਕਿ ਭਾਈ ਲਹਿਣਾ, ਜੋ ਕੁਛ ਵੀ ਮੇਰਾ ਸੰਸਾਰੀ ਹੈ ਉਹ ਸਾਰਾ ਕੁਛ ਮੇਰੇ ਪੁੱਤਰਾਂ ਦਾ ਹੈ, ਪਰ ਜੋ ਨਿਰੰਕਾਰ ਦੇ ਵੱਲੋਂ ਮੈਨੂੰ ਰਹਿਮਤ ਮਿਲੀ ਹੈ, ਬਖਸ਼ਿਸ਼ ਮਿਲੀ ਹੈ, ਉਹ ਮੈਂ ਤੇਰੀ ਝੋਲੀ ਦੇ ਵਿੱਚ ਪਾਉਂਦਾ ਹਾਂ। ਕਿਉਂਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਪ੍ਰਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਸੋਹਣੇ ਬਚਨ ਆਖੇ ਹਨ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਕੋਲ ਜਦੋਂ ਉਹਨਾਂ ਨੇ ਗੁਰਿਆਈ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਦਿੱਤੀ, ਉਸ ਵਕਤ ਉਹਨਾਂ ਦੇ ਕੋਲ ਆਪਣੀ ਬਾਣੀ ਦੀ ਇਕੱਤਰਤਾ ਕੀਤੀ ਹੋਈ ਕਿਤਾਬ ਪੋਥੀ ਉਹਨਾਂ ਦੇ ਕੋਲ ਮੌਜੂਦ ਸੀ, ਜਿਹਦੇ ਵਾਸਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਕਿ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ
ਬਗਦਾਦ ਦੇ ਵਿੱਚ ਗਏ, ਇਸਲਾਮ ਦੇ ਦੇਸ਼ਾਂ ਦੇ ਵਿੱਚ ਗਏ ਅਤੇ ਉੱਥੇ ਦੇ ਕਾਜ਼ੀਆਂ ਨੇ ਸਵਾਲ ਕੀਤਾ ਸੀ, ਪੁੱਛਣ ਖੋਲ ਕਿਤਾਬ ਨੂੰ, ਵੱਡਾ ਹਿੰਦੂ ਕਿ ਮੁਸਲਮਨੋਈ, ਬਾਬਾ ਆਖੇ ਹਾਜੀਆਂ, ਸ਼ੁਭ ਅਬਲਾ ਬਾਜੋਂ ਦੋਨੋਂ ਰੋਈ। ਇਤਿਹਾਸਕਾਰਾਂ ਨੇ ਕਿਹਾ ਕਿ ਜਿਹੜੇ ਉਹ ਕਿਤਾਬ ਦਾ ਜ਼ਿਕਰ ਕੀਤਾ ਸੀ, ਉਹ ਕਿਤਾਬ ਉਹੀ ਸੀ ਜੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਹੋਈ ਸੀ। ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਦਿੱਤੀ ਅਤੇ ਨਾਲ ਦੀ ਨਾਲ ਬਖਸ਼ਿਸ਼ ਤੋਂ ਬਾਅਦ ਉਹਨਾਂ ਨੇ ਉਹ ਪੋਥੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਝੋਲੀ ਦੇ ਵਿੱਚ ਰੱਖ ਦਿੱਤੀ ਸੀ। ਪੀੜ੍ਹੀ ਦਰ ਪੀੜ੍ਹੀ ਇਸੇ ਤਰ੍ਹਾਂ ਚੱਲਦਾ ਆਇਆ। ਤੀਜੇ ਪਾਤਸ਼ਾਹ ਨੇ ਗੁਰਿਆਈ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਨੂੰ ਦਿੱਤੀ ਅਤੇ ਉਹਨਾਂ ਨੇ ਆਪਣੀ ਬਾਣੀ ਇਕੱਤਰ ਕੀਤੀ ਹੋਈ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਦੀ ਝੋਲੀ ਦੇ ਵਿੱਚ ਉਸ ਵਕਤ ਰੱਖ ਦਿੱਤੀ ਜਦੋਂ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਨੂੰ ਗੁਰਿਆਈ ਦਿੱਤੀ। ਜਦੋਂ ਪੰਜਵੇਂ ਪਾਤਸ਼ਾਹ ਦਾ ਸਮਾਂ ਆਇਆ ਅਤੇ ਉਸ ਵਕਤ ਉਹਨਾਂ ਦੇ ਵੱਡੇ ਭਰਾਤਾ ਭਾਈ ਪ੍ਰਿਥੀ ਚੰਦ ਜੀ ਨੇ, ਮੈਂ ਆਪ ਜੀ ਨੂੰ ਬੇਨਤੀ ਕਰਾਂ, ਜਿਹੜੇ ਕਿ ਸੰਸਾਰਕ ਤੌਰ 'ਤੇ ਬੜੀ ਵਿਰੋਧਤਾ ਕਰਦੇ ਸਨ, ਅਤੇ ਜਦੋਂ ਹਰਿਮੰਦਰ ਸਾਹਿਬ ਜੀ ਦੀ ਸਥਾਪਨਾ ਹੋ ਗਈ ਅਤੇ ਉੱਧਰ ਪ੍ਰਿਥੀ ਚੰਦ ਜੀ ਨੇ ਪਤਾ ਕੀ ਕੀਤਾ ਸੀ, ਹੇਰ ਪਿੰਡ ਦੇ ਅੰਦਰ ਬਿਲਕੁਲ ਹਰਿਮੰਦਰ ਸਾਹਿਬ ਵਰਗੀ ਬਿਲਡਿੰਗ ਵੀ ਤਿਆਰ ਕਰ ਦਿੱਤੀ ਸੀ ਅਤੇ ਨਾਲ ਦੀ ਨਾਲ ਉਹਨਾਂ ਨੇ ਪੋਥੀ ਵੀ ਰਚਣੀ ਸ਼ੁਰੂ ਕਰ ਦਿੱਤੀ ਸੀ ਅਤੇ ਨਾਨਕ ਨਾਮ ਪਦ ਲਗਾ ਕੇ ਵੀ ਕੁਝ ਸ਼ਬਦ ਉਚਾਰਨੇ ਸ਼ੁਰੂ ਕਰ ਦਿੱਤੇ ਸਨ। ਇੱਕ ਦਿਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਇੱਕ ਸਿੱਖ ਨੇ ਕੀਰਤਨ ਕੀਤਾ ਅਤੇ ਕੀਰਤਨ ਕਰਦੇ ਕਰਦੇ ਉਹਨਾਂ ਨੇ ਸ਼ਬਦ ਜਿਹੜਾ ਕਿ ਪ੍ਰਿਥੀ ਚੰਦ ਜੀ ਨੇ ਉਚਾਰਨ ਕੀਤਾ ਸੀ, ਅਖੀਰ ਦੀ ਪੰਕਤੀ ਦੇ ਵਿੱਚ ਨਾਨਕ ਪਦ ਸੀ, ਜਦੋਂ ਉਹਨੇ ਉਸਦਾ ਕੀਰਤਨ ਕੀਤਾ ਤਾਂ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਨੂੰ ਆਪਣੇ ਕੋਲ ਬੁਲਾਇਆ ਅਤੇ ਬੁਲਾ ਕੇ ਇਹ ਲਫ਼ਜ਼ ਕਹੇ ਸਨ ਕਿ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ ਕਿ ਭਾਈ ਗੁਰਦਾਸ ਜੀ, ਮੀਣੇ ਪਾਉਂਦੇ ਨੇ ਰਲਾ, ਬਾਣੀ ਵਿੱਚ ਰਲਾ ਨਾ ਧਰੀਏ। ਕਿ ਜਿਹੜੀ ਬਾਣੀ ਹੈ ਹੁਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ, ਦੂਜਿਆਂ ਦੀ, ਤੀਜਿਆਂ ਦੀ, ਚੌਥਿਆਂ ਦੀ, ਉਹਦੇ ਵਿੱਚ ਮੈਂ ਬੇਨਤੀ ਕਰਾਂ, ਜਿਹੜੇ ਭਾਈ ਪ੍ਰਿਥੀ ਚੰਦ ਜੀ ਦੀ ਔਲਾਦ ਹੈ ਨਾ, ਉਹਨਾਂ ਨੂੰ ਮੀਣੇ ਕਿਹਾ ਜਾਂਦਾ ਹੈ। ਅਤੇ ਦਾਸ ਆਪ ਜੀ ਦੀ ਗਿਆਤ ਵਾਸਤੇ ਇਹ ਬੇਨਤੀ ਕਰ ਦੇਵੇ, ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਂਦਾ ਹੈ ਨਾ, ਉਦੋਂ ਜਦੋਂ ਰਹਿਤ ਮਰਿਆਦਾ ਦੱਸੀ ਜਾਂਦੀ ਹੈ, ਉਦੋਂ ਰਹਿਤ ਮਰਿਆਦਾ ਵਿੱਚ ਕੁਛ ਨਾਮ ਇਹ ਵੀ ਦੱਸੇ ਜਾਂਦੇ ਹਨ ਕਿ ਇਹਨਾਂ ਇਹਨਾਂ ਦੇ ਨਾਲ ਰਿਸ਼ਤਾ ਨਹੀਂ ਕਰਨਾ, ਸੰਬੰਧ ਨਹੀਂ ਜੋੜਨਾ। ਉਹਨਾਂ ਦੇ ਵਿੱਚ ਹਨ ਰਾਮ ਰਾਈਏ, ਧੀਰ ਮਲੀਏ, ਮੀਣੇ, ਮਸੰਦ, ਨੜੀ ਮਾਰ ਅਤੇ ਕੁੜੀ ਮਾਰ। ਉਹ ਜਿਹੜੇ ਮੀਣੇ ਹਨ ਉਹ ਭਾਈ ਪ੍ਰਿਥੀ ਚੰਦ ਜੀ ਦੀ ਔਲਾਦ ਹੈ। ਇਸ ਕਰਕੇ ਜਦੋਂ ਬਾਣੀ ਦੇ ਵਿੱਚ ਰਲਾ ਪੈਣਾ ਸ਼ੁਰੂ ਹੋ ਗਿਆ ਅਤੇ ਪੰਜਵੇਂ ਪਾਤਸ਼ਾਹ ਨੇ ਕਿਹਾ ਸੀ ਭਾਈ ਗੁਰਦਾਸ, ਬਾਣੀ ਵਿੱਚ ਰਲਾ ਨਾ ਧਰੀਏ, ਕਹਿੰਦੇ ਕਿਤੇ ਇਹਨਾਂ ਦੀ ਬਾਣੀ ਵੀ ਵਿੱਚੇ ਨਾ ਆ ਜਾਏ। ਇਸ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਮਨ 'ਚ ਸੋਚਿਆ ਕਿ ਹੁਣ ਪੋਥੀ ਸਾਹਿਬ ਜੀ ਤਿਆਰ ਕੀਤਾ ਜਾਵੇ ਅਤੇ ਪੋਥੀ ਸਾਹਿਬ ਜੀ ਜਿੱਥੇ ਬੈਠ ਕੇ ਤਿਆਰ ਕਰਨਾ ਸੀ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਉਹ ਜਗ੍ਹਾ ਚੁਣੀ ਜਿਹਨੂੰ ਅੱਜ ਆਪਾਂ ਸਤਸੰਗੀ ਜਨੋਂ ਰਾਮਦਾਸ ਜੀ ਦੇ ਨਗਰੀ ਦੇ ਵਿੱਚ ਅਸਥਾਨ ਹੈ, ਜਿੱਥੇ ਬਹਿ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਬਾਣੀ ਦਾ ਉਚਾਰਨ ਕੀਤਾ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਲਖਾਰੀ ਬਣਾਇਆ ਅਤੇ 3 ਸਾਲਾਂ ਦੇ ਵਿੱਚ ਸੰਨ 1601 ਦੇ ਵਿੱਚ ਬਾਣੀ ਉਚਾਰਨੀ ਸ਼ੁਰੂ ਕੀਤੀ। ਭਾਈ ਗੁਰਦਾਸ ਜੀ ਲਖਾਰੀ ਬਣੇ ਅਤੇ ਸੰਨ 1604 ਦੇ ਵਿੱਚ ਪੋਥੀ ਸਾਹਿਬ ਜੀ ਦੀ ਸੰਪੂਰਨਤਾ ਹੋਈ। ਉਹ ਦਿਨ ਸੀ ਸਤਸੰਗੀ ਜੀ ਨੂੰ, ਮੈਂ ਆਪ ਜੀ ਨੂੰ ਬੇਨਤੀ ਕਰਾਂ, ਭਾਦਰੋਂ ਵਧੀ ਏਕਮ, ਅੱਜ ਜਿਹੜਾ ਦਿਹਾੜਾ ਹੈ ਉਹ ਭਾਦਰੋਂ ਵਧੀ ਏਕਮ ਦਾ। ਹੁਣ ਕਈ ਵਾਰੀ ਜਿਹੜੇ ਇਨਸਾਨਾਂ ਨੂੰ ਕੈਲੰਡਰ ਦੀ ਗਿਆਤ ਨਹੀਂ ਹੈ, ਮੈਂ ਬੇਨਤੀ ਕਰਾਂ, ਉਹ ਕਹਿੰਦੇ ਹਨ ਜਦੋਂ ਆਪਾਂ ਇੱਧਰ ਅੰਗਰੇਜ਼ੀ ਤਰੀਕਾ ਨਾਲ ਦੇਖਦੇ ਹਾਂ ਅਤੇ ਗੁਰਪੁਰਬ ਬਦਲ ਬਦਲ ਕੇ ਆਉਂਦੇ ਹਨ, ਇੱਕ ਗੱਲ ਦਾ ਧਿਆਨ ਰੱਖਣਾ, ਜਿਹੜੇ ਪੁਰਾਣੇ ਕੈਲੰਡਰ ਤਿਆਰ ਹੁੰਦੇ ਹਨ ਉਹ 2 ਢੰਗਾਂ ਨਾਲ ਤਿਆਰ ਹੁੰਦੇ ਹਨ। ਇੱਕ ਸਤਸੰਗ ਨੂੰ ਸੂਰਜ ਨੂੰ ਮੁੱਖ ਰੱਖ ਕੇ ਤਿਆਰ ਕੀਤੇ ਜਾਂਦੇ ਹਨ ਅਤੇ ਜਿੱਥੇ ਵਧੀ ਅਤੇ ਸੁਧੀ ਦਾ ਜ਼ਿਕਰ ਆ ਜਾਂਦਾ ਨਾ, ਉਹ ਚੰਦਰਮਾ ਨੂੰ ਮੁੱਖ ਰੱਖ ਕੇ ਤਿਆਰ ਹੁੰਦੇ ਹਨ। ਵਧੀ ਅਤੇ ਸੁਧੀ ਦਾ ਜਿਹੜਾ ਸੰਬੰਧ ਹੈ ਉਹ ਚੰਦਰਮਾ ਦੇ ਨਾਲ ਹੈ ਅਤੇ ਜਿਹੜਾ ਸੰਗਰਾਂਦ ਦਾ ਸਤਸੰਗ ਨੂੰ ਸੰਬੰਧ ਹੈ ਇਹ ਸੂਰਜ ਦੇ ਨਾਲ ਹੈ। ਇਸੇ ਕਰਕੇ ਜਿਹੜੀ ਵਿਸਾਖੀ ਦਾ ਪੁਰਬ ਹੈ ਨਾ,
ਜਿਹੜਾ ਉਹ ਜਦੋਂ ਤੋਂ ਲੈ ਕੇ ਸਨ 1699 ਤੋਂ ਲੈ ਕੇ ਅਜੇ ਤੱਕ ਸਿਰਫ 12-13 ਦਿਨਾਂ ਦਾ ਹੀ ਫਰਕ ਪਿਆ ਹੈ, ਪਰ ਇੱਧਰ ਜਿਹੜੀ ਵਧੀ ਅਤੇ ਸੁਧੀ ਹੈ ਇਹ ਹਰ ਸਾਲ ਤਰੀਕਾਂ ਬਦਲ ਬਦਲ ਕੇ ਆਉਂਦੀਆਂ ਹਨ। ਅਤੇ ਭਾਦਰੋਂ ਸੁਧੀ, ਭਾਦਰੋਂ ਵਧੀ ਏਕਮ ਨੂੰ ਪੋਥੀ ਸਾਹਿਬ ਜੀ ਸੰਪੂਰਨ ਹੋਏ ਅਤੇ ਭਾਦਰੋਂ ਸੁਧੀ ਏਕਮ ਨੂੰ 15 ਦਿਨਾਂ ਤੋਂ ਬਾਅਦ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਜੀ ਦੇ ਅੰਦਰ ਕੀਤਾ ਗਿਆ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਗੁਰੂ ਸਾਹਿਬ ਨੇ ਇੰਨੀ ਮਹਾਨਤਾ ਦਿੱਤੀ, ਇੰਨੀ ਮਹਾਨਤਾ ਦਿੱਤੀ ਬਾਣੀ ਨੂੰ, ਜਿੱਥੇ ਚੌਥੇ ਪਾਤਸ਼ਾਹ ਨੇ ਕਹਿ ਦਿੱਤਾ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਕਹਿੰਦੇ ਪ੍ਰਤੱਖ ਗੁਰੂ ਨਿਸਤਾਰੇ। ਉੱਥੇ ਕਿੱਥੋਂ ਬਾਣੀ ਆਈ, ਇਹ ਵੀ ਗੁਰੂ ਸਾਹਿਬ ਨੇ ਕਹਿ ਦਿੱਤਾ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਇੱਕ ਬਾਣੀ ਕਿੱਥੋਂ ਆਈ, ਗੁਰੂ ਸਾਹਿਬ ਨੇ ਬੜੇ ਸੋਹਣੇ ਬਚਨ ਆਖੇ ਹਨ, ਕਹਿੰਦੇ ਬਾਣੀ ਕਿੱਥੋਂ ਆਈ ਹੈ, ਕਹਿੰਦੇ ਅੰਮ੍ਰਿਤ ਬਾਣੀ, ਕਹਿੰਦੇ ਆਈ ਕਿੱਥੋਂ, ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਵਖਾਣੀ, ਕਹਿੰਦੇ ਹਰ ਹਰ ਦਾ ਵਖਿਆਨ ਕਰਦੀ ਹੈ, ਕਹਿੰਦੇ ਆਈ ਕਿੱਥੋਂ, ਕਹਿੰਦੇ ਗਿਆਨ ਧਿਆਨ ਵਿੱਚ ਆਈ। ਕਹਿੰਦੇ ਜਦੋਂ ਗੁਰੂ ਸਾਹਿਬ ਦੇ ਕੋਲ ਇਹ ਗਿਆਨ ਜਿਹੜਾ ਉਤਰਿਆ, ਕਹਿੰਦੇ ਜਦੋਂ ਉਹ ਧਿਆਨ ਦੇ ਵਿੱਚ ਗਏ ਉੱਥੋਂ ਉਤਰਿਆ। ਹੁਣ ਅਗਲੀ ਪੰਗਤ 'ਚ ਗੁਰੂ ਸਾਹਿਬ ਕਹਿੰਦੇ ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਕਮਾਈ। ਮੈਂ ਬੇਨਤੀ ਕਰਾਂ ਆਪ ਜੀ ਨੂੰ, ਕਹਿੰਦੇ ਗੁਰਮੁਖ ਆਖੀ, ਇੱਥੇ ਜਿਹੜਾ ਗੁਰਮੁਖ ਆਖੀ ਕਿ ਗੁਰੂਆਂ ਦੇ ਮੁਖਾਰ ਬਿੰਦ ਤੋਂ ਨਿਕਲੀ, ਗੁਰਮੁਖ ਆਖੀ ਗੁਰਮੁਖ ਜਾਤੀ, ਅਤੇ ਜਿਹਨਾਂ ਨੇ ਗੁਰੂ ਵੱਲ ਮੁੱਖ ਕਰ ਲਿਆ ਉਹਨਾਂ ਨੇ ਇਸ ਬਾਣੀ ਨੂੰ ਜਾਣਿਆ। ਸੁਰਤੀ ਕਰਮ ਕਮਾਈ ਕਿ ਜਿਹਨਾਂ ਨੇ ਉਹਦੇ ਨਾਲ ਸੁਰਤ ਜੋੜੀ ਅਤੇ ਉਹਨਾਂ ਨੇ ਇਹਦੀ ਕਮਾਈ ਕੀਤੀ। ਸਤਸੰਗੀ ਜਨੋ, ਜਦੋਂ ਅੰਦਰ ਹਰਿਮੰਦਰ ਸਾਹਿਬ ਜੀ ਦੇ ਪ੍ਰਕਾਸ਼ ਕੀਤਾ ਗਿਆ, ਮੈਂ ਬੇਨਤੀ ਕਰਾਂ, ਜਦੋਂ ਸ਼ਾਮ ਨੂੰ ਸਾਰਾ ਦਿਨ ਕੀਰਤਨ ਹੁੰਦਾ ਰਿਹਾ, ਬਾਬਾ ਬੁੱਢਾ ਜੀ ਗੁਰੂ ਕੇ ਵਜ਼ੀਰ ਬਣਾਇਆ ਪੰਜਵੇਂ ਪਾਤਸ਼ਾਹ ਨੇ, ਅਤੇ ਉਦੋਂ ਇਹ ਲਫ਼ਜ਼ ਆਖੇ ਸਨ ਜਦੋਂ ਪ੍ਰਕਾਸ਼ ਕੀਤਾ, ਬਾਬਾ ਬੁੱਢਾ ਅਬ ਖੁੱਲ੍ਹੋ ਗ੍ਰੰਥ ਲਿਹੋ ਆਵਾਜ਼ਾਂ ਸੁਣੇ ਸਭ ਪੰਥ। ਗੁਰੂ ਗ੍ਰੰਥ ਸਾਹਿਬ ਜੀ ਦਾ, ਪੋਥੀ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਅਤੇ ਜਦੋਂ ਸ਼ਾਮ ਨੂੰ ਬਿਰਾਜਮਾਨ ਕਰਨੇ ਸੀ ਨਾ, ਮੈਂ ਆਪ ਜੀ ਨੂੰ ਬੇਨਤੀ ਕਰਨ ਲੱਗਾ ਕਿੰਨਾ ਬਾਣੀ ਨੂੰ ਸਤਿਕਾਰ ਦਿੱਤਾ ਸਤਸੰਗੀ ਨੂੰ, ਜਦੋਂ ਬਿਰਾਜਮਾਨ ਕਰਨੇ ਸੀਗੇ ਬਾਬਾ ਬੁੱਢਾ ਜੀ ਦੇ ਸੀਸ ਦੇ ਉੱਪਰ ਪੋਥੀ ਸਾਹਿਬ, ਪੰਜਵੇਂ ਪਾਤਸ਼ਾਹ ਆਪ ਚੌਰ ਕਰਦੇ ਹਨ, ਅਤੇ ਜਦੋਂ ਕੋਠਾ ਸਾਹਿਬ ਦੇ ਵਿੱਚ ਲੈ ਕੇ ਗਏ ਅਤੇ ਪੰਜਵੇਂ ਪਾਤਸ਼ਾਹ ਨੇ ਪਹਿਲਾਂ ਹੀ ਤਿਆਰੀ ਕਰਵਾ ਰੱਖੀ ਸੀ ਜਿਸ ਕਮਰੇ ਦੇ ਵਿੱਚ ਉਹ ਆਪ ਆਰਾਮ ਕਰਦੇ ਸਨ। ਕਹਿੰਦੇ ਜਦੋਂ ਜਾ ਕੇ ਉੱਥੇ ਰੁਕੇ, ਬਾਬਾ ਬੁੱਢਾ ਜੀ ਨੇ, ਭਾਈ ਗੁਰਦਾਸ ਜੀ ਨੇ ਪੁੱਛਿਆ ਜੀ ਪੋਥੀ ਸਾਹਿਬ ਜੀ ਨੂੰ ਕਿੱਥੇ ਬਿਰਾਜਮਾਨ ਕਰਨਾ, ਅਤੇ ਪੰਜਵੇਂ ਪਾਤਸ਼ਾਹ ਨੇ ਪਤਾ ਕੀ ਕਿਹਾ ਸੀਗਾ, ਆਪਣਾ ਜਿੱਥੇ ਪਲੰਘ ਸੀ ਉਹਦੇ ਉੱਪਰ ਨਵੀਂ ਚਾਦਰ ਵਿਛਾਈ ਹੋਈ ਸੀ, ਅਤੇ ਕਿਹਾ ਸੀ ਜਿਸ ਆਸਣ ਦੇ ਉੱਪਰ ਮੈਂ ਬਿਰਾਜਦਾ ਹਾਂ, ਕਹਿੰਦੇ ਪੋਥੀ ਸਾਹਿਬ ਜੀ ਉਸ ਜਗ੍ਹਾ ਦੇ ਉੱਪਰ ਬਿਰਾਜਮਾਨ ਕੀਤੇ ਜਾਣ। ਜਦੋਂ ਭਾਈ ਗੁਰਦਾਸ ਜੀ ਨੇ ਬਿਰਾਜਮਾਨ ਕਰਨ ਤੋਂ ਬਾਅਦ ਬਾਬਾ ਬੁੱਢਾ ਜੀ ਨੇ, ਭਾਈ ਗੁਰਦਾਸ ਜੀ ਨੇ ਹੱਥ ਜੋੜੇ ਕਿ ਸੱਚੇ ਪਾਤਸ਼ਾਹ ਆਪ ਬਾਣੀ ਨੂੰ ਇੰਨਾ ਸਤਿਕਾਰ ਦੇ ਰਹੇ ਹੋ, ਇਹ ਕਾਹਦੇ ਵਾਸਤੇ, ਅਤੇ ਗੁਰੂ ਸਾਹਿਬ ਨੇ ਉੱਥੇ ਬੜੇ ਸੋਹਣੇ ਲਫ਼ਜ਼ ਆਖੇ ਸਨ। ਉਹ ਕਹਿੰਦੇ ਪਿਆਰਿਓ, ਕਹਿੰਦੇ ਇਹ ਜਿਹੜੀ ਬਾਣੀ ਹੈ ਇੱਕ ਦਿਨ ਇਸੇ ਨੂੰ ਗੁਰਿਆਈ ਮਿਲਣੀ ਹੈ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵੀ ਇਹ ਗੱਲ ਜਾਣਦੇ ਸਨ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਜਿਹੜੇ ਆਪਾਂ ਬਚਨ ਸਾਂਝੇ ਕੀਤੇ ਕਿ ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਕਮਾਈ, ਇਹ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਬਚਨ ਹਨ, ਉਹ ਵੀ ਜਾਣਦੇ ਸਨ, ਚੌਥੇ ਪਾਤਸ਼ਾਹ ਵੀ ਪੰਜਵੇਂ ਪਾਤਸ਼ਾਹ ਵੀ ਜਾਣਦੇ ਸਨ ਕਿ ਇੱਕ ਦਿਨ ਆਉਣਾ ਹੈ ਕਿ ਇਸੇ ਬਾਣੀ ਨੂੰ ਗੁਰਿਆਈ ਦਿੱਤੀ ਜਾਣੀ ਹੈ। ਸਤਸੰਗੀ ਜਨੋ, ਤਾਂ ਮੈਂ ਆਪ ਜੀ ਨੂੰ ਬੇਨਤੀ ਕਰਾਂ, ਇਸ ਕਰਕੇ ਅੱਜ ਦਾ ਜਿਹੜਾ ਦਿਨ ਹੈ ਉਹ ਪੋਥੀ ਸਾਹਿਬ ਜੀ ਦਾ ਸੰਪੂਰਨਤਾ ਦਾ ਦਿਹਾੜਾ ਹੈ ਸਤਸੰਗੀ ਜਨੋ, ਅਤੇ ਇਸੇ ਬਾਣੀ ਦੇ ਉੱਪਰ ਚੱਲਣ ਵਾਲੇ ਮਹਾਂਪੁਰਸ਼ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੇ ਪ੍ਰਚਾਰ ਅਤੇ ਪ੍ਰਸਾਰ ਕੀਤਾ ਸਿਰਫ ਅਤੇ ਸਿਰਫ ਬਾਣੀ ਦਾ ਕੀਤਾ, ਜਾਂ ਕਲਗੀਧਰ ਸੱਚੇ ਪਾਤਸ਼ਾਹ ਦਾ ਜੋ ਹੁਕਮ ਪੀਵੋ ਪਾਹੁਲ ਖੰਡ ਤਾਰ ਹੋਏ ਜਨਮ ਸੁਹੇਲਾ ਖੰਡੇ ਬਾਟੇ ਦਾ ਪ੍ਰਚਾਰ ਕੀਤਾ ਸਤਸੰਗੀ ਜਨੋ। ਕੱਲ੍ਹ ਦੇ ਦਿਹਾੜੇ ਦੇ ਵਿੱਚ ਰਾਤਰੀ ਦੇ ਦੀਵਾਨ ਦੇ ਵਿੱਚ ਬਾਬਾ ਈਸ਼ਰ ਸਿੰਘ ਜੀ ਦੇ ਪ੍ਰਤੀ ਕਿ ਜਦੋਂ ਉਹਨਾਂ ਨੂੰ ਕਫਨੀ ਪਹਿਨਾਈ ਗਈ, ਜਦੋਂ ਬਾਬਾ ਅਤਰ ਸਿੰਘ ਜੀ ਨੇ ਸੈਦੂ ਵਿਖੇ ਜਿਹੜਾ ਅਸਥਾਨ ਕਿ ਸੰਤ ਕਰਮ ਸਿੰਘ ਜੀ, ਜਿੱਥੇ ਉਹਨਾਂ ਨੇ ਆਪਣੇ ਪੰਜ ਭੂਤਕ ਦੇ ਸਰੀਰ ਦਾ ਤਿਆਗਨ ਕੀਤਾ, ਉਸ ਤੋਂ ਬਾਅਦ ਜਿੱਥੇ ਉਹਨਾਂ ਦਾ ਜਲ ਪ੍ਰਵਾਹ ਕੀਤਾ
ਕੀਤਾ ਗਿਆ ਉਸੇ ਜਗ੍ਹਾ ਤੇ ਉੱਪਰ ਲਿਜਾ ਕੇ ਸੰਤ ਬਾਬਾ ਅਤਰ ਸਿੰਘ ਜੀ ਨੇ ਬਾਬਾ ਈਸ਼ਰ ਸਿੰਘ ਜੀ ਨੂੰ ਸਤਸੰਗ ਜੀ ਨੂੰ ਕਫਣੀ ਪਹਿਨਾਈ ਅਤੇ ਕਫਣੀ ਪਹਿਨਣ ਦਾ ਮਤਲਬ ਇਹ ਹੁੰਦਾ ਕਿ ਅੱਜ ਤੋਂ ਬਾਅਦ ਸੰਸਾਰ ਦਾ ਤਿਆਗ ਸਿਰਫ ਤੇ ਸਿਰਫ ਗੁਰੂ ਦੇ ਦਰ ਘਰ ਦਾ ਪ੍ਰਚਾਰ ਸਤਸੰਗ ਜੀ ਨੂੰ ਬਾਬਾ ਈਸ਼ਰ ਸਿੰਘ ਜੀ ਨੇ ਉਸ ਤੋਂ ਬਾਅਦ ਬਾਬਾ ਅਤਰ ਸਿੰਘ ਜੀ ਦੇ ਕੋਲ ਰਹਿ ਕੇ ਉਹਨਾਂ ਦੇ ਹੁਕਮਾਂ ਦੇ ਮੁਤਾਬਕ ਜੀਵਨ ਬਤੀਤ ਕੀਤਾ ਅਤੇ ਜੀਵਨ ਪਤਾ ਕਿਹੜੇ ਢੰਗ ਨਾਲ ਬਤੀਤ ਕੀਤਾ ਕਿ ਸਿਰ ਪੈਰਾਂ ਦੀ ਖਬਰ ਨਾ ਕੋਈ ਵਿੱਚ ਮੁਹੱਬਤ ਤੇਰੇ ਕੀ ਆਖਾਂ ਕੀ ਆਖ ਸੁਣਾਵਾਂ ਹੋਸ਼ ਗਵਾਏ ਮੇਰੇ। ਉਹਨਾਂ ਨੂੰ ਆਪਣੇ ਸਰੀਰ ਦੀ ਸੁੱਧ ਬੁੱਧ ਵੀ ਨਹੀਂ ਸੀ ਰਹਿੰਦੀ। ਜਦੋਂ ਆਪਾਂ ਉਹਨਾਂ ਦੇ ਜੀਵਨ ਵੱਲ ਝਾਤ ਮਾਰੀਏ ਤਾਂ ਆਉਂਦਾ ਹੈ ਕਿ ਸਿਰਫ 15 ਜਾਂ 20 ਮਿੰਟ ਸਤਸੰਗ ਜੀ ਨੂੰ ਉਹਨਾਂ ਦਿਨਾਂ ਦੇ ਵਿੱਚ ਜਦੋਂ ਬਾਬਾ ਅਤਰ ਸਿੰਘ ਜੀ ਦੇ ਹੁਕਮ ਦੇ ਵਿੱਚ ਜੀਵਨ ਬਤੀਤ ਕਰਦੇ ਸਨ ਅਤੇ ਬਾਬਾ ਈਸ਼ਰ ਸਿੰਘ ਜੀ ਦਾ ਇੱਕੋ ਲਕਸ਼ ਸੀ ਕਿ ਮੈਂ ਆਪਣਾ ਜੀਵਨ ਬਾਣੀ ਦੇ ਮੁਤਾਬਕ ਬਣਾਉਣਾ ਅਤੇ ਗੁਰੂ ਦਾ ਤਾਂ ਸਿੱਖ ਨੂੰ ਹੁਕਮ ਹੈ ਕਿ ਸਿੱਖਾ ਤੇਰਾ ਜੀਵਨ ਬਾਣੀ ਦੇ ਮੁਤਾਬਕ ਹੋਣਾ ਚਾਹੀਦਾ ਹੈ। ਜਦੋਂ ਸਿੱਖ ਦਾ ਜੀਵਨ ਬਾਣੀ ਦੇ ਮੁਤਾਬਕ ਹੋ ਜਾਂਦਾ ਉਹੀ ਜੀਵਨ ਗੁਰੂ ਨੂੰ ਪ੍ਰਵਾਨ ਚੜ੍ਹਦਾ ਹੈ। ਜਿਹੜਾ ਜੀਵਨ ਗੁਰੂ ਨੂੰ ਪ੍ਰਵਾਨ ਚੜ੍ਹ ਜਾਏ ਉਹੀ ਜੀਵਨ ਪਰਮਾਤਮਾ ਨੂੰ ਪ੍ਰਵਾਨ ਚੜ੍ਹਦਾ ਹੈ। ਅਤੇ ਸੰਨ 1927 ਦੇ ਵਿੱਚ ਮੈਂ ਆਪ ਜੀ ਨੂੰ ਬੇਨਤੀ ਕਰਾਂ, ਬਾਬਾ ਅਤਰ ਸਿੰਘ ਜੀ ਮਸਤੂਆਣਾ ਵਾਲੇ ਪੰਜ ਭੂਤਕ ਚੋਲਾ ਬਦਲ ਗਏ। ਜਦੋਂ ਉਹਨਾਂ ਨੇ ਚੋਲਾ ਬਦਲਿਆ ਅਤੇ ਨਾਲ ਦੀ ਨਾਲ ਹੀ ਛੋਟੇ ਸੰਤ ਜੀ ਸੰਤ ਕਿਸ਼ਨ ਸਿੰਘ ਜੀ ਦੋਨੋਂ ਸ਼ੁਰੂ ਤੋਂ ਇਕੱਠੇ ਹੀ ਰਹਿੰਦੇ ਸਨ। ਹੁਣ ਉਸ ਜਗ੍ਹਾ 'ਤੇ ਜਿੱਥੇ ਮਹਾਂਪੁਰਸ਼ ਬਾਬਾ ਅਤਰ ਸਿੰਘ ਜੀ ਸਨ ਹੁਣ ਉਹਨਾਂ ਦਾ ਸਰੀਰ ਨਾ ਰਿਹਾ ਤਾਂ ਦੋਨੋਂ ਮਹਾਂਪੁਰਸ਼ ਥੋੜ੍ਹਾ ਜਿਹਾ ਉਪਰਾਮ ਰਹਿਣਾ ਸ਼ੁਰੂ ਹੋ ਗਏ। ਜਦੋਂ ਉਪਰਾਮ ਹੋਏ ਤਾਂ ਫਿਰ ਇਹ ਪਟਿਆਲੇ ਆ ਗਏ। ਪਟਿਆਲੇ ਆ ਕੇ ਸਤਸੰਗੀ ਜਨੋਂ ਸਰਦਾਰ ਗਿਆਨ ਸਿੰਘ ਜੀ ਰਾੜਾ, ਜੋ ਆਪ ਜੀ ਨੇ ਉਹਨਾਂ ਦਾ ਨਾਮ ਸੁਣਿਆ ਹੋਵੇਗਾ, ਉਹ ਬਾਬਾ ਈਸ਼ਰ ਸਿੰਘ ਜੀ ਦੇ ਜਮਾਤੀ ਰਹੇ, ਕਲਾਸ ਫੈਲੋ ਸਨ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਕਿਉਂਕਿ ਰਾਜ ਘਰਾਣਿਆਂ ਦੇ ਬਰਾਬਰ ਦਾ ਬਾਬਾ ਈਸ਼ਰ ਸਿੰਘ ਜੀ ਨੇ ਪੜ੍ਹਾਈ ਕੀਤੀ ਅਤੇ ਜਿਹੜੇ ਗਿਆਨ ਸਿੰਘ ਜੀ ਸਨ ਰਾੜਾ ਵਾਲੇ ਸਤਸੰਗ ਜੀ ਨੂੰ, ਉਹਨਾਂ ਦੇ ਕੋਲ ਫਿਰ ਇੱਕ ਦਿਨ ਬਾਬਾ ਈਸ਼ਰ ਸਿੰਘ ਜੀ ਨੇ ਉਹਨਾਂ ਦੇ ਮਿੱਤਰਤਾ ਸੀ ਉਹਨਾਂ ਦੇ ਨਾਲ ਗੱਲਾਂ ਕਰਦੇ ਕਰਦੇ ਕਿਹਾ ਕਿ ਗਿਆਨ ਸਿੰਘ ਜੀ, ਮਨ ਕਰਦਾ ਹੈ ਕਿ ਕੋਈ ਇਕਾਂਤ ਜਗ੍ਹਾ ਹੋਵੇ ਉੱਥੇ ਬੈਠ ਕੇ ਪਰਮਾਤਮਾ ਦੇ ਨਾਮ ਦਾ ਚਿੰਤਨ ਕਰੀਏ। ਜੋ ਕਲਗੀਧਰ ਸੱਚੇ ਪਾਤਸ਼ਾਹ ਦਾ ਹੁਕਮ ਹੈ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਕੋਈ, ਗੁਰਮੰਤਰ ਦੀ ਕਮਾਈ ਕਰੀਏ। ਕਹਿੰਦੇ ਫਿਰ ਸਰਦਾਰ ਗਿਆਨ ਸਿੰਘ ਜੀ ਨੇ ਰਾੜਾ ਵਾਲਿਆਂ ਨੇ ਕਹਿੰਦੇ ਪਤਾ ਕੀ ਕੀਤਾ ਸੀਗਾ, ਉਹ ਅਸਥਾਨ ਜਿੱਥੇ ਅੱਜ ਕਰਮਸਰ ਬਣਿਆ ਹੋਇਆ ਹੈ ਸਤਸੰਗ ਜੀ ਨੂੰ, ਉਸ ਵਕਤ ਬਿਲਕੁਲ ਇੱਥੇ ਉਜਾੜ ਸੀ, ਬਿਲਕੁਲ ਜੰਗਲ ਸੀ ਸਤਸੰਗ ਨੂੰ, ਕੁਛ ਵੀ ਨਹੀਂ ਸੀ ਉੱਥੇ। ਕਹਿੰਦੇ ਫਿਰ ਰਾੜਾ ਵਾਲਿਆਂ ਨੇ ਗਿਆਨ ਸਿੰਘ ਜੀ ਨੇ ਕਹਿੰਦੇ ਉਹ ਜਗ੍ਹਾ 'ਤੇ ਬਾਬਾ ਜੀ ਨੂੰ ਕਿਹਾ ਕਿ ਆਪ ਜੀ ਉੱਥੇ ਬੈਠੋ ਅਤੇ ਉਹਨਾਂ ਨੇ ਬਾਬਾ ਜੀ ਨੂੰ ਉਹ ਜਗ੍ਹਾ ਉਹ ਜ਼ਮੀਨ ਭੇਟ ਕੀਤੀ। ਹੁਣ ਦੋਨੋਂ ਮਹਾਂਪੁਰਸ਼ ਸੰਤ ਬਾਬਾ ਕਿਸ਼ਨ ਸਿੰਘ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਉੱਥੇ ਬੈਠ ਕੇ ਜਪ ਤਪ ਕਰਨਾ ਸ਼ੁਰੂ ਕੀਤਾ ਅਤੇ ਜਿੱਥੇ ਬੈਠਣ ਸਾਧ ਜਨ, ਮੈਂ ਬੇਨਤੀ ਕਰਾਂ ਗੁਰੂ ਸਾਹਿਬ ਬਾਣੀ 'ਚ ਕਹਿੰਦੇ 68 ਤੀਰਥ ਜੈ ਸਾਧ ਭਗ ਧਰੇ, ਕਹਿੰਦੇ ਜਿੱਥੇ ਪੂਰਨ ਸੰਤ ਮਹਾਂਪੁਰਸ਼ ਚਰਨ ਟਿਕਾ ਦਿੰਦਾ ਹੈ ਕਹਿੰਦੇ ਉੱਥੇ ਤਾਂ 68 ਤੀਰਥਾਂ ਦਾ ਮਹਾਤਮ ਆ ਜਾਂਦਾ ਹੈ ਸਤਸੰਗ ਜੀ ਨੂੰ। ਅੱਜ ਮੈਂ ਬੇਨਤੀ ਕਰਾਂ ਜਿਹੜੇ ਮਹਾਂਪੁਰਸ਼ਾਂ ਦੇ ਅਸਥਾਨ ਹਨ, ਭਾਵੇਂ ਉਹ ਰੇਰੂ ਸਾਹਿਬ ਹੈ, ਭਾਵੇਂ ਉਹ ਨਾਨਕਸਰ ਹੈ ਅਤੇ ਭਾਵੇਂ ਉਹ ਕਰਮਸਰ ਜਿੱਥੇ ਬਾਬਾ ਈਸ਼ਰ ਸਿੰਘ ਜੀ ਨੇ ਬੈਠ ਕੇ ਤਪੱਸਿਆ ਕੀਤੀ, ਅੱਜ ਕਿੰਨੇ ਇਨਸਾਨ ਹਨ ਸਤਸੰਗ ਜੀ ਨੂੰ ਜਿਹੜੇ ਜਾ ਕੇ ਉੱਥੇ ਸਿੱਖੀ ਦੀ ਪ੍ਰੇਰਣਾ ਲੈ ਕੇ ਸਿੱਖੀ ਦੇ ਮਾਰਗ ਦੇ ਉੱਪਰ ਚੱਲ ਕੇ ਆਪਣਾ ਜੀਵਨ ਉੱਚਾ ਅਤੇ ਸੁੱਚਾ ਬਣਾਉਂਦੇ ਹਨ। ਇਸੇ ਗੱਲ ਨੂੰ ਗੁਰੂ ਸਾਹਿਬ ਨੇ ਕਹਿੰਦੇ 68 ਤੀਰਥ ਜਹਿ ਸਾਧ ਪੱਗ ਧਰੇ, ਕਹਿੰਦੇ 68 ਤੀਰਥਾਂ ਦਾ ਮਹਾਤਮਾ ਆ ਜਾਂਦਾ। ਦਾਸ ਇੱਥੇ ਆਪ ਜੀ ਨੂੰ ਇੱਕ ਬੇਨਤੀ ਕਰ ਦੇਵੇ, ਕਬੀਰ ਜੀ ਦੇ ਇੱਕ ਬਚਨ ਦਾਸ ਦੇ ਦ੍ਰਿਸ਼ਟੀ ਗੋਚਰੇ ਆ ਗਏ। ਕਬੀਰ ਜੀ ਕਹਿੰਦੇ ਹਉ ਪਿਆ ਉਦਾਸ ਤੀਰਥ ਬੜਾ ਕੇ ਹਰ ਕਾ ਦਾਸ। ਹੁਣ ਇਹਦੇ ਵਿੱਚ ਭਗਤ ਕਬੀਰ ਜੀ ਇਹ ਗੱਲ ਕਹਿਣੀ ਚਾਹ ਰਹੇ, ਕਹਿੰਦੇ ਕੋਈ ਤੀਰਥ ਵੱਡਾ ਨਹੀਂ ਹੈ, ਕਹਿੰਦੇ ਹਰੀ ਦਾ ਦਾਸ ਵੱਡਾ ਜਿਹਦੇ ਚਰਨ ਪੈਣ ਦੇ ਨਾਲ ਉਹ ਤੀਰਥ ਬਣ ਜਾਂਦਾ। ਮੈਂ ਬੇਨਤੀ ਕਰਾਂ ਆਪ ਜੀ ਨੂੰ, ਅਯੁੱਧਿਆ ਤੀਰਥ ਤਾਂ ਬਣਿਆ ਕਿ ਉੱਥੇ ਰਾਮ ਚੰਦਰ ਜੀ ਦੇ ਚਰਨ ਪਏ ਸਤਸੰਗੀ ਨੂੰ, ਮਥੁਰਾ ਤੀਰਥ ਤਾਂ ਬਣਿਆ ਉੱਥੇ ਕ੍ਰਿਸ਼ਨ ਜੀ ਦੇ ਚਰਨ ਪਏ, ਜਿੱਥੇ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਨੇ ਚਰਨ ਪਏ, ਅੰਮ੍ਰਿਤਸਰ ਦੀ ਧਰਤੀ ਤਾਂ ਤੀਰਥ ਬਣੀ ਸਤਸੰਗੀ ਜਿਹਨੂੰ, ਮੇਰੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ
ਛੇਵੇਂ ਪਾਤਸ਼ਾਹ ਦੇ ਨੌਵੇਂ ਪਾਤਸ਼ਾਹ ਦੇ ਉੱਥੇ ਚਰਨ ਪਏ ਤਾਂ ਉਹ ਤੀਰਥ ਬਣਿਆ, ਜਿੱਥੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨ ਪਏ ਨਨਕਾਣਾ ਸਾਹਿਬ ਤਾਂ ਉਹ ਤੀਰਥ ਬਣ ਗਿਆ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨ ਪਏ ਕਰਤਾਰਪੁਰ ਉਹ ਤੀਰਥ ਬਣ ਗਿਆ। ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਕਬੀਰ ਹਉ ਪਿਆ ਉਦਾਸ ਤੀਰਥ ਵਡਾ ਕੇ ਹਰ ਕਾ ਦਾਸ। ਅਸਲ ਵਿੱਚ ਉਹ ਇਹ ਗੱਲ ਕਹਿਣੀ ਚਾਹ ਰਿਹਾ ਕੋਈ ਤੀਰਥ ਵੱਡਾ ਨਹੀਂ ਹੁੰਦਾ, ਕਹਿੰਦੇ ਹਰੀ ਦਾ ਦਾਸ ਜਿਹੜਾ ਨਾਮ ਜਪਣ ਵਾਲਾ ਨਾ, ਜਿਹੜਾ ਬੰਦਗੀ ਕਰਨ ਵਾਲਾ, ਕਹਿੰਦੇ ਉਹ ਵੱਡਾ ਹੈ ਜਿਹਦੇ ਚਰਨ ਪਾਉਣ ਦੇ ਨਾਲ, ਭਗਤੀ ਨਾਮ ਜਪਣ ਦੇ ਨਾਲ ਉਹ ਤੀਰਥ ਬਣ ਜਾਂਦਾ ਹੈ। ਸਤਸੰਗੀ ਜਨੋ, ਬਾਬਾ ਈਸ਼ਰ ਸਿੰਘ ਜੀ ਨੇ, ਸੰਤ ਕਿਸ਼ਨ ਸਿੰਘ ਜੀ ਨੇ ਉੱਥੇ ਬੈਠ ਕੇ ਤਪੱਸਿਆ ਕੀਤੀ, ਬੰਦਗੀ ਕੀਤੀ। ਸਤਸੰਗੀ ਜਨੋ, ਜਦੋਂ ਬੰਦਗੀ ਕੀਤੀ ਥੋੜ੍ਹੀ ਦੇਰ ਤੋਂ ਬਾਅਦ ਫਿਰ ਉੱਥੇ ਅਸਥਾਨ ਬਣਿਆ। ਜਦੋਂ ਉੱਥੇ ਅਸਥਾਨ ਬਣਿਆ ਉਸ ਤੋਂ ਬਾਅਦ ਬਾਬਾ ਈਸ਼ਰ ਸਿੰਘ ਜੀ ਨੇ ਫਿਰ ਸੰਸਾਰ ਦੇ ਅੰਦਰ ਵਿਚਰਨਾ ਸ਼ੁਰੂ ਕੀਤਾ। ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਕੀਰਤਨ ਦੁਆਰਾ, ਕਲਯੁਗ ਮੈਂ ਕੀਰਤਨ ਪ੍ਰਦਾਨਾ ਗੁਰਮੁਖ ਜਪੀਏ ਲਾਏ ਧਿਆਨਾ, ਕੀਰਤਨ ਦੁਆਰਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਸ਼ੁਰੂ ਕੀਤਾ ਅਤੇ ਨਾਲ ਦੀ ਨਾਲ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣਾ ਸ਼ੁਰੂ ਕੀਤਾ। ਹੁਣ ਜਦੋਂ ਕਮਾਈ ਜਗਿਆਸੂ ਦੀ ਹੋ ਜਾਵੇ, ਮੈਂ ਬੇਨਤੀ ਕਰਾਂ, ਗੁਰੂ ਸਾਹਿਬ ਕਹਿੰਦੇ ਹਨ ਜਿੱਥੇ ਕਹਿੰਦੇ ਐਸੀ ਅਵਸਥਾ, ਜਿਹੜੇ ਐਸੇ ਮਹਾਂਪੁਰਸ਼ ਹੁੰਦੇ ਹਨ ਨਾ, ਮੈਂ ਆਪ ਜੀ ਨੂੰ ਬੇਨਤੀ ਕਰਾਂ, ਉਹਨਾਂ ਦੇ ਹੱਥਾਂ ਦੇ ਵਿੱਚ ਬਰਕਤ ਆ ਜਾਂਦੀ ਹੈ, ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਆ ਜਾਂਦਾ ਹੈ, ਕਦਮਾਂ ਦੇ ਵਿੱਚ ਕ੍ਰਾਂਤੀ ਆ ਜਾਂਦੀ ਹੈ ਅਤੇ ਬੋਲਾਂ ਦੇ ਵਿੱਚ ਸੱਤਿਆ ਆ ਜਾਂਦੀ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਕਿਹਾ, ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਰਾਰੀ ਰੇ। ਕਹਿੰਦੇ ਜਿਹੜੇ ਭਾਗੇ ਪਰਮਾਤਮਾ ਨੂੰ, ਜਿਹੜੇ ਭਾਗੇ ਗੁਰੂ ਨੂੰ, ਹਰ ਕੇ ਸੇਵਕ, ਹਰੀ ਪਰਮਾਤਮਾ ਦੇ ਸੇਵਕ, ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਰਾਰੀ ਰੇ, ਆਵੇ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਕਹਿੰਦੇ ਉਹ ਜੰਮਣ ਮਰਨ ਦੇ ਚੱਕਰ ਵਿੱਚ ਨਹੀਂ ਆਉਂਦੇ। ਹੁਣ ਦਾਸ ਆਪ ਜੀ ਨੂੰ ਦੋ ਸਾਖੀਆਂ ਬਾਬਾ ਜੀ ਦੀਆਂ, ਇੱਕ ਤਾਂ ਜਦੋਂ ਉਹਨਾਂ ਦਾ ਆਪਣਾ ਸਰੀਰ ਮੌਜੂਦ ਹੈ ਉਸ ਵਕਤ ਦੀਆਂ, ਜਿਹੜੇ ਬਾਬਾ ਜੀ ਦੇ ਨਾਲ ਪਿਆਰ ਕਰਦੇ ਆ, ਜਿਹੜੇ ਸਾਰੇ ਨਾਲ ਮਿਲ ਕੇ ਬਾਬਾ ਜੀ ਦੀ ਬਰਸੀ ਮਨਾ ਰਿਹਾ। ਇਹਨੂੰ ਬਰਸੀ ਪਤਾ ਕਿਉਂ ਕਿਹਾ ਜਾਂਦਾ ਸਤਸੰਗ? ਮੈਂ ਇਹ ਵੀ ਬੇਨਤੀ ਕਰ ਦੇਵਾਂ, ਜਿਹੜੀ ਬਰਸ ਤੋਂ ਬਾਅਦ, ਸਾਲ ਤੋਂ ਬਾਅਦ ਮਨਾਈ ਜਾਵੇ ਨਾ, ਉਹਨੂੰ ਬਰਸੀ ਕਿਹਾ ਜਾਂਦਾ ਹੈ। ਅਤੇ ਇਸ ਕਰਕੇ ਜਿਹੜੇ ਤੁਸੀਂ ਪ੍ਰੇਮੀ ਬਾਬਾ ਜੀ ਦੇ ਬਰਸੀ ਮਨਾ ਰਹੇ ਹੋ, ਤੁਸੀਂ ਉਹਨਾਂ ਦੇ ਕੌਤਕ, ਮੈਂ ਇਹ ਵੀ ਆਪ ਜੀ ਨੂੰ ਬੇਨਤੀ ਕਰ ਦੇਵਾਂ, ਜਿਹਨੂੰ ਦੂਜੇ ਲਫ਼ਜ਼ਾਂ 'ਚ ਆਪਾਂ ਕਰਾਮਾਤ ਕਹਿ ਸਕਦੇ ਹਾਂ, ਕੋਈ ਮਹਾਂਪੁਰਸ਼ ਜਾਣ ਬੁੱਝ ਕੇ ਕਰਾਮਾਤਾਂ ਨਹੀਂ ਦਿਖਾਉਂਦਾ, ਪਰ ਇੱਕ ਗੱਲ ਦਾ ਧਿਆਨ ਰੱਖ ਲੈਣਾ, ਕਰਾਮਾਤਾਂ ਜਿਹਨੇ ਨਾਮ ਜਪਿਆ। ਇੱਥੇ ਮੈਂ ਥੋੜ੍ਹੀ ਜਿਹੀ ਇੱਕ ਹੋਰ ਸਪਸ਼ਟ ਕਰ ਦੇਵਾਂ, ਜਦੋਂ ਕੋਈ ਬੰਦਾ ਨਾਮ ਜਪਦਾ ਨਾ, ਪਹਿਲਾਂ ਉਹ ਸਿੱਖ ਹੈ, ਫਿਰ ਉਹ ਸਾਧਕ ਹੈ, ਫਿਰ ਉਹ ਸਿੱਧ ਹੈ, ਫਿਰ ਉਹ ਸੰਤ ਹੈ। ਸਿੱਖ ਸਤਸੰਗ ਨੂੰ ਜਿਹੜਾ ਗੁਰੂ ਦੇ ਬਚਨਾਂ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਦਾ ਪਰ ਅਜੇ ਚੱਲਿਆ ਨਹੀਂ, ਜਿਹਨੂੰ ਪਤਾ ਹੈ ਕਿ ਮੇਰਾ ਗੁਰੂ ਕੀ ਕਹਿੰਦਾ, ਮੈਂ ਇੱਥੇ ਸਿੱਖ ਉਹਨੂੰ ਕਹਿ ਰਿਹਾ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸਿੱਖੀ ਸਿੱਖਿਆ ਗੁਰ ਵਿਚਾਰ। ਪਹਿਲਾਂ ਇਨਸਾਨ ਸਿੱਖ, ਜਿਹਨੂੰ ਪਤਾ ਗੁਰੂ ਕਹਿੰਦਾ ਕੀ ਹੈ ਪਰ ਚੱਲਦਾ ਨਹੀਂ ਹੈ, ਪਰ ਦੂਜਾ ਸਾਧਕ ਹੈ ਜਿਹੜਾ ਫਿਰ ਗੁਰੂ ਦੇ ਬਚਨਾਂ ਦੇ ਮੁਤਾਬਕ ਆਪਣੇ ਆਪ ਨੂੰ ਸਾਧਣਾ ਸ਼ੁਰੂ ਕਰ ਦਿੰਦਾ। ਅਤੇ ਜਦੋਂ ਇਨਸਾਨ ਆਪਣੇ ਆਪ ਨੂੰ ਸਾਧਦਾ ਕਿ ਮੇਰਾ ਗੁਰੂ ਕਹਿੰਦਾ ਅੰਮ੍ਰਿਤ ਵੇਲੇ ਉੱਠ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਸਿਮਰਨ ਕਰ, ਜਦੋਂ ਅੰਮ੍ਰਿਤ ਵੇਲੇ ਉੱਠਦਾ ਇਸ਼ਨਾਨ ਪਾਣੀ ਕਰਦਾ ਵਾਹਿਗੁਰੂ ਦਾ ਸਿਮਰਨ

ਮੇਰ ਪਰਬਤ ਤੇ ਸੀ, ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਮਿਲੇ ਉਹਨਾਂ ਨੂੰ ਇਹ ਗੱਲ ਕਹੀ ਸੀ, ਕਹਿੰਦੇ ਸਿੱਧੋ ਤੁਸੀਂ ਕਮਾਈ ਤਾਂ ਕੀਤੀ ਪਰ ਕਹਿੰਦੇ ਤੁਸੀਂ ਹੁਣ ਉਹਦੀ ਕਰ ਕੀ ਰਹੇ ਹੋ, ਕਹਿੰਦੇ ਤੁਸੀਂ ਆਪਣੀ ਪ੍ਰਭਤਾ ਦੀ ਖਾਤਰ, ਤੁਸੀਂ ਆਪਣੀ ਪੂਜਾ ਕਰਾਉਣ ਦੀ ਖਾਤਰ, ਤੁਸੀਂ ਆਪਣੀ ਵਡਿਆਈ ਕਰਾਉਣ ਦੀ ਖਾਤਰ, ਕਹਿੰਦੇ ਲੋਕਾਂ ਨੂੰ ਕਰਾਮਾਤ ਦਿਖਾ ਕੇ ਦਿਖਾਉਂਦੇ ਹੋ। ਜੋ ਗੁਰੂ ਘਰ ਦੇ ਵਿੱਚ ਕਰਾਮਾਤ ਤੋਂ ਰੋਕਿਆ ਨਾ ਸਤਸੰਗੀ ਜਨੋ, ਮੈਂ ਆਪ ਜੀ ਨੂੰ ਬੇਨਤੀ ਕਰਾਂ, ਅਸਲ 'ਚ ਉਹ ਕਰਾਮਾਤ ਤੋਂ ਰੋਕਿਆ ਕਿ ਜਿਹੜੀ ਕਰਾਮਾਤ ਦਿਖਾ ਕੇ ਕੋਈ ਇਨਸਾਨ ਆਪਣੀ ਪੂਜਾ ਕਰਾਉਣੀ ਚਾਹੁੰਦਾ, ਜਿਹੜਾ ਕੋਈ ਕਰਾਮਾਤ ਦਿਖਾ ਕੇ ਆਪਣੀ ਵਡਿਆਈ ਕਰਾਉਣੀ ਚਾਹੁੰਦਾ, ਆਪਣੇ ਰੁਤਬੇ ਉੱਚੇ ਕਰਾਉਣਾ ਚਾਹੁੰਦਾ, ਪਰਜਾ ਦੇ ਵਿੱਚ ਆਪਣੀ ਵਡਿਆਈ ਕਰਾਉਣਾ ਚਾਹੁੰਦਾ, ਉਸ ਕਰਾਮਾਤ ਤੋਂ ਰੋਕਿਆ। ਜਿਹੜਾ ਨਾਮ ਜਪਣ ਵਾਲਾ ਕਰਾਮਾਤਾਂ ਉਹਦੇ ਨਾਲ ਸਹਿਜ ਸੁਭਾਅ ਚੱਲ ਪੈਂਦੀਆਂ ਹਨ, ਉਹਨਾਂ ਦੇ ਬਚਨਾਂ 'ਚ ਸੱਤਿਆ ਆ ਜਾਂਦੀ ਹੈ, ਤਿਨਕਾ ਕਿਹਾ ਦਰਗਾਹ ਚੱਲੇ, ਉਹਨਾਂ ਦਾ ਕਿਹਾ ਹੋਇਆ ਗੁਰੂ ਸਾਹਿਬ ਕਹਿੰਦੇ ਦਰਗਾਹ ਦੇ ਵਿੱਚ ਵੀ ਪ੍ਰਵਾਨ ਹੋ ਜਾਂਦਾ। ਬਾਬਾ ਈਸ਼ਰ ਸਿੰਘ ਜੀ ਜਦੋਂ ਪਰਮ ਅਵਸਥਾ ਦੇ ਵਿੱਚ ਪਹੁੰਚ ਗਏ, ਸ਼ਹਿਰ ਸ਼ਹਿਰ ਵਿਚਰਦੇ ਹਨ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਕਿਉਂਕਿ ਕਈ ਵਾਰੀ ਕਥਾ ਕਹਾਣੀਆਂ ਸੁਣਾ ਦਿਓ ਨਾ, ਕਿਉਂਕਿ ਆਪਾਂ ਵੀ ਤਾਂ ਸਤਸੰਗ ਨੂੰ ਦਾਸ ਨੇ ਤਾਂ ਉਹਨਾਂ ਦੇ ਦਰਸ਼ਨ ਨਹੀਂ ਕੀਤੇ। ਬੇਨਤੀ ਕਰਾਂ ਮੈਂ, ਕਿਉਂਕਿ ਅਸੀਂ ਨਾਨਕਸਰ ਸੰਪਰਦਾਇ ਦੇ ਨਾਲ ਸੰਬੰਧਿਤ ਹਾਂ, ਇੱਥੇ ਆਉਂਦੇ ਸਰਦਾਰ ਮਹਿੰਦਰ ਸਿੰਘ ਜੀ ਨਾਲ, ਬੱਚੇ ਜਸਦੀਪ ਨਾਲ ਪਿਆਰ ਬਚਪਨ ਤੋਂ। ਜਦੋਂ ਆਏ ਤਾਂ ਇੱਕ ਵਾਰੀ ਆਏ ਸਤਸੰਗ ਨੂੰ, ਤਕਰੀਬਨ ਗੱਲ ਮੈਨੂੰ ਲੱਗਦਾ 21-22 ਦੀ ਹੈ, ਤਾਂ ਥੋੜ੍ਹੇ ਦਿਨਾਂ ਬਾਅਦ ਬਾਬਾ ਜੀ ਦੀ ਬਰਸੀ ਸੀ। ਕਹਿਣ ਲੱਗੇ ਜੀ ਕਿੰਨਾ ਵਧੀਆ ਹੋਵੇ ਕਿ ਥੋੜ੍ਹਾ ਜਿਹਾ ਲੇਟ ਆ ਜਾਇਆ ਕਰੋ, ਬਾਬਾ ਜੀ ਦੀ ਬਰਸੀ ਦੇ ਉੱਪਰ ਹਾਜ਼ਰੀ ਭਰ ਜਾਇਆ ਕਰੋ। ਦਾਸ ਨੂੰ ਵੀ ਗੱਲ ਜੱਚੀ ਸਤਸੰਗੀ ਜਨੋਂ, ਤਕਰੀਬਨ 3-4 ਸਾਲ ਤੋਂ ਆਉਂਦੇ ਹਾਂ, ਪਰ ਮੈਂ ਆਪ ਜੀ ਨਾਲ ਉਹ ਗੱਲ ਸਾਂਝੀ ਕਰਨ ਲੱਗਾ ਜਿਹਨੇ ਕਿ ਬਾਬਾ ਈਸ਼ਰ ਸਿੰਘ ਜੀ ਜਿਨ੍ਹਾਂ ਦੇ ਘਰ ਰੁਕਦੇ ਰਹੇ, ਉਹਨਾਂ ਨੇ ਮੈਨੂੰ ਆਪ ਸਤਸੰਗ ਨੂੰ ਇਹ ਗੱਲ ਸੁਣਾਈ। ਗੁਰਮੁਖ ਪਿਆਰੇ ਜਥੇਦਾਰ ਦਲੀਪ ਸਿੰਘ ਜੀ ਜਿਹੜੇ ਦੇਹਰਾਦੂਨ 'ਚ ਰਹਿੰਦੇ ਹਨ, ਮੈਂ ਬੇਨਤੀ ਕਰਾਂ ਉਹਨਾਂ ਦੀ ਰਿਸ਼ਤੇਦਾਰੀ ਬੱਚੇ ਜਸਦੀਪ ਦੇ ਨਾਲ, ਮਹਿੰਦਰ ਸਿੰਘ ਜੀ ਦੇ ਨਾਲ। ਬਾਬਾ ਈਸ਼ਰ ਸਿੰਘ ਜੀ ਜਦੋਂ ਦੇਹਰਾਦੂਨ ਦੇ ਵਿੱਚ ਜਾਂਦੇ ਸਨ, ਉਹਨਾਂ ਦੇ ਘਰ ਰੁਕਦੇ ਸਨ, ਉੱਥੋਂ ਹੀ ਜਾ ਕੇ ਡੋਈ ਵਾਲਾ ਪ੍ਰਚਾਰ ਕਰਨਾ, ਉੱਥੋਂ ਜਾ ਕੇ ਹੀ ਬਾਬਾ ਈਸ਼ਰ ਸਿੰਘ ਜੀ ਨੇ, ਰਾੜਾ ਸਾਹਿਬ ਵਾਲਿਆਂ ਨੇ ਸਤਸੰਗ ਨੂੰ ਰਿਸ਼ੀਕੇਸ਼ ਪ੍ਰਚਾਰ ਕਰਕੇ ਆਉਣਾ। ਜਿਵੇਂ ਕਿ ਹਾਪੜ ਰੁਕਦੇ ਸੀ ਬਾਬਾ ਜੀ, ਤਾਂ ਮੇਰਠ ਵੀ ਉੱਥੋਂ ਜਾ ਕੇ ਪ੍ਰਚਾਰ ਕਰਕੇ ਆਉਂਦੇ ਸਨ, ਗਾਜ਼ੀਆਬਾਦ ਵੀ ਉੱਥੋਂ ਜਾ ਕੇ ਪ੍ਰਚਾਰ ਕਰਕੇ ਆਉਂਦੇ ਸਨ, ਪਰ ਰੁਕਦੇ ਸਨ ਹਾਪੜ ਜਿੱਥੇ ਭੋਰਾ ਸਾਹਿਬ ਬਣਿਆ ਹੋਇਆ। ਮੈਨੂੰ ਸਰਦਾਰ ਦਲੀਪ ਸਿੰਘ ਜੀ ਨੇ ਦੱਸਿਆ ਕਿ ਜਦੋਂ ਬਾਬਾ ਜੀ ਸਾਡੇ ਕੋਲ ਰੁਕ ਕੇ ਗਏ, ਕਹਿੰਦੇ ਦੇਹਰਾਦੂਨ ਦਾ ਪਰਿਵਾਰ, ਉਹ ਪਰਿਵਾਰ ਵੀ ਦਾਸ ਨੂੰ ਮਿਲਾਇਆ ਜਿਹਦੀ ਮੈਂ ਗੱਲ ਕਰਨ ਲੱਗਾ ਸਤਸੰਗੀ ਜਨੋ, ਕਹਿੰਦੇ ਉਹ ਪਰਿਵਾਰ ਮੇਰੇ ਕੋਲ ਆਇਆ ਅਤੇ ਉਹਨਾਂ ਦੇ ਘਰ ਸਤਸੰਗੀ ਨੂੰ ਔਲਾਦ ਨਹੀਂ ਸੀ। ਦਾਸ ਬੇਨਤੀ ਕਰੇ, ਗ੍ਰਿਸਤੀ ਇਨਸਾਨ ਦੇ ਘਰ ਦੇ ਵਿੱਚ ਔਲਾਦ ਨਾ ਹੋਵੇ ਤਾਂ ਜਿਹੜਾ ਗੁਰੂ ਸਾਹਿਬ ਨੇ ਬਾਣੀ 'ਚ ਕਿਹਾ ਨਾ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਗ੍ਰਿਸਤੀ ਦੇ ਘਰ 'ਚ ਜੇ ਜੀਨ ਹੀ ਨਾ ਲੱਗੀ ਹੋਈ, ਘਰ ਦੇ ਵਿੱਚ ਔਲਾਦ ਨਹੀਂ ਹੈ, ਤਾਂ ਮੈਂ ਬੇਨਤੀ ਕਰਾਂ ਉਹ ਘਰ 'ਚ ਖੁਸ਼ੀ ਨਹੀਂ ਹੁੰਦੀ ਹੈ ਸਤਸੰਗੀ ਨੂੰ। ਹਾਂ, ਕੋਈ ਜਿਹੜਾ ਪੂਰਾ ਬਾਣੀ ਦੇ ਨਾਲ ਜੁੜ ਗਿਆ ਹੈ ਉਹਦੀ ਇੱਕ ਅਵਸਥਾ ਵੱਖਰੀ ਹੈ, ਪਰ ਇਹੋ ਜਿਹੇ ਹਜ਼ਾਰਾਂ ਲੱਖਾਂ ਦੇ ਵਿੱਚੋਂ ਕੋਈ ਇੱਕ ਅੱਧਾ ਹੁੰਦਾ ਸਤਸੰਗੀ ਜਨੋ। ਕਹਿੰਦੇ ਉਹ ਪਰਿਵਾਰ ਮੇਰੇ ਕੋਲ ਆਇਆ ਅਤੇ ਕਹਿਣ ਲੱਗੇ ਜੀ ਬਾਬਾ ਜੀ ਤੁਹਾਡੇ ਕੋਲ ਰੁਕਦੇ ਹੈ, ਬਾਬਾ ਜੀ ਨਾਲ ਤੁਹਾਡਾ ਅੱਤ ਦਾ ਪ੍ਰੇਮ ਹੈ, ਕਹਿੰਦੇ ਤੁਸੀਂ ਕਿਰਪਾ ਕਰੋ ਕਿ ਸਾਡੀ ਬੇਨਤੀ ਕਰਵਾ ਦਿਓ ਕਿ ਸਾਡੇ ਘਰ ਔਲਾਦ ਹੋ ਜਾਏ। ਕਹਿੰਦੇ ਮੈਂ ਉਹਨਾਂ ਨੂੰ ਆਖਿਆ ਜੀ ਚਲੋ ਆਪਾਂ ਚੱਲਦੇ ਹਾਂ। ਕਹਿੰਦੇ ਇੱਕ ਦਿਨ ਨਿਸ਼ਚਿਤ ਕਰ ਲਿਆ, ਪਰਿਵਾਰ ਮੈਨੂੰ ਕਹਿੰਦੇ ਕਾਰ 'ਚ ਬਿਠਾਇਆ, ਕਹਿੰਦੇ ਰਾੜਾ ਸਾਹਿਬ ਲੈ ਕੇ ਗਏ। ਕਹਿੰਦੇ ਜਦੋਂ ਰਾੜਾ ਸਾਹਿਬ ਲੈ ਕੇ ਗਏ, ਕਹਿੰਦੇ ਉੱਥੇ ਜਾ ਕੇ ਕਹਿੰਦੇ ਪਤਾ ਕੀ ਹੋਇਆ, ਕਹਿੰਦੇ ਰਾੜਾ ਸਾਹਿਬ ਜਦੋਂ ਲੈ ਕੇ ਗਏ ਉੱਥੇ ਬਾਬਾ ਜੀ ਜਦੋਂ ਕੁਰਸੀ ਲੱਗਦੀ ਸੀ, ਦਰਸ਼ਨ ਦੀਦਾਰੇ ਕੀਤੇ, ਬੇਨਤੀ ਕੀਤੀ, ਕਹਿੰਦੇ ਬਾਬਾ ਜੀ ਦੇ ਕੋਲ ਜਦੋਂ ਬੇਨਤੀ ਕੀਤੀ ਨਾ, ਬਾਬਾ ਜੀ ਨੇ ਨੇਤਰ ਬੰਦ ਕੀਤੇ, ਥੋੜ੍ਹੀ ਦੇਰ ਤੋਂ ਬਾਅਦ ਨੇਤਰ ਖੋਲ੍ਹੇ ਅਤੇ ਕਹਿਣ ਲੱਗੇ ਜਾਓ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਦਾਸ ਆਪ ਜੀ ਨੂੰ ਇਹ ਵੀ ਸਪਸ਼ਟ ਕਰ ਦੇਵੇ, ਬੇਨਤੀ ਕਰ ਦੇਵੇ, ਜਿਹੜਾ ਗੁਰਮਤ ਦਾ ਪ੍ਰਚਾਰ ਕਰਨ ਵਾਲਾ ਹੈ, ਜਿਹੜਾ ਬਾਣੀ ਦਾ ਪ੍ਰਚਾਰ ਕਰਨ ਵਾਲਾ ਹੈ, ਜਿਹੜਾ ਕਲਗੀਧਰ ਸੱਚੇ ਪਾਤਸ਼ਾਹ ਦੇ ਦਰ ਘਰ ਦਾ ਸੰਤ ਹੈ, ਜਦੋਂ ਕੋਈ ਵੀ ਗੁਰਮੁਖ ਪਿਆਰਾ ਆ ਕੇ ਉਹਨੂੰ ਕੁਛ ਵੀ ਕਹਿੰਦਾ ਸਤਸੰਗੀ ਜਨੋ, ਉਹ ਇਹੀ ਕਹਿਣਗੇ ਕਿ ਗੁਰੂ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਕਰੋ। ਕਹਿੰਦੇ ਜਦੋਂ ਬਾਬਾ ਈਸ਼ਰ ਸਿੰਘ ਜੀ ਨੂੰ ਆਖਿਆ ਤੇ ਉਹਨਾਂ ਨੇ ਆਖਿਆ ਜਾਓ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਅੰਦਰ ਜਾ ਕੇ ਅਰਦਾਸ ਬੇਨਤੀ ਕਰ ਦਿਓ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਜਦੋਂ ਇਹ ਲਫ਼ਜ਼ ਆਖੇ ਨਾ ਕਿ ਕਿਰਪਾ ਕਰਨਗੇ, ਨਾਲ ਦੀ ਨਾਲ ਬਾਬਾ ਜੀ ਨੇ ਇਹ ਕਹਿ ਦਿੱਤਾ, ਦੇਖਿਓ ਕਿਤੇ ਡਾਕਟਰਾਂ ਦੇ ਝਾਂਸੇ ਵਿੱਚ ਡਾਕਟਰਾਂ ਦੇ ਕਹਿੰਦੇ ਬਸ ਉਹਦੇ ਵਿੱਚ ਨਾ ਆ ਜਾਇਓ। ਕਹਿੰਦੇ ਬੇਨਤੀ ਕਰਕੇ ਮੱਥਾ ਟੇਕ ਕੇ ਪ੍ਰਸ਼ਾਦ ਬਾਬਾ ਜੀ ਤੋਂ ਲੈ ਕੇ ਵਾਪਸ ਆ ਗਏ ਸਤਸੰਗੀ ਜਨੋ। ਕਹਿੰਦੇ ਜਦੋਂ ਵਾਪਸ ਆਏ ਥੋੜ੍ਹੀ ਦੇਰ ਤੋਂ ਬਾਅਦ ਕਹਿੰਦੇ ਪ੍ਰਤੀਤ ਹੋਇਆ

0: ਕਹਿੰਦੇ ਪ੍ਰਤੀਤ ਇਹ ਹੋਇਆ ਬੀਬੀ ਨੂੰ ਕਿ ਲੱਗਦਾ ਕਿ ਮੈਂ ਪ੍ਰੈਗਨੈਂਟ ਹੋ ਗਈ ਹਾਂ। ਕਹਿੰਦੇ ਜਦੋਂ ਪ੍ਰੈਗਨੈਂਟ ਹੋਣ ਦੇ ਵਾਸਤੇ ਡਾਕਟਰ ਨੂੰ ਚੈੱਕ ਕਰਾਇਆ 2-3 ਮਹੀਨਿਆਂ ਤੋਂ ਬਾਅਦ, ਕਹਿੰਦੇ ਅੱਗੇ ਡਾਕਟਰ ਨੇ ਕਹਿ ਤਾ ਕੁਛ ਨਹੀਂ ਹੈ, ਇਹ ਤਾਂ ਅੰਦਰ ਰਸੌਲ ਹੀ ਹੈ। ਹੁਣ ਜਿਹੜਾ ਗ੍ਰਸਤੀ ਆਦਮੀ ਦੇ ਘਰ 'ਚ ਇੰਨੀ ਦੇਰ ਤੋਂ ਬਾਅਦ ਇਸ ਤਰ੍ਹਾਂ ਦੀ ਖੁਸ਼ੀ ਮਿਲਣ ਵਾਸਤੇ ਹੋਵੇ ਅਤੇ ਡਾਕਟਰ ਅੱਗਿਓਂ ਇਗਨੋਰ ਕਰ ਦੇਵੇ ਤਾਂ ਸੱਚਿਆਂ ਨੂੰ ਕਿੰਨਾ ਨਿਮੋ ਝੂਣਾ ਬੰਦਾ ਹੋ ਜਾਂਦਾ। ਕਹਿੰਦੇ ਉਹ ਜਿਹੜੀ ਖੁਸ਼ੀ ਘਰ 'ਚ ਆਈ ਸੀ ਨਾ, ਇੱਕਦਮ ਉਦਾਸ ਹੋ ਗਈ। ਅਤੇ ਉਹ ਸਰਦਾਰ ਦਲੀਪ ਸਿੰਘ ਜੀ ਕਹਿੰਦੇ, ਉਹ ਕਹਿੰਦੇ ਫਿਰ ਗੁਰਮੁਖ ਪਿਆਰੇ ਪਤੀ ਪਤਨੀ ਮੇਰੇ ਕੋਲ ਆ ਗਏ, ਮੈਨੂੰ ਕਹਿੰਦੇ ਜੀ ਡਾਕਟਰ ਨੇ ਤਾਂ ਆਹ ਕਹਿ ਦਿੱਤਾ। ਕਹਿੰਦੇ ਮੈਂ ਉਹਨਾਂ ਨੂੰ ਬੜੀ ਗੱਲ ਕਹੀ ਕਿ ਬਾਬਾ ਜੀ ਨੇ ਤੁਹਾਨੂੰ ਸਪਸ਼ਟ ਕਿਹਾ ਸੀਗਾ ਕਿ ਡਾਕਟਰਾਂ ਦੀਆਂ ਗੱਲਾਂ 'ਚ ਨਾ ਆ ਜਾਇਓ, ਡਾਕਟਰਾਂ ਦੇ ਝਾਂਸੇ ਵਿੱਚ ਨਾ ਆ ਜਾਇਓ, ਗੁਰੂ ਪਾਤਸ਼ਾਹ ਦੇ ਉੱਪਰ ਤੁਸੀਂ ਅਕੀਦਾ ਰੱਖੋ, ਭਰੋਸਾ ਰੱਖੋ। ਮੈਂ ਆਪ ਜੀ ਨੂੰ ਬੇਨਤੀ ਕਰਾਂ ਸਾਸੀਆਂ ਨੂੰ, ਜੇ ਦੋ ਲਫ਼ਜ਼ਾਂ 'ਚ ਧਰਮ ਕਹਿਣਾ ਹੋਵੇ ਤਾਂ ਕੀ ਹੈ? ਦੋ ਲਫ਼ਜ਼ਾਂ 'ਚ ਬਸ, ਜਿਹੜੇ ਬੰਦੇ ਦਾ ਵਿਸ਼ਵਾਸ ਬਣ ਗਿਆ, ਧੰਨਾ ਜੀ ਦਾ ਵਿਸ਼ਵਾਸ ਪੱਥਰ 'ਤੇ ਬਣ ਗਿਆ, ਜਿਹੜੇ ਪੰਡਿਤ ਨੇ ਦਿੱਤਾ ਸੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨਾਂ ਦੇ ਮੁਤਾਬਕ ਪੱਥਰ ਇੱਕ ਲਪੇਟ ਕੇ ਦੇ ਧੰਨੇ ਨੂੰ ਗੈਲ ਛੁਡਾਇਆ। ਉਹ ਪੰਡਿਤ ਨੇ ਤਾਂ ਬ੍ਰਾਹਮਣ ਨੇ ਤਾਂ ਇੱਕ ਪੱਥਰ ਲਪੇਟ ਕੇ ਦੇ ਦਿੱਤਾ ਸੀ, ਪਰ ਜਿਹੜੀ ਅਗਲੀ ਪੰਕਤੀ ਕਹੀ ਭਾਈ ਸਾਹਿਬ ਜੀ ਗੁਰਦਾਸ ਜੀ ਨੇ, ਉਹ ਕਹਿੰਦੇ ਠਾਕੁਰ ਨੂੰ ਨਿਵਾਲ ਕੇ ਛਾਏ ਰੋਟੀ ਲੈ ਭੋਗ ਚੜਾਵੇ। ਪਰ ਜਿਹੜੇ ਹੁਣ ਧੰਨਾ ਜੀ ਸਨ, ਉਹਨਾਂ ਨੇ ਪੱਥਰ ਨਹੀਂ ਸਮਝਿਆ, ਬ੍ਰਾਹਮਣ ਨੇ ਜਦੋਂ ਦਿੱਤਾ ਉਦੋਂ ਭਾਈ ਗੁਰਦਾਸ ਜੀ ਕਹਿੰਦੇ ਪੱਥਰ ਇੱਕ ਲਪੇਟ ਕੇ ਦੇ ਧੰਨੇ ਨੂੰ ਗੈਲ ਛੁਡਾਵੇ। ਪਰ ਜਦੋਂ ਧੰਨਾ ਜੀ ਨੇ ਪੂਜਾ ਸ਼ੁਰੂ ਕੀਤੀ, ਉਹਨਾਂ ਨੇ ਪੱਥਰ ਸਮਝ ਕੇ ਨਹੀਂ ਕੀਤੀ। ਮੈਂ ਆਪ ਜੀ ਨੂੰ ਬੇਨਤੀ ਇਹ ਕਰਨੀ ਚਾਹ ਰਿਹਾ ਕਿ ਜਿਸ ਤਰ੍ਹਾਂ ਦੀ ਭਾਵਨਾ ਹੋਵੇ, ਕੱਲ ਪਰਸੋਂ ਵੀ ਸ਼ਾਇਦ ਦਾਸ ਨੇ ਕਿਹਾ ਸੀਗਾ ਪਰਮਾਤਮਾ ਦਾ ਕੋਈ ਰੂਪ ਨਹੀਂ, ਪਰ ਪਰਮਾਤਮਾ ਜੋ ਕੁਛ ਕਰਨਾ ਚਾਹੇ ਉਹਦੇ ਵਿੱਚੋਂ ਉਹ ਪ੍ਰਗਟ ਹੋ ਸਕਦਾ। ਅਤੇ ਧੰਨਾ ਜੀ ਦੇ ਸਦਕਾ ਸਿਦਕ ਦਾ ਸਦਕਾ, ਧੰਨਾ ਜੀ ਦੇ ਵਿਸ਼ਵਾਸ ਭਰੋਸੇ ਦਾ ਸਦਕਾ, ਅਤੇ ਅਖੀਰ ਦੀਆਂ ਪੰਕਤੀਆਂ ਵਿੱਚ ਕਿਹਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਕਹਿੰਦੇ ਆਖਿਰਕਾਰ ਪਤਾ ਕੀ ਹੋਇਆ? ਕਹਿੰਦੇ ਪਰਮਾਤਮਾ ਉਸ ਪਰਮ ਪੱਥਰ ਦੇ ਵਿੱਚੋਂ ਪ੍ਰਗਟ ਹੋਇਆ, ਉਹਨੇ ਪ੍ਰਸ਼ਾਦਾ ਵੀ ਛਕਿਆ, ਛਾਹੇ ਰੋਟੀ ਖਾਏ ਭੋਗ ਲਗਾਵੇ। ਕਹਿੰਦੇ ਉਹਦਾ ਭੋਗ ਵੀ ਲਗਵਾਇਆ ਸਤਸੰਗੀ ਜਨੋਂ। ਕਹਿੰਦੇ ਮੈਂ ਉਹਨਾਂ ਨੂੰ ਬੜਾ ਆਖਿਆ ਕਿ ਪਿਆਰੇ ਬਾਬਾ ਜੀ ਨੇ ਕਿਹਾ ਸੀ ਦੇਖਿਓ ਕਿਤੇ ਡਾਕਟਰਾਂ ਦੇ ਝਾਂਸੇ ਵਿੱਚ ਨਾ ਫਸ ਜਾਇਓ, ਪਰ ਕਹਿੰਦੇ ਕਿੱਥੇ ਟਿਕਾਓ ਹੋਵੇ? ਕਹਿੰਦੇ ਨਹੀਂ, ਬਾਬਾ ਜੀ ਕੋਲ ਲੈ ਕੇ ਚੱਲੋ। ਕਹਿੰਦੇ ਮੈਨੂੰ ਫਿਰ ਨਾਲ ਲੈ ਕੇ ਗਏ, ਕਹਿੰਦੇ ਅਸੀਂ ਰਾੜਾ ਸਾਹਿਬ ਗਏ। ਕਹਿੰਦੇ ਰਾੜਾ ਸਾਹਿਬ ਤੋਂ ਪਤਾ ਲੱਗਿਆ ਕਿ ਬਾਬਾ ਜੀ ਤਾਂ ਤਬਲਾਨ ਚਲੇ ਗਏ। ਕਹਿੰਦੇ ਤਬਲਾਨ ਗਏ, ਕਹਿੰਦੇ ਉੱਥੋਂ ਪਤਾ ਚੱਲਿਆ ਕਿ ਭੋਰਾ ਸਾਹਿਬ ਚਲੇ ਗਏ। ਕਹਿੰਦੇ ਅਸੀਂ ਭੋਰਾ ਸਾਹਿਬ ਪਹੁੰਚੇ। ਕਹਿੰਦੇ ਜਦੋਂ ਉੱਥੇ ਜਾ ਕੇ ਮੱਥਾ ਟੇਕਿਆ ਹੀ, ਅਜੇ ਕੁਰਸੀ ਜਦੋਂ ਲੱਗੀ, ਕਹਿੰਦੇ ਮੱਥਾ ਟੇਕਿਆ ਹੀ, ਕਹਿੰਦੇ ਮੱਥਾ ਜਦੋਂ ਟੇਕਿਆ ਉਹਦੀ ਬਾਬਾ ਜੀ ਕਹਿੰਦੇ ਪੈ ਗਏ ਡਾਕਟਰਾਂ ਦੇ ਚੱਕਰਾਂ 'ਚ। ਮੈਂ ਬੇਨਤੀ ਕਰਾਂ, ਜਿਹੜੇ ਐਸੀ ਅਵਸਥਾ ਦੇ ਮਾਲਕ ਹੁੰਦੇ ਹਨ ਉਹ ਤ੍ਰੈ ਕਾਲਦਰਸ਼ੀ ਹੁੰਦੇ ਹਨ। ਕਹਿੰਦੇ ਜਾਣ ਸਰ ਮੱਥਾ ਟੇਕਿਆ, ਅਜੇ ਬੇਨਤੀ ਨਹੀਂ ਕੀਤੀ, ਕਹਿੰਦੇ ਪੈ ਗਏ ਡਾਕਟਰਾਂ ਦੇ ਚੱਕਰਾਂ 'ਚ। ਕਹਿੰਦੇ ਬਾਬਾ ਜੀ ਨੇ ਬੋਲਣ ਹੀ ਨਹੀਂ ਦਿੱਤਾ, ਕਹਿੰਦੇ ਜਾਓ, ਕਹਿੰਦੇ ਤੁਹਾਡੇ ਘਰ ਬੇਟਾ ਪੈਦਾ ਹੋਏਗਾ। ਅਤੇ ਬਾਬਾ ਜੀ ਨੇ ਇਹ ਕਿਹਾ, ਕਹਿੰਦੇ ਮੋਦੀ ਨਗਰ ਦੇ ਫਲਾਣੇ ਮੰਦਰ ਦਾ ਪੰਡਿਤ ਮਰੇਗਾ, ਕਹਿੰਦੇ ਉਹ ਇਹਦੇ ਘਰ ਜਨਮ ਲੱਗੇ ਲਵੇਗਾ, ਅਤੇ ਕਹਿੰਦੇ ਜਦੋਂ ਜਨਮ ਹੋਏਗਾ ਕਹਿੰਦੇ ਉਹਦੇ ਇਹਦੇ ਮੱਥੇ ਦੇ ਉੱਪਰ ਤਿਲਕ ਲੱਗਿਆ ਹੋਵੇਗਾ। ਇੰਨਾ ਕੁਛ ਬਾਬਾ ਈਸ਼ਵਰ ਸਿੰਘ ਜੀ ਨੇ ਕਿਹਾ, ਇਹ ਮੈਨੂੰ ਸਰਦਾਰ ਦਲੀਪ ਸਿੰਘ ਜੀ ਨੇ ਆਪ ਸੁਣਾਈ, ਉਹ ਪਰਿਵਾਰ ਵੀ ਮਿਲਾਇਆ। ਕਹਿੰਦੇ ਜਦੋਂ ਕਹਿੰਦੇ ਸੱਤ ਬਚਨ ਕਹਿ ਕੇ ਅਸੀਂ ਵਾਪਸ ਆ ਗਏ, ਸਮੇਂ ਦੇ ਮੁਤਾਬਕ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ। ਕਹਿੰਦੇ ਜਦੋਂ ਪੁੱਤਰ ਪੈਦਾ ਉਹਦੇ ਮੱਥੇ ਦੇ ਉੱਪਰ ਨਿਸ਼ਾਨ ਲੰਬਾ ਜਿਹਾ। ਕਹਿੰਦੇ ਹੁਣ ਘਰਦਿਆਂ ਨੇ ਉਹਨੂੰ ਤਿਲਕੂ ਕਹਿਣਾ ਸ਼ੁਰੂ ਕਰ ਦਿੱਤਾ ਕਿ ਤਿਲਕ ਲੱਗਾ ਹੋਇਆ, ਕਿਉਂਕਿ ਬਾਬਾ ਜੀ ਨੇ ਕਿਹਾ ਸੀ ਫਲਾਣੇ ਮੰਦਰ ਦਾ ਪੰਡਿਤ ਮਰੇਗਾ ਉਹ ਆਏਗਾ। ਕਹਿੰਦੇ ਆਖਿਰਕਾਰ ਜਦੋਂ ਬੱਚਾ ਥੋੜ੍ਹਾ ਜਿਹਾ ਵੱਡਾ ਹੋਇਆ, 1.25 ਮਹੀਨੇ ਦਾ, ਬਾਬਾ ਜੀ ਨੂੰ ਮੱਥਾ ਟਿਕਾਉਣ ਲਈ ਲੈ ਕੇ ਗਏ। ਕਿਹਾ ਬਾਬਾ ਜੀ ਕਿਰਪਾ ਹੋਈ ਹੈ ਪਰਮਾਤਮਾ ਦੀ, ਤੁਹਾਡੀ ਆਸ਼ੀਰਵਾਦ ਤੁਹਾਡੀ ਅਰਦਾਸ ਦੇ ਨਾਲ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ। ਅਤੇ ਬਾਬਾ ਜੀ ਕਹਿੰਦੇ ਇਹਦਾ ਨਾਮ ਕੀ ਰੱਖਿਆ? ਕਹਿੰਦੇ ਅਸੀਂ ਕਹਿ ਤਾ ਜੀ ਤਿਲਕੂ। ਕਹਿੰਦੇ ਮਸੀਂ ਤਾਂ ਕਹਿੰਦੇ ਉਹਦੇ ਬ੍ਰਾਹਮਣ ਪੁਣ ਚੋਂ ਕੱਢਿਆ, ਕਹਿੰਦੇ ਇਹਦਾ ਨਾਮ ਫਿਰ ਤੁਸੀਂ ਤਿਲਕੂ ਰੱਖ ਦਿੱਤਾ। ਅਤੇ ਬਾਬਾ ਜੀ ਨੇ ਫਿਰ ਉਸਦਾ ਆਪ ਨਾਮ ਰੱਖਿਆ ਸਤਸੰਗਾਂ ਨੂੰ। ਮੈਂ ਆਪ ਜੀ ਨੂੰ ਇਹ ਕਹਿ ਰਿਹਾ ਕਿ ਤਿਨਕਾ ਕੇਹਾ ਦਰਗਾ ਚੱਲੇ, ਜਿਹੜੇ ਮਹਾਂਪੁਰਸ਼ ਹੁੰਦੇ ਹਨ ਉਹਨਾਂ ਦੇ ਵਾਸਤੇ ਆਪਾਂ ਕੀਰਤਨ ਵੀ ਸਰਵਣ ਕੀਤਾ, ਜਨਮ ਮਰਨ ਦੋਹੂ ਮੈਂ ਨਾਹੀ। ਹੁਣ ਸਿੱਖ ਨੂੰ ਕੀ ਪ੍ਰੇਰਣਾ ਦਿੰਦੇ ਹਨ ਗੁਰੂ ਪਾਤਸ਼ਾਹ ਬਾਣੀ ਦੇ ਅੰਦਰ? ਕਹਿੰਦੇ ਪਿਆਰਿਆ ਇੱਕ ਗੱਲ ਦਾ ਧਿਆਨ ਰੱਖੀ, ਕਹਿੰਦੇ ਕੀ ਕਰ, ਕਹਿੰਦੇ ਉਹਨਾਂ ਦੇ ਨਾਲ ਮਿੱਤਰਤਾ ਪਾ, ਕਹਿੰਦੇ ਜਿਹੜੇ ਅੰਤ ਸਮੇਂ ਵੀ ਤੇਰੀ ਸਹਾਇਤਾ ਕਰ ਸਕਣਗੇ। ਗੁਰੂ ਸਾਹਿਬ ਨੇ ਬਾਣੀ 'ਚ ਬੜਾ ਸੋਹਣਾ ਕਿਹਾ, ਕਹਿੰਦੇ ਆਹ ਜਿਹੜੇ ਸੰਸਾਰ ਦੇ ਲੋਕ ਹਨ, ਕਹਿੰਦੇ ਇਹ ਤਾਂ ਤੈਨੂੰ ਜਿਉਂਦਿਆਂ ਜੀ ਛੱਡ ਜਾਣਗੇ, ਪਰ ਕਹਿੰਦੇ ਜਿਹੜੇ ਸੰਤ ਹਨ, ਕਹਿੰਦੇ ਕੀ ਕਰ, ਉਹਨਾਂ ਨਾਲ ਕਹਿੰਦੇ ਮਿੱਤਰਤਾ ਪਾ, ਕਹਿੰਦੇ ਜਿਹੜੇ ਅੰਤ ਸਮੇਂ ਵੀ ਤੇਰੀ ਸਹਾਇਤਾ ਕਰ ਸਕਣਗੇ। ਬਾਣੀ ਦੇ ਬੜੇ ਸੋਹਣੇ ਬਚਨ ਹਨ ਸਤਸੰਗੀ ਜਨੋ। ਗੁਰੂ ਸਾਹਿਬ ਕਹਿੰਦੇ ਹਨ ਉਹਨਾਂ ਨਾਲ ਮਿੱਤਰਤਾ, ਉਹਨਾਂ ਦੇ ਨਾਲ ਦੋਸਤੀ, ਜਿਹੜੇ ਕਿ ਹਰ ਦੁੱਖ ਸੁੱਖ ਦੇ ਵਿੱਚ ਤੇਰੇ ਕੋਲ ਆ ਕੇ ਖੜੇ ਹੋ ਜਾਣ। ਮਿੱਤਰ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ, ਨਾਨਕ ਕੱਚੜਿਆਂ ਸੁਤੋੜ, ਕਹਿੰਦੇ ਢੂੰਡ, ਕਹਿੰਦੇ ਲੱਭ ਸੱਜਣ, ਸੱਜਣਾਂ ਨੂੰ ਲੱਭ ਸੰਤ, ਕਹਿੰਦੇ ਸੰਤ ਜਿਹੜੇ ਸੱਜਣ ਹਨ, ਮੈਂ ਬੇਨਤੀ ਕਰਾਂ, ਕਹਿੰਦੇ ਨਾਨਕ ਕੱਚੜਿਆਂ ਸੁਤੋੜ, ਕਹਿੰਦੇ ਢੂੰਡ ਲੱਭ, ਕਹਿੰਦੇ ਢੂੰਡ ਸੰਤ ਪੱਕਿਆਂ, ਕਹਿੰਦੇ ਕਰਦੇ ਕੀ, ਕਹਿੰਦੇ ਉਹੀ ਜਵੰਦੇ ਵਿਛੜੇ ਉਹ ਮੋਇਆ ਨਾ ਜਾਈ ਛੋੜ, ਕਹਿੰਦੇ ਸੰਤ ਭਾਵੇਂ ਸੰਸਾਰ ਦੇ ਵਿੱਚੋਂ ਚਲਾ ਵੀ ਜਾਵੇ ਤਾਂ ਵੀ ਤੇਰੇ ਜੀਵਨ ਦੇ ਵਿੱਚ ਕਈ ਵਾਰੀ ਰੇਖ ਦੇ ਵਿੱਚ ਮੇਖ ਮਾਰ ਦਿੰਦਾ। ਬਸ ਹੁਣ ਮੈਂ ਇੱਕ ਕਥਾ ਕਹਿ ਕੇ, ਜਿਹੜੇ ਕਿ ਅੱਜ ਦੇ ਮਹਾਨ ਕਥਾਕਾਰ ਜਿਨ੍ਹਾਂ ਦੇ ਨਾਮ ਤੋਂ ਤੁਸੀਂ ਸਭ ਜਾਣੂ ਹੋ, ਜਦੋਂ ਉਹ ਕਥਾ ਕਰਦੇ ਭਾਈ ਭਿੰਦਰਪਾਲ ਜੀ, ਦਾਸ ਨੇ ਉਹਨਾਂ ਦੀ ਰਸਨਾ ਤੋਂ ਵੀ ਸੁਣਿਆ ਅਤੇ ਉਹ ਕਲਿੱਪ ਵੀ ਯਾਦ ਸਤਸੰਗੀਆਂ ਨੂੰ ਵੀਡੀਓ 'ਚ ਪਿਆ। ਕਹਿੰਦੇ ਮੈਂ ਸੰਤਾਂ ਨੂੰ ਨਹੀਂ ਸੀ ਮੰਨਦਾ, ਪਰ ਮੈਂ ਆਪ ਜੀ ਨੂੰ ਬੇਨਤੀ ਕਰਾਂ, ਮਿਸ਼ਨਰੀ ਕਾਲਜ ਦੇ ਵਿੱਚ ਉਹ ਪੜ੍ਹੇ ਹੋਏ ਹਨ, ਨਹੀਂ ਤਾਂ ਤਕਰੀਬਨ ਮਿਸ਼ਨਰੀ ਕਾਲਜ ਦੇ ਵਿੱਚ, ਮਿਸ਼ਨਰੀ ਕਾਲਜ ਦੇ ਵਿੱਚੋਂ ਪੜ੍ਹੇ ਹੋਏ ਸੰਤਾਂ ਦੀਆਂ ਤਕਰੀਬਨ ਨਿੰਦਿਆ ਹੀ ਕਰਦੇ ਹਨ। ਪਰ ਭਾਈ ਸਾਹਿਬ ਭਾਈ ਭਿੰਦਰਪਾਲ ਜੀ ਦੇ ਕੋਲੋਂ, ਕਿਉਂਕਿ ਗੁਰੂ ਨੇ ਤਾਂ ਸਿੱਖ ਨੂੰ ਵੈਸੇ ਹੀ ਰੋਕਿਆ ਹੋਇਆ ਕਿ ਸਿੱਖਾ ਕਿਸੇ ਦੀ ਵੀ ਨਿੰਦਿਆ ਨਹੀਂ ਕਰਨੀ, ਕਿਸੇ ਨੂੰ ਵੀ ਬੁਰਾ ਨਹੀਂ ਕਹਿਣਾ, ਜੇ ਨਿੰਦਿਆ ਕਰਨੀ ਤਾਂ ਆਪਣੀ ਕਰੋ, ਉਪਮਾ ਕਰਨੀ ਅਤੇ ਗੁਰੂ ਦੀ ਕਰੋ। ਬਾਬਾ ਈਸ਼ਰ ਸਿੰਘ ਜੀ ਨਾਨਸਰ ਵਾਲੇ ਕਿਆ ਕਰਦੇ ਸਨ, ਕਹਿੰਦੇ ਬੜਾ ਜੀ ਕਰੇ ਨਾ ਤੇਰਾ ਨਿੰਦਿਆ ਕਰਨ ਨੂੰ, ਕਹਿੰਦੇ ਆਪਣੀ ਕਰ ਲਿਆ ਕਰ, ਕਿਉਂਕਿ ਗੁਰੂ ਨੇ ਕਿਹਾ ਨਾ ਕਿਸੇ ਦੀ ਜ਼ਿਆਦਾ ਵਡਿਆਈ ਕਰੋ, ਨਾ ਜ਼ਿਆਦਾ ਕਿਸੇ ਦੀ ਨਿੰਦਿਆ ਕਰੋ। ਅਤੇ ਬਾਬਾ ਜੀ ਕਹਿੰਦੇ ਸਨ ਜੇ ਉਪਮਾ ਕਰੋ ਜੀ ਕਰੇ, ਤਾਂ ਕਹਿੰਦੇ ਗੁਰੂ ਸਾਹਿਬ ਦੀ ਉਪਮਾ ਕਰ ਲਿਆ ਕਰੋ, ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ। ਭਾਈ ਸਾਹਿਬ ਭਾਈ ਭਿੰਦਰਪਾਲ ਜੀ ਨੇ ਮੈਂ ਆਪ ਵੀ ਸੁਣੀ ਸਤਸੰਗ ਜੀ ਨੂੰ ਉਹਨਾਂ ਦੇ ਰਸਨਾ ਤੋਂ, ਕਹਿੰਦੇ ਜਦੋਂ ਮੈਂ ਦੁੱਖ ਨਿਵਾਰਨ ਕਰ ਕਥਾ ਕਰਦਾ ਸੀ, ਇਹ ਗੱਲ ਉਦੋਂ ਦੀ ਹੈ ਜਿਹੜੇ ਤੁਸੀਂ ਲੁਧਿਆਣੇ ਨੂੰ ਜਾਣਦੇ ਪੁੱਲ ਦੇ ਨਾਲ ਬਿਲਕੁਲ ਦੁੱਖ ਨਿਵਾਰਨ ਹੈ। ਕਹਿੰਦੇ ਜਦੋਂ ਇਹ ਬਿਲਡਿੰਗ ਵੱਡੀ ਨਹੀਂ ਸੀ ਬਣੀ, ਉਹ ਤੁਹਾਨੂੰ ਵੀ ਤਕਰੀਬਨ ਪਤਾ ਹੀ ਹੈ, ਜਦੋਂ ਉੱਥੇ ਪੁਰਾਣਾ ਗੁਰਦੁਆਰਾ ਸੀ, ਕਹਿੰਦੇ ਮੈਂ ਕਥਾ ਕਰਦਾ ਸੀ, ਨਵਾਂ ਗੁਰਦੁਆਰਾ ਬਣਾਉਣ ਦੇ ਵਾਸਤੇ ਕਹਿੰਦੇ ਕੁਛ ਮਕਾਨ ਖਰੀਦੇ ਗਏ, ਉਹਨਾਂ ਮਕਾਨਾਂ ਨੂੰ ਤੋੜਿਆ ਗਿਆ। ਕਹਿੰਦੇ ਇੱਕ ਦਿਨ ਮੈਂ ਕਥਾ ਕਰਕੇ ਕਹਿੰਦੇ ਵਾਪਸ ਆਪਣੇ ਘਰ ਜਾ ਰਿਹਾ ਸੀ, ਅਤੇ ਕਹਿੰਦੇ ਇੱਕ ਕਹਿੰਦੇ ਉੱਥੇ ਗਿਰੀ ਹੋਈ ਫੋਟੋ ਮੈਨੂੰ ਨਜ਼ਰ ਆ ਗਈ, ਅਤੇ ਫੋਟੋ ਵੀ ਉਹਨਾਂ ਨੇ ਦੱਸਿਆ ਸਾਰਿਆਂ ਨੂੰ, ਭਾਵੇਂ ਕਲਿੱਪ 'ਚ ਸੁਣ ਲਿਓ, ਜਿਹਦੇ ਪਿੱਛੇ ਲਾਲ ਪੜਦਾ, ਬਾਬਾ ਜੀ ਦਾ ਹੱਥ ਇਸ ਤਰ੍ਹਾਂ ਕੀਤਾ ਹੋਇਆ। ਕਹਿੰਦੇ ਜਦੋਂ ਮੇਰੀ ਨਜ਼ਰ ਪਈ, ਕਹਿੰਦੇ ਉਦੋਂ ਮੇਰੀ ਸ਼ਰਧਾ ਕੋਈ ਭਾਵਨਾ ਨਹੀਂ, ਕਹਿੰਦੇ ਉਦੋਂ ਮੇਰੀ ਸੋਚ ਹੀ ਹੋਰ ਸੀ, ਉਹਨਾਂ ਨੇ ਯੂਟਿਊਬ 'ਚ ਉਵੇਂ ਹੀ ਕਿਹਾ ਹੋਇਆ, ਉਵੇਂ ਹੀ ਰਿਕਾਰਡਿੰਗ ਹੋਈ ਵੀ ਹੈ, ਅਤੇ ਉਹ ਕਹਿੰਦੇ ਮੇਰੀ ਉਦੋਂ ਕੋਈ ਭਾਵਨਾ ਨਹੀਂ ਸੀਗੀ, ਕਹਿੰਦੇ ਮੈਂ ਦੇਖ ਕੇ ਕੀ ਪਖੰਡ ਲੋਕਾਂ ਦਾ ਬਣਾਇਆ, ਕਹਿੰਦੇ ਅੰਦਰ ਮੇਰਾ ਇਹ ਚਿੰਤਨ ਚੱਲਿਆ, ਅੱਗੇ ਲੰਘ ਗਿਆ, ਪਰ ਕਹਿੰਦੇ ਪਤਾ ਨਹੀਂ ਮੇਰਾ ਕੋਈ ਕਰਮ ਹੋਵੇਗਾ। ਕਹਿੰਦੇ ਮੈਂ ਪਿੱਛੇ ਦੋ ਕਦਮ ਮੁੜ ਕੇ ਆਇਆ, ਮੈਂ ਆਖਿਆ ਚੱਲ ਤੂੰ ਸੰਤ ਨਾ ਸਮਝ, ਇੱਕ ਗੁਰਸਿੱਖ ਸਮਝ ਲਾ, ਇੱਕ ਇਹਨਾਂ ਦੇ ਦਾੜਾ ਹੈ, ਦਸਤਾਰ ਹੈ, ਕੋਈ ਪੈਰ ਰੱਖ ਕੇ ਲੰਘੇਗਾ, ਇੱਕ ਸਿੱਖ ਦੀ ਬੇਅਦਬੀ ਹੁੰਦੀ ਹੈ। ਕਹਿੰਦੇ ਇਹ ਸੋਚ ਕੇ ਕਹਿੰਦੇ ਮੈਂ ਚੁੱਕ ਲਈ, ਕਹਿੰਦੇ ਜਦੋਂ ਮੈਂ ਚੁੱਕੀ, ਕਹਿੰਦੇ ਚੁੱਕ ਕੇ ਕਹਿੰਦੇ ਮੈਂ ਆਪਣੇ ਘਰ ਲੈ ਗਿਆ, ਕਹਿੰਦੇ ਮਜ਼ਾਕ ਦੇ ਵਿੱਚ ਮੈਂ ਆਪਣੀ ਘਰ ਵਾਲੀ ਨੂੰ ਕਿਹਾ, ਲੈ ਭਾਗਵਾਨੇ ਮੈਂ ਸੰਤ ਲੈ ਕੇ ਆਇਆ, ਇਹਨਾਂ ਨੂੰ ਅੰਦਰ ਰੱਖ ਦੇ, ਜੋ ਤੂੰ ਮੰਗੇਗੀ ਉਹ ਤੈਨੂੰ ਮਿਲ ਜਾਏਗਾ। ਕਹਿੰਦੇ ਮੈਂ ਤਾਂ ਮਜ਼ਾਕ 'ਚ ਕਿਹਾ ਉਦੋਂ, ਪਰ ਕਹਿੰਦੇ ਰਾਤ ਨੂੰ ਕਹਿੰਦੇ ਮੈਨੂੰ ਸੁਪਨੇ 'ਚ ਸੰਤ ਆ ਗਏ, ਕਹਿੰਦੇ ਰਾਤ ਨੂੰ ਸੁਪਨੇ 'ਚ ਮੈਨੂੰ ਦਰਸ਼ਨ ਦਿੱਤੇ। ਕਹਿੰਦੇ ਜਦੋਂ ਰਾਤ ਨੂੰ ਸੁਪਨੇ 'ਚ ਮੈਨੂੰ ਦਰਸ਼ਨ ਦਿੱਤੇ, ਅੱਗੇ ਉਹਨਾਂ ਨੂੰ ਉਹਦਾ ਵਰਣਨ ਨਹੀਂ ਕੀਤਾ, ਪਰ ਕਹਿੰਦੇ ਉਸ ਦਿਨ ਤੋਂ ਬਾਅਦ ਮੇਰੇ ਜੀਵਨ ਦੇ ਵਿੱਚ ਤਬਦੀਲੀ ਆ ਗਈ। ਕਹਿੰਦੇ ਜਦੋਂ ਅੰਦਰ ਤਬਦੀਲੀ ਆਈ, ਉਸ ਤੋਂ ਬਾਅਦ ਕਹਿੰਦੇ ਮੈਂ ਹੁਣ ਕੋਸ਼ਿਸ਼ ਕਰਦਾ ਕਿ ਹਰ ਬਰਸੀ ਦੇ ਉੱਪਰ ਮੈਂ ਰਾੜਾ ਸਾਹਿਬ ਜਾਵਾਂ ਅਤੇ ਮੇਰੀ ਉੱਥੇ ਹਾਜ਼ਰੀ ਲੱਗ ਜਾਏ। ਇਹ ਅੱਜ ਦੇ ਇੱਕ ਵਿਦਵਾਨ ਦੀ ਕਹੀ ਹੋਈ ਗੱਲ, ਜਦੋਂ ਕਿ ਸੰਤਾਂ ਗਿਆ ਨੂੰ ਸਨ 75 ਦੇ ਵਿੱਚ ਉਹ ਚੋਲਾ ਬਦਲ ਗਏ ਸਤਸੰਗੀ ਜਦੋਂ ਇੰਗਲੈਂਡ ਦੀ ਧਰਤੀ 'ਤੇ ਵੁਲਵਰਹੈਂਪਟਨ ਤੇ ਸੰਨ 75 ਤੋਂ ਬਾਅਦ ਚੋਲਾ ਤਿਆਗਿਆ। ਅੱਜ ਵੀ ਸਤਸੰਗ ਜਿਹੜੇ ਇਨਸਾਨ ਦੇ ਅੰਦਰ ਭਾਵਨਾ ਬਣ ਜਾਏ, ਜਿਹੜੇ ਇਨਸਾਨ ਦੇ ਅੰਦਰ ਸ਼ਰਧਾ ਬਣ ਜਾਏ, ਤਾਂ ਹੀ ਕਹਿ ਕੇ ਜਿਹੜੇ ਸੰਤ ਨਾਮ ਜਪਣ ਵਾਲੇ ਹੁੰਦੇ ਹਨ ਉਹ ਆਪਣੀ ਮੌਜੂਦਗੀ ਦੇ ਵਿੱਚ ਤਾਂ ਲੋਕਾਂ ਦੇ ਬੇੜੇ ਪਾਰ ਕਰਦੇ ਹੀ ਕਰਦੇ ਹਨ, ਪਰ ਜਦੋਂ ਸੰਸਾਰ 'ਚੋਂ ਚਲੇ ਜਾਂਦੇ ਹਨ ਤਾਂ ਵੀ ਕਿਸੇ ਨਾ ਕਿਸੇ ਢੰਗ ਨਾਲ ਸਤਸੰਗ ਉਹ ਜੀਵਾਂ ਨੂੰ ਗੁਰੂ ਦੇ ਲੜ ਲਗਾ ਦਿੰਦੇ ਹਨ, ਜੀਵਨ ਦਾ ਪਾਰ ਉਤਾਰਾ ਕਰ ਦਿੰਦੇ ਹਨ। ਤਾਂ ਹੀ ਗੁਰੂ ਸਾਹਿਬ ਨੇ ਬਾਣੀ 'ਚ ਕਹਿ ਦਿੱਤਾ, ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰ ਉਪਕਾਰੀ ਆਏ। ਸੰਤ ਸਤਸੰਗ ਬਸ ਪਰ ਉਪਕਾਰ ਕਰਨ ਦੇ ਵਾਸਤੇ ਆਉਂਦਾ ਹੈ। ਬਰਸੀ ਜਦੋਂ ਬਾਬਾ ਜੀ ਨੇ ਹੁਣ ਸਤਸੰਗ ਨੂੰ ਆਪਣੇ ਚੋਲੇ ਦਾ ਤਿਆਗਣ ਕਰਨਾ ਸੀ, ਵੈਸੇ ਸਮਾਂ ਹੋ ਗਿਆ, ਮੈਂ ਬੇਨਤੀ ਕਰਾਂ, ਉਦੋਂ ਜਿਹੜੇ ਪ੍ਰੇਮੀ ਹਨ ਉਹਨਾਂ ਨੇ ਜਦੋਂ ਬੇਨਤੀ ਕੀਤੀ ਬਾਬਾ ਕਿਸ਼ਨ ਸਿੰਘ ਜੀ ਦੇ ਕੋਲ ਕਿ ਬਾਬਾ ਜੀ ਨੂੰ ਕਹੋ ਕਿ ਇੰਗਲੈਂਡ ਨਾ ਜਾਣ, ਕਿਉਂਕਿ ਪਿੱਛੋਂ ਚਲੇ ਜਾਂਦੇ ਹਨ, ਰੌਣਕ ਨਹੀਂ ਰਹਿੰਦੀ, ਅਸੀਂ ਆ ਕੇ ਦਰਸ਼ਨ ਕਰਨੇ ਹੁੰਦੇ, ਦਰਸ਼ਨ ਨਹੀਂ ਹੁੰਦੇ, ਕਿਉਂਕਿ ਉਸ ਤੋਂ ਪਹਿਲਾਂ 1974 ਦੇ ਵਿੱਚ ਵੀ ਬਾਬਾ ਜੀ ਇੰਗਲੈਂਡ ਗਏ ਸਨ। ਜਦੋਂ 75 ਵਿੱਚ ਸੰਗਤਾਂ ਨੇ ਬੇਨਤੀ ਕੀਤੀ ਜੀ ਇਸ ਵਾਰੀ ਨਾ ਜਾਓ, ਤੇ ਕਹਿੰਦੇ ਬਾਬਾ ਕਿਸ਼ਨ ਸਿੰਘ ਜੀ ਨੇ ਜਦੋਂ ਜਾ ਕੇ ਬੇਨਤੀ ਕੀਤੀ ਨਾ ਬਾਬਾ ਈਸ਼ਰ ਸਿੰਘ ਜੀ ਨੂੰ ਕਿ ਬਾਬਾ ਜੀ ਸੰਗਤਾਂ ਕਹਿੰਦੀਆਂ ਹਨ ਇਸ ਵਾਰੀ ਰਹਿਣ ਦਿਓ, ਤੇ ਬਾਬਾ ਈਸ਼ਰ ਸਿੰਘ ਜੀ ਮੁਸਕਰਾ ਕੇ ਕਹਿਣ ਲੱਗੇ ਆਪਣੇ ਗੁਰੂ ਭਾਈ ਕਿਸ਼ਨ ਸਿੰਘ ਜੀ ਨੂੰ, ਕਹਿੰਦੇ ਬਸ ਇੱਕ ਵਾਰੀ ਜਾਣ ਦੇ, ਕਹਿੰਦੇ ਫਿਰ ਨਹੀਂ ਜਾਂਦੇ। ਹੁਣ ਇਹ ਰਹੱਸਮਈ ਗੱਲ ਸੀ ਕਿ ਫਿਰ ਨਹੀਂ ਜਾਂਦੇ, ਉਸ ਤੋਂ ਬਾਅਦ ਜਾਣਾ ਹੀ ਨਹੀਂ ਆ ਸਤਸੰਗੀ ਜੀ ਨੂੰ। ਤੇ ਕਹਿੰਦੇ ਜਦੋਂ ਕਹਿੰਦੇ ਮੈਂ ਆਪ ਜੀ ਨੂੰ ਬੇਨਤੀ ਕਰਾਂ, ਉਦੋਂ ਜਿਹੜੇ ਹੁਣ ਵੀ ਮਹਾਂਪੁਰਸ਼ ਹਨ ਸੰਤ ਭੁਪਿੰਦਰ ਸਿੰਘ ਜੀ ਉਹ ਵੀ ਨਾਲ ਸਨ, ਜਿਹੜੇ ਜਥੇਦਾਰ ਮਹਿੰਦਰ ਸਿੰਘ ਜੀ ਉਹ ਵੀ ਨਾਲ ਸਨ, ਬਾਬਾ ਤੇਜਾ ਸਿੰਘ ਜੀ ਜਿਹੜੇ ਹੁਣ ਸਰੀਰ ਕਰਕੇ ਮਹਾਂਪੁਰਸ਼ ਨਹੀਂ ਰਹੇ ਉਹ ਵੀ ਬਾਬਾ ਜੀ ਦੇ ਨਾਲ ਇੰਗਲੈਂਡ ਗਏ। ਅਤੇ ਜਦੋਂ ਉੱਥੇ ਗਏ ਸਤਸੰਗ ਨੂੰ ਇੱਕ ਮਹੀਨਾ ਸਾਊਥ ਹਾਲ ਦੇ ਵਿੱਚ ਲਗਾਤਾਰ ਕੀਰਤਨ ਕੀਤਾ, ਅਤੇ ਉੱਥੇ ਦੇ ਜਿਹੜੇ ਉਸ ਵਕਤ ਮੀਤ ਗ੍ਰੰਥੀ ਸਨ, ਕੱਲ੍ਹ ਪਰਸੋਂ ਦਾਸ ਨੇ ਉਹਨਾਂ ਦੀ ਵੀ ਸਤਸੰਗ ਨੂੰ ਵੀਡੀਓ ਸੁਣੀ, ਉਹ ਕਹਿੰਦੇ ਮੈਂ ਵੀ ਕਹਿੰਦੇ ਸੰਤਾਂ ਨੂੰ ਨਹੀਂ ਸੀ ਮੰਨਦਾ, ਪਰ ਕਹਿੰਦੇ ਜਦੋਂ ਮੇਰੇ ਕੋਲ ਇੱਕ ਬੰਦਾ ਅਖਬਾਰ ਦੇ ਉੱਪਰ ਛਪਿਆ ਹੋਇਆ ਲੇਖ ਲੈ ਕੇ ਆਇਆ, ਕਹਿੰਦੇ ਪਤਾ ਨਹੀਂ, ਉਹ ਕਹਿੰਦੇ ਮੈਂ ਤਾਂ ਅਖਬਾਰ ਦੇ ਵਿੱਚ ਦਰਸ਼ਨ ਕੀਤੇ, ਕਹਿੰਦੇ ਅੰਦਰ ਤੜਪ ਜਾਗ ਪਈ, ਕਹਿੰਦੇ ਮੈਂ ਏਅਰਪੋਰਟ 'ਤੇ ਗਿਆ, ਕਹਿੰਦੇ ਏਅਰਪੋਰਟ 'ਤੇ ਜਾ ਕੇ ਕਹਿੰਦੇ ਉਹਨਾਂ ਦੇ ਦਰਸ਼ਨ ਕੀਤੇ, ਕਹਿੰਦੇ ਜਿੱਦਣ ਪਹਿਲੇ ਦਿਨ ਜਿੱਥੇ ਰੁਕੇ ਹੋਏ ਸਨ ਕਹਿੰਦੇ ਮੈਂ ਉੱਥੇ ਗਿਆ, ਤਾਂ ਮੈਂ ਜਾ ਕੇ ਸੇਵਕਾਂ ਨੂੰ ਆਖਿਆ ਕਿ ਜੀ ਮੈਂ ਬਾਬਾ ਜੀ ਦੇ ਦਰਸ਼ਨ ਕਰਨੇ ਅਤੇ ਇਕੱਲਿਆਂ ਦਾ ਦਰਸ਼ਨ ਕਰਨੇ ਆ। ਕਹਿੰਦੇ ਸੇਵਾਦਾਰ ਕਹਿੰਦੇ ਜੀ ਇਸ ਤਰ੍ਹਾਂ ਤਾਂ ਹੋ ਨਹੀਂ ਸਕਦਾ, ਬਾਬਾ ਜੀ ਦੀ ਤਾਂ ਕੁਰਸੀ ਲੱਗਦੀ ਆ, ਉਦੋਂ ਸਮਾਂ ਦਿੱਤਾ ਜਾਏਗਾ, ਅਜੇ ਤਾਂ ਬਾਬਾ ਜੀ ਅੱਜ ਆਏ ਹਨ। ਕਹਿੰਦੇ ਪਤਾ ਨਹੀਂ, ਕਹਿੰਦੇ ਮੇਰੇ ਅੰਦਰ ਕੀ ਤੜਪ ਜਾਗੀ, ਕਹਿੰਦੇ ਜਿਹੜੇ ਕਮਰੇ ਦੇ ਵਿੱਚ ਬਾਬਾ ਜੀ ਵਿਸ਼ਰਾਮ ਕਰ ਰਹੇ ਸੀ ਨਾ, ਕਹਿੰਦੇ ਮੈਂ ਬਾਹਰ ਜਾ ਕੇ ਬੈਠ ਗਿਆ। ਕਹਿੰਦੇ ਬਾਬਾ ਜੀ ਅਜੇ ਆਏ ਸਨ, ਇਸ਼ਨਾਨ ਵੀ ਨਹੀਂ ਸੀ ਕੀਤਾ, ਕਹਿੰਦੇ 15-20 ਮਿੰਟ ਬੈਠਾ ਰਿਹਾ, ਕਹਿੰਦੇ ਹੁਣ ਸੇਵਾਦਾਰ ਨੇ ਵੀ ਮੈਨੂੰ ਕੁਛ ਨਾ ਕਿਹਾ, ਕਿਉਂਕਿ ਕੋਈ ਕਰਮਾਂ ਦਾ ਲੇਖ ਹੋਵੇਗਾ, ਕੋਈ ਕਿਰਪਾ ਰਹਿਮਤ ਬਖਸ਼ਿਸ਼ ਹੋਣੀ ਹੋਵੇਗੀ। ਕਹਿੰਦੇ ਜਦੋਂ ਬਾਬਾ ਜੀ ਅੰਦਰੋਂ ਨਿਕਲੇ, ਕਹਿੰਦੇ ਮੇਰੇ ਵੱਲ ਐਵੇਂ ਦੇਖੀ ਗਏ, ਕੁਛ ਕਿਹਾ ਤਾਂ ਨਾ, ਕਹਿੰਦੇ ਵਾਸ਼ਰੂਮ 'ਚ ਚਲੇ ਗਏ, ਇਸ਼ਨਾਨ ਪਾਣੀ ਕਰਕੇ ਆਏ, ਕਹਿੰਦੇ ਬਾਅਦ 'ਚ ਮੈਨੂੰ ਬੁਲਾਇਆ, ਅਤੇ ਕਹਿੰਦੇ ਹਾਂ ਕੀ ਕਹਿੰਦਾ, ਕਹਿੰਦਾ ਜੀ ਮੈਂ ਬਸ ਇੰਨਾ ਸੁਣਿਆ ਹੈ ਕਿ ਮੈਂ ਕੀਰਤਨ ਤਾਂ ਕਰਦਾ ਹਾਂ, ਮੈਂ ਸਾਊਥ ਹਾਲ ਦਾ ਮੀਤ ਗ੍ਰੰਥੀ ਹਾਂ ਇਸ ਵੇਲੇ, ਪਰ ਮੈਂ ਇਹ ਸੁਣਿਆ ਕਿ ਜਦੋਂ ਬ੍ਰਹਮ ਗਿਆਨੀ ਕਿਰਪਾ ਕਰ ਦੇਵੇ ਤਾਂ ਕੀਰਤਨ ਦੇ ਵਿੱਚ ਇੱਕ ਵੱਖਰਾ ਹੀ ਰਸ ਆ ਜਾਂਦਾ, ਮੈਂ ਤਾਂ ਤੁਹਾਡੇ ਕੋਲੋਂ ਬਖਸ਼ਿਸ਼ ਲੈਣ ਵਾਸਤੇ ਆਇਆ। ਕਹਿੰਦੇ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਜੇ ਬਖਸ਼ਿਸ਼ ਆਹ ਵਾਲੀ ਲੈਣੀ ਹੈ ਨਾ ਜਿਹੜੀ ਤੂੰ ਮੰਗ ਰਿਹਾ, ਕਹਿੰਦੇ ਬਹੁਤ ਵੱਡੀ ਮੰਗ ਹੈ, ਕਹਿੰਦੇ ਉਹਦੇ ਵਾਸਤੇ ਫਿਰ ਕੁਛ ਕਰਨਾ ਵੀ ਪਵੇਗਾ। ਕਹਿੰਦੇ ਮੈਂ ਹੱਥ ਜੋੜੇ ਜੀ, ਹਾਂ ਦੱਸੋ ਕੀ ਕਰਨਾ, ਕਹਿੰਦੇ ਪਹਿਲਾਂ ਤਾਂ ਇਹ ਕੀਰਤਨ ਨਿਸ਼ਕਾਮ ਕਰਨਾ ਪਵੇਗਾ। ਮੈਂ ਬੇਨਤੀ ਕਰਾਂ ਸਤਸੰਗ ਨੂੰ, ਤਾਂ ਹੀ ਇੱਕ ਇਨਸਾਨ ਸੇਵਾ ਵੀ ਕਰਦਾ ਹੈ, ਇੱਕ ਇਨਸਾਨ ਸਤਸੰਗ ਨੂੰ ਸਭ ਕੁਛ ਕਰਦਾ, ਨਿਤਨੇਮ ਵੀ ਕਰਦਾ, ਪਰ ਕਾਮਨਾ ਸਹਿਤ ਕਰਦਾ ਹੈ, ਉਹਦੇ ਅੰਦਰ ਕਾਮਨਾ ਹੈ, ਗੁਰੂ ਕਾਮਨਾ ਵੀ ਪੂਰੀਆਂ ਕਰਦਾ, ਪਰ ਇੱਕ ਇਨਸਾਨ ਧਰਮ ਕਰਮ ਕਰਦਾ, ਨਿਸ਼ਕਾਮ ਕਰਦਾ, ਅਤੇ ਜਿਹੜਾ ਨਿਸ਼ਕਾਮ ਕਰਦਾ, ਆਪਾਂ ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ, ਸੇਵਾ ਕਰਤ ਹੋਏ ਨੈ ਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ। ਕਹਿੰਦੇ ਪਹਿਲੀ ਗੱਲ ਮੈਨੂੰ ਕਹੀ, ਕਹਿੰਦੇ ਕੀਰਤਨ ਨਿਸ਼ਕਾਮ ਕਰਨਾ ਪਏਗਾ। ਕਹਿੰਦੇ ਦੂਜੀ ਮੈਂ ਆਖਿਆ ਜੀ ਦੂਜਾ ਕੀ ਕਹਿੰਦੇ ਹੋ ਆਪ ਜੀ, ਕੀ ਹੁਕਮ ਹੈ? ਕਹਿੰਦੇ ਫਿਰ ਕਹਿੰਦੇ ਉਹਦੇ ਵਾਸਤੇ ਕਹਿੰਦੇ ਸਾਧਨਾ ਵੀ ਕਰਨੀ ਪਵੇਗੀ, ਕਹਿੰਦੇ ਘੱਟੋ ਘੱਟ 3 ਘੰਟੇ ਦਾ ਇੱਕ ਚੌਂਕੜਾ ਹੋਣਾ ਚਾਹੀਦਾ। ਕਹਿੰਦੇ ਕਰ ਸਕਦਾ? ਕਹਿੰਦਾ ਮੈਂ ਆਖਿਆ ਬਾਬਾ ਜੀ ਇਹ ਤਾਂ ਬੜਾ ਔਖਾ। ਕਹਿੰਦੇ ਨਹੀਂ ਤੂੰ ਕੋਸ਼ਿਸ਼ ਕਰ। ਕਹਿੰਦੇ 1/2 ਘੰਟੇ ਤੋਂ ਇੱਕ ਚੌਂਕੜਾ। ਕਹਿੰਦੇ ਜਿਉਂ ਜਿਉਂ ਮੈਂ ਉਹ ਕਰਦਾ ਗਿਆ ਤਾਂ ਕਹਿੰਦੇ ਮੈਨੂੰ ਆਪਣੇ ਆਪ ਕੀਰਤਨ, ਕਹਿੰਦਾ ਮੈਂ ਬਾਬਾ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਮੈਂ ਕੀਰਤਨ ਤਾਂ ਕਰਦਾ ਹਾਂ ਪਰ ਮੈਨੂੰ ਰਸ ਕੋਈ ਨਹੀਂ ਆਉਂਦਾ, ਮੈਂ ਤਾਂ ਸਿਰਫ ਪੈਸੇ ਵਾਸਤੇ ਕਰਦਾ, ਪੇਟ ਵਾਸਤੇ ਕਰਦਾ। ਪਰ ਕਹਿੰਦੇ ਜਦੋਂ ਬਾਬਾ ਜੀ ਦੇ ਬਚਨਾਂ ਦੇ ਮੁਤਾਬਕ ਇਹ ਜਿਸ ਤਰ੍ਹਾਂ ਜੀਵਨ ਬਤੀਤ ਕੀਤਾ, ਕਹਿੰਦੇ ਫਿਰ ਜਦੋਂ ਮੈਂ ਕੀਰਤਨ ਕਰਦਾ ਸੀ, ਜੇ ਮੈਨੂੰ ਕੋਈ ਕਹਿੰਦਾ ਕੀ ਭੇਟਾ ਲਵੋਂਗੇ, ਕਹਿੰਦੇ ਮੈਂ ਉਹਨੂੰ ਭੇਟਾ ਦੱਸਦਾ ਨਹੀਂ ਸੀ, ਉਹਨੂੰ ਕਹਿੰਦਾ ਸੀਗਾ ਭਰਾਵਾ ਇਹ ਰੋਜ਼ ਇਹ ਬਸ ਇਹਦੇ ਨਾਲ ਗੁਜ਼ਾਰਾ ਚੱਲਣਾ, ਇਹ ਤੂੰ ਦੇਖ ਲੈ। ਪਰ ਕਹਿੰਦੇ ਕੈਦੀ ਮੈਂ ਮੁਖਾਰ ਬਿੰਦੋਂ ਭੇਟਾ ਨਹੀਂ ਸੀ ਮੰਗੀ ਸਤਸੰਗ ਜੀ ਨੂੰ। ਇਸ ਕਰਕੇ ਗੁਰੂ ਸਾਹਿਬ ਬਾਣੀ 'ਚ ਕਹਿੰਦੇ ਹਨ, ਜੇ ਕੋ ਬਚਨ ਕਮਾਵੇ ਸੰਤਨ ਕਾ, ਕਿਉਂਕਿ ਸੰਤ ਕਦੀ ਵੀ ਗੁਰੂ ਪਾਤਸ਼ਾਹ ਦੇ ਬਚਨਾਂ ਤੋਂ ਬਿਨਾਂ ਉਹ ਕਿਸੇ ਨਾਲ ਸਾਂਝ ਨਹੀਂ ਪਾਉਂਦਾ। ਜਦੋਂ ਵੀ ਉਹ ਸਾਂਝ ਪਾਏਗਾ, ਗੁਰੂ ਦੇ ਬਚਨਾਂ ਅਨੁਸਾਰ ਹੀ ਸਾਂਝ ਪਾਵੇਗਾ। ਨਿਸ਼ਕਾਮ ਕੀਰਤਨ, ਨਿਸ਼ਕਾਮ ਸੇਵਾ ਕਰਨ ਦਾ ਉਪਦੇਸ਼ ਗੁਰੂ ਸਾਹਿਬ ਦਿੰਦੇ ਹਨ, ਸਾਧਨਾ ਕਰਨ ਦਾ, ਸਿਮਰਨ ਕਰਨ ਦਾ, ਸਿਮਰੋ ਸਿਮਰ ਸਿਮਰ ਸੁਖ ਪਾਵੋ ਦਾ ਉਪਦੇਸ਼ ਗੁਰੂ ਸਾਹਿਬ ਦਿੰਦੇ ਹਨ। ਇਹੀ ਬਾਬਾ ਈਸ਼ਰ ਸਿੰਘ ਜੀ ਨੇ ਉਹਨਾਂ ਦੀ ਝੋਲੀ 'ਚ ਪਾਇਆ ਅਤੇ ਉਹਨਾਂ ਦੀਆਂ ਝੋਲੀਆਂ ਭਰ ਦਿੱਤੀਆਂ ਸਤਸੰਗੀ ਜਨੋਂ। ਅਤੇ ਜਦੋਂ ਸਤਸੰਗੀ ਜਨੋਂ 26 ਅਗਸਤ ਆਇਆ ਦਿਹਾੜਾ, ਵੁਲਵਰਹੈਂਪਟਨ ਸਰਦਾਰ ਸੁਦਾਗਰ ਸਿੰਘ ਜੀ ਦੇ ਘਰ ਦੇ ਵਿੱਚ ਰੁਕੇ ਹੋਏ ਹਨ, ਪਹਿਲਾਂ ਹੀ ਕਹਿੰਦੇ ਇਸ਼ਾਰੇ ਕਰਨੇ ਸ਼ੁਰੂ ਕਰ ਦਿੱਤੇ ਸਨ, ਪਹਿਲੀ ਉੱਥੇ ਦੀਆਂ ਸੰਗਤਾਂ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਸੀ, ਜੇਕਰ ਕੋਈ ਇੱਥੇ ਸਰੀਰ ਤਿਆਗ ਜਾਵੇ ਵਾਪਸ ਜਾਣ ਦਾ ਕੀ ਇੰਤਜ਼ਾਮ ਹੈ ਸਭ ਕਰਕੇ। ਅਖੀਰ 'ਚ ਬਾਬਾ ਜੀ ਨੇ ਫਿਰ ਇਹ ਵੀ ਕਹਿ ਦਿੱਤਾ ਸੀ, ਜੇਕਰ ਕੋਈ ਘਟਨਾ ਘਟ ਜਾਏ, ਕੋਈ ਭਾਣਾ ਵਰਤ ਜਾਵੇ, ਤਾਂ ਸਰਦਾਰ ਚਰਨਜੀਤ ਸਿੰਘ ਜੀ ਨੂੰ ਕੋਕਾ ਕੋਲਾ ਵਾਲਿਆਂ ਨੂੰ ਦਿੱਲੀ ਤੋਂ ਬੁਲਾ ਲਿਓ, ਆਪਣੇ ਆਪ ਉਹ ਸਾਰਾ ਇੰਤਜ਼ਾਮ ਕਰ ਦੇਣਗੇ। ਸੋ ਸਤਸੰਗ ਨੂੰ ਮੈਂ ਬੇਨਤੀ ਕਰਾਂ, ਸਨਾਤਨ ਧਰਮ ਦੇ ਅੰਦਰ ਮੈਂ ਕੋਈ ਵਿਰੋਧ ਤਾਂ ਨਹੀਂ ਕਰਦਾ, ਇੱਕ ਉਹਨਾਂ ਦੀ ਇੱਕ ਮਰਿਆਦਾ ਹੈ ਕਿ ਜਿਹੜਾ ਇਨਸਾਨ ਬੜੀ ਅੱਛੀ ਅਵਸਥਾ ਦਾ ਮਾਲਕ ਹੈ ਨਾ, ਜਦੋਂ ਉਹ ਸਰੀਰ ਤਿਆਗ ਜਾਂਦਾ ਉਹਨੂੰ ਸਮਾਧੀ ਦਿੱਤੀ ਜਾਂਦੀ ਹੈ। ਜਿਹੜੇ ਇਨਸਾਨ ਥੋੜ੍ਹਾ ਜਾਣਦੇ ਉਹਨਾਂ ਪਤਾ ਹੋਏਗਾ, ਧਰਤੀ ਨੂੰ ਪੁੱਟ ਕੇ ਜਿਵੇਂ ਸਮਾਧੀ ਦੇ ਵਿੱਚ ਬੈਠਦੇ ਆ ਸਾਧੂ ਮਹਾਤਮਾ ਪੁਰਸ਼, ਉਵੇਂ ਉਹਨਾਂ ਨੂੰ ਬਿਠਾਇਆ ਜਾਂਦਾ, ਪੂਰੇ ਵਸਤਰ ਪਵਾਏ ਜਾਂਦੇ ਆ, ਫਿਰ ਉਹਨਾਂ ਦੇ ਉੱਪਰ ਕੁਛ ਲਗਾਇਆ ਜਾਂਦਾ, ਫਿਰ ਉਹਨਾਂ ਨੂੰ ਸਤਸੰਗੀ ਜਨੋਂ ਉਹਦੇ ਵਿੱਚ ਸਮਾਧੀ ਦੇ ਦਿੱਤੀ ਜਾਂਦੀ ਆ, ਉਹਨੂੰ ਕਹਿੰਦੇ ਸਮਾਧੀ ਦੇਣੀ। ਪਰ ਬਾਬਾ ਈਸ਼ਰ ਸਿੰਘ ਜੀ ਜਦੋਂ ਆਪ ਗਏ, ਮੈਂ ਬੇਨਤੀ ਕਰਾਂ, ਰਾਤ ਨੂੰ ਜਿਹੜੇ ਸਮੇਂ 'ਤੇ ਉੱਠਦੇ ਸਨ, 12:30-1 ਵਜੇ ਉੱਠੇ, ਪੂਰਾ ਨਿਤਨੇਮ ਕੀਤਾ, ਸਿਮਰਨ ਕੀਤਾ ਅਤੇ ਸਤਸੰਗੀਆਂ ਨੂੰ ਪੂਰੇ ਆਮ ਬਾਬਾ ਜੀ ਜਦੋਂ ਸਾਧਨਾ ਕਰਦੇ ਸੀ ਤਾਂ ਸਿਰ ਦੇ ਉੱਪਰ ਸਿਰਫ ਇੱਕ ਸਤਸੰਗੀ ਨੂੰ ਚੰਗੂਠਾ ਪਵ ਛੋਟਾ ਜਿਹਾ ਕੱਪੜਾ ਹੁੰਦਾ ਸੀ ਅਤੇ ਛੋਟੇ ਜਿਹੇ ਬਿਨਾਂ ਬਾਹਾਂ ਦੇ ਉਹ ਝੱਗੀ ਪਹਿਨ ਕੇ ਰੱਖਦੇ ਸਨ ਜਦੋਂ ਆਮ ਸਾਧਨਾ ਕਰਦੇ ਸਨ। ਪਰ ਕਹਿੰਦੇ ਅੱਜ ਜਦੋਂ ਉਹ ਸਾਧਨਾ ਦੇ ਵਿੱਚ ਬੈਠੇ ਸਤਸੰਗੀਆਂ ਨੂੰ ਜੁਰਾਬਾਂ ਵੀ ਉਹਨਾਂ ਨੇ ਪਾਈਆਂ, ਪੂਰਾ ਚੋਲਾ ਵੀ ਉਹਨਾਂ ਨੇ ਪਾਇਆ, ਪੂਰੀ ਦਸਤਾਰ ਵੀ ਉਹਨਾਂ ਨੇ ਬੰਨ੍ਹੀ, ਕਿਉਂਕਿ ਪਹਿਲਾਂ ਕਿਸੇ ਨੇ ਪੁੱਛਿਆ ਸੀਗਾ ਜਦੋਂ ਸੰਤ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਗਏ ਉਹਨਾਂ ਨੇ ਪਹਿਲਾਂ ਦੱਸ ਦਿੱਤਾ, ਬਾਬਾ ਅਤਰ ਸਿੰਘ ਜੀ ਗਏ ਉਹਨਾਂ ਨੇ ਪਹਿਲਾਂ ਦੱਸ ਦਿੱਤਾ, ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਾ ਗਏ ਉਹਨਾਂ ਨੇ 1 ਸਾਲ ਪਹਿਲਾਂ ਦੱਸ ਦਿੱਤਾ ਸੀ, ਬਾਬਾ ਜੀ ਆਪ ਜੀ ਵੀ ਦੱਸ ਕੇ ਜਾਵੋਂਗੇ, ਕਿਉਂਕਿ ਆਪਣੀ ਜਿਹੜੀ ਇਹ ਹੈ ਟਕਸਾਲ ਇਹਦੇ ਵਿੱਚ ਸਾਰੇ ਮਹਾਂਪੁਰਸ਼ ਦੱਸ ਕੇ ਜਾਂਦੇ ਹਨ। ਕਹਿੰਦੇ ਬਾਬਾ ਈਸ਼ਰ ਸਿੰਘ ਜੀ ਮੁਸਕਰਾਏ, ਕਹਿੰਦੇ ਨਹੀਂ ਉਵੇਂ ਤਾਂ ਨਹੀਂ ਦੱਸਾਂਗੇ, ਪਰ ਇੰਨਾ ਦੱਸ ਦਿੰਦੇ ਅੰਮ੍ਰਿਤ ਵੇਲੇ ਜਾਵਾਂਗੇ ਅਤੇ ਕਹਿੰਦੇ ਸਮਾਧੀ ਦੇ ਵਿੱਚ ਜਾਵਾਂਗੇ। ਇੰਨੇ ਬਚਨ ਬਾਬਾ ਜੀ ਨੇ ਪਹਿਲਾਂ ਆਪ ਕਰ ਦਿੱਤੇ। ਅੱਜ ਜਦੋਂ ਸਤਸੰਗ ਸਿਮਰਨ ਦੇ ਵਿੱਚ ਬੈਠੇ, ਕਹਿੰਦੇ ਸਿਮਰਨ ਦੇ ਵਿੱਚ ਬੈਠੇ, ਬਸ ਸਿਮਰਨ ਦੇ ਵਿੱਚ ਬੈਠਿਆਂ ਬੈਠਿਆਂ ਸੂਰਜ ਕਿਰਨ ਮਿਲੀ, ਜਲਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਕਹਿੰਦੇ ਜਦੋਂ ਬਾਬਾ ਈਸ਼ਰ ਸਿੰਘ ਜੀ ਨੇ ਜਾਣਾ ਸੀ ਨਾ ਰਾੜਾ ਸਾਹਿਬ ਜੀ ਤੋਂ, ਉਸ ਤੋਂ ਬਾਅਦ ਤਬਲਾਨ ਵੀ ਗਏ, ਉੱਥੇ ਵੀ ਕੁਰਸੀ ਲੱਗੀ, ਕਹਿੰਦੇ ਬਾਬਾ ਜੀ ਇਸ ਵਾਰੀ ਕਹਿੰਦੇ ਚੁਟਕੀਆਂ ਮਾਰਦੇ ਸਨ ਅਤੇ ਜਾਣ ਦੀਆਂ ਗੱਲਾਂ ਜੋ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਕਿਹਾ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਇਸ ਤਰ੍ਹਾਂ ਦੀਆਂ ਗੱਲਾਂ। ਮੈਂ ਆਪ ਜੀ ਨੂੰ ਇੱਕ ਗੱਲ ਕਹਿ ਕੇ ਸਮਾਪਤੀ ਕਰਦੀ ਹੈ ਆਪਾਂ, ਅਸਲ ਦੇ ਵਿੱਚ ਜਦੋਂ ਇਨਸਾਨ ਆਪਣੇ ਵਰਗੇ ਸੰਸਾਰ 'ਚ ਆਉਂਦੇ ਆ, ਇੱਕ ਗੱਲ ਦਾ ਧਿਆਨ ਰੱਖਣਾ, ਰੋਂਦੇ ਆਉਂਦੇ ਆ ਅਤੇ ਰੋਂਦੇ ਜਾਂਦੇ ਆ। ਰੋਂਦੇ ਆਉਂਦੇ ਇਸ ਵਾਸਤੇ ਹੈ ਕਿ ਮਾਂ ਦੇ ਗਰਭ ਦੇ ਵਿੱਚ ਲਿਵ ਲੱਗੀ ਹੁੰਦੀ ਹੈ, ਲਿਵ ਟੁੱਟਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਜਿਹਨੂੰ ਗੁਰੂ ਸਾਹਿਬ ਨੇ ਵੀ ਆਨੰਦ ਸਾਹਿਬ 'ਚ ਕਹਿ ਦਿੱਤਾ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਭਾਈ ਗੁਰਦਾਸ ਜੀ ਕਹਿੰਦੇ, ਰੋਵੈ ਰਤਨ ਗਵਾਏ ਕਿ ਮਾਇਆ ਮੋਹ ਅੰਧੇਰ ਗਵਾਰਾ। ਜਦੋਂ ਬੱਚਾ ਜੰਮਦਾ ਉਹ ਰੋਂਦਾ ਕਿਉਂ ਹੈ? ਭਾਈ ਗੁਰਦਾਸ ਜੀ ਨੂੰ ਪੁੱਛ, ਕਹਿੰਦੇ ਇੱਕ ਰਤਨ ਖੋ ਬੈਠਾ। ਸੰਸਾਰ 'ਚ ਤਕਰੀਬਨ ਇਨਸਾਨ ਰੋਂਦਾ ਹੀ ਆਉਂਦਾ ਅਤੇ ਰੋਂਦਾ ਹੀ ਚੱਲਿਆ ਜਾਂਦਾ। ਪਰ ਮੈਂ ਬੇਨਤੀ ਕਰਾਂ, ਜਿਹੜੇ ਮਹਾਂਪੁਰਸ਼ ਆਉਂਦੇ ਆ, ਹੋ ਸਕਦਾ ਜਦੋਂ ਸੰਸਾਰ 'ਚ ਆਉਂਦੇ ਆ ਰੋਂਦੇ ਹੋਏ ਆਉਂਦੇ ਆ, ਪਰ ਜਦੋਂ ਜਾਂਦੇ ਆ ਤਾਂ ਮੁਸਕਰਾਉਂਦੇ ਹੋਏ ਜਾਂਦੇ ਆ। ਹੱਸਦੇ ਹੋਏ ਜਾਂਦੇ ਆ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਲਾਹਾ ਲੈਣ ਵਾਸਤੇ ਆਏ ਸੀ ਉਹ ਲਾਹਾ ਅਸੀਂ ਪ੍ਰਾਪਤ ਕਰ ਲਿਆ, ਪਰਮਾਤਮਾ ਦੀ ਪ੍ਰਾਪਤੀ ਕਰ ਲਈ, ਗੁਰੂ ਨੇ ਜੋ ਹੁਕਮ ਕੀਤਾ ਉਹਦੇ ਦਰ ਘਰ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਦਿੱਤਾ। ਉਹ ਇੰਨਾ ਰੱਜ ਕੇ ਜਾਂਦੇ ਹਨ, ਇੰਨਾ ਰੱਜ ਕੇ ਜਾਂਦੇ ਹਨ ਕਿ ਜਦੋਂ ਸੰਸਾਰ ਦੇ ਵਿੱਚੋਂ ਜਿਹੜਾ ਮੁਸਕਰਾਉਂਦਾ ਹੋਇਆ ਜਾਂਦਾ ਸਤਸੰਗੀ ਜਨੋਂ, ਫਿਰ ਗੁਰੂ ਸਾਹਿਬ ਕਹਿੰਦੇ ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਤਿੰਨ ਕੇ ਸਾਦਾ। ਕਹਿੰਦੇ ਉਹਨਾਂ ਦਾ ਕਹਿੰਦੇ ਆਉਣਾ ਜਾਣਾ ਸਾਧਨਾ ਜਿਹੜੀ ਕਰਦੇ ਹਨ ਉਹ ਪ੍ਰਵਾਨ ਚੜ੍ਹ ਜਾਂਦਾ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ। ਜਿੱਥੇ ਪਰਮ ਪੂਜਿਆ ਸਤਿਕਾਰਯੋਗ ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲੇ ਨੇ ਆਪਣਾ ਜੀਵਨ ਗੁਰੂ ਨੂੰ ਪ੍ਰਵਾਨ ਕਰਾਇਆ, ਰੱਬ ਨੂੰ ਪ੍ਰਵਾਨ ਕਰਾਇਆ, ਉੱਥੇ ਕਿੰਨੇ ਹੀ ਜਗਿਆਸੂਆਂ ਨੂੰ ਗੁਰੂ ਦੇ ਲੜ ਲਾ ਕੇ, ਗੁਰੂ ਦੇ ਮਾਰਗ ਦੇ ਉੱਪਰ ਚਲਾ ਕੇ, ਗੁਰੂ ਦੀ ਦੱਸੀ ਹੋਈ ਮਰਿਆਦਾ ਮੁਤਾਬਕ ਚਲਾ ਕੇ ਉਹਨਾਂ ਦੇ ਵੀ ਪਾਰ ਉਤਾਰੇ ਕਰ ਦਿੱਤੇ। ਜਿੱਥੇ ਆਪਾਂ ਬਰਸੀ ਮਨਾ ਰਹੇ ਹਾਂ ਬਾਬਾ ਈਸ਼ਵਰ ਸਿੰਘ ਜੀ ਦੀ, ਉੱਥੇ ਨਾਲ ਦੀ ਨਾਲ ਸਤਸੰਗੀ ਜਨੋਂ ਮਹਾਂਪੁਰਸ਼ ਬਾਬਾ ਬਲਜਿੰਦਰ ਸਿੰਘ ਜੀ, ਜਿਹੜੇ ਆਪ ਜੀ ਸੰਗਤਾਂ 'ਚ ਵਿਚਰਦੇ ਰਹੇ, ਉਹਨਾਂ ਦੀ ਵੀ ਪਹਿਲੀ ਬਰਸੀ ਹੈ। ਬੜਾ ਸੋਹਣਾ ਉਹਨਾਂ ਨੇ ਵੀ ਜੀਵਨ ਬਤੀਤ ਕੀਤਾ ਅਤੇ ਬਾਬਾ ਜੀ ਦੀ ਬਰਸੀ ਦੇ ਨਾਲ ਰਾਤ ਨੂੰ ਕੀਰਤਨ ਕਰਕੇ, ਮੈਂ ਬੇਨਤੀ ਕਰਾਂ ਸਤਸੰਗ ਨੂੰ ਇਹ ਵੀ ਜਾਣਾ ਹੈ। ਇਹਨੂੰ ਕਹਿੰਦੇ ਹਨ ਕਿ ਗੁਰਮੁਖ ਮੁਸਕਰਾਉਂਦੇ ਹੋਏ ਜਾਂਦੇ ਹਨ। ਬਾਬਾ ਬਲਜਿੰਦਰ ਸਿੰਘ ਜੀ ਨੇ ਵੀ ਰਾਤ ਨੂੰ ਬਾਬਾ ਈਸ਼ਵਰ ਸਿੰਘ ਜੀ ਦੀ ਬਰਸੀ ਦੇ ਉੱਪਰ ਕੀਰਤਨ ਕੀਤਾ ਅਤੇ ਜਦੋਂ ਸੁਬਾਹ ਹੋਈ ਤਾਂ ਪ੍ਰਾਣ ਤਿਆਗ ਦਿੱਤੇ ਸਤਸੰਗੀ ਜਨੋਂ। ਕਿੰਨਾ ਸੋਹਣਾ ਜਾਣਾ ਜਿਹਨੂੰ ਆਪਾਂ ਤਕਰੀਬਨ ਪੜ੍ਹਦੇ ਹਾਂ, ਕਿਉਂਕਿ ਦੋ ਤਰ੍ਹਾਂ ਦੀ ਮੌਤ ਹੈ, ਇਹ ਗੱਲ ਦਾ ਧਿਆਨ ਰੱਖਣਾ। ਇੱਕ ਮੌਤ ਗੁਰੂ ਸਾਹਿਬ ਬਾਣੀ 'ਚ ਕਹਿੰਦੇ ਹਨ, ਜਿੰਦ ਨਮਾਣੀ ਕੱਢੀਏ ਹੱਡਾਂ ਕੂਕੜਕਾਏ, ਕਹਿੰਦੇ ਹੱਡ ਵੀ ਕੜਕੇ ਜਾਂਦੇ ਹਨ ਬੰਦੇ ਦੇ, ਆਪਾਂ ਦੇਖਦੇ ਹਾਂ ਸਤਸੰਗੀ ਜਨੋਂ। ਅਤੇ ਦੂਜੇ ਪਾਸੇ ਮੌਤ ਕਿਹੜੀ ਹੈ, ਕਿਆ ਜਾਣਾ ਕਿ ਵੋ ਮਰੇਂਗੇ, ਕੈਸਾ ਮਰਨਾ ਹੋਏ, ਜੇ ਸਾਹਿਬ ਮਨ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਗੁਰੂ ਗ੍ਰੰਥ ਸਾਹਿਬ ਜੀ ਦੋ ਤਰ੍ਹਾਂ ਦੀ ਮੌਤ ਹੈ, ਬਾਬਾ ਈਸ਼ਵਰ ਸਿੰਘ ਜੀ ਵੀ ਮੁਸਕਰਾਉਂਦੇ ਹੋਏ ਗਏ, ਬਾਬਾ ਬਲਜਿੰਦਰ ਸਿੰਘ ਜੀ ਵੀ। ਮੈਂ ਬੇਨਤੀ ਕਰਾਂ, ਇੰਨੀ ਵੱਡੀ ਦਾਤ ਸਿੱਖ ਜਗਤ ਨੂੰ ਬਾਬਾ ਬਲਜਿੰਦਰ ਸਿੰਘ ਜੀ ਦੇ ਕੇ ਚਲੇ ਗਏ, ਉਹ ਹੈ ਸਤਸੰਗਾਂ ਨੂੰ ਈਸ਼ਰ ਮਾਈਕਰੋ ਮੀਡੀਆ। ਅੱਜ ਜਿਹੜਾ ਹਰਿਮੰਦਰ ਸਾਹਿਬ ਦੇ ਵਿੱਚ ਵੀ ਲਾਈਵ ਟੈਲੀਕਾਸਟ ਹੁੰਦਾ, ਉਹਦੇ ਪਿੱਛੇ ਜਿਹੜਾ ਐਪ ਚੱਲਦਾ ਨਾ ਉਹ ਈਸ਼ਰ ਮਾਈਕਰੋ ਮੀਡੀਆ। ਈਸ਼ਰ ਮਾਈਕਰੋ, ਮੈਂ ਤਾਂ ਜ਼ਿਆਦਾ ਨਹੀਂ ਜਾਣਦਾ ਸਤਸੰਗ ਨੂੰ ਇਹਦੇ ਬਾਰੇ, ਪਰ ਜਿਹੜੀ ਇਹ ਟੈਕਨੋਲੋਜੀ ਨੂੰ ਜਾਣਦੇ ਹਨ, ਅੱਜ ਕੋਈ ਵੀ ਕੀਰਤਨੀਆਂ, ਅੱਜ ਕੋਈ ਵੀ ਕਥਾਕਾਰ, ਅੱਜ ਇੱਕ ਅੱਖਰ ਤੁਹਾਨੂੰ ਬਾਣੀ ਦਾ ਯਾਦ ਹੈ ਕਿਤੇ ਤੁਸੀਂ ਈਸ਼ਰ ਮਾਈਕਰੋ ਮੀਡੀਆ ਦੇ ਵਿੱਚ ਪਾ ਦਿਓ, ਭਾਵੇਂ ਉਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ, ਭਾਵੇਂ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਦਾ, ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ, ਉਹ ਪੰਕਤੀ ਸਾਹਮਣੇ ਆ ਜਾਂਦੀ ਹੈ, ਅੰਗ ਸਾਹਮਣੇ ਆ ਜਾਂਦਾ ਅਤੇ ਇਹ ਕਿਹੜੀ ਬਾਣੀ ਹੈ ਉਹ ਸਾਹਮਣੇ ਆ ਜਾਂਦੀ, ਕਿੰਨੀ ਮਿਹਨਤ ਕੀਤੀ ਹੋਏਗੀ। ਈਸ਼ਰੋ ਮਾਈਕਰੋ ਮੀਡੀਆ ਸਿੱਖ ਜਗਤ ਨੂੰ ਉਹ ਦੇ ਕੇ ਗਏ ਹਨ, ਅੱਜ ਆਪਾਂ ਉਹਨਾਂ ਦੀ ਵੀ ਬਰਸੀ ਮਨਾ ਰਹੇ ਹਾਂ। ਗੁਰੂ ਪਾਤਸ਼ਾਹ ਦੇ ਚਰਨਾਂ 'ਚ ਇਹੀ ਅਰਦਾਸ ਕਿ ਸੱਚੇ ਪਾਤਸ਼ਾਹ ਆਪ ਜੀ ਸਮੇਂ ਸਮੇਂ ਦੇ ਉੱਪਰ ਰਹਿਮਤਾਂ ਕਰਦੇ ਹੋ, ਬਖਸ਼ਿਸ਼ਾਂ ਕਰਦੇ ਹੋ, ਐਸੇ ਮਹਾਂਪੁਰਸ਼ਾਂ ਨੂੰ ਭੇਜਦੇ ਹੋ ਜਿਹੜੇ ਕਿ ਆਪ ਤਾਂ ਆ ਕੇ ਜਿਨ੍ਹਾਂ ਦੇ ਵਾਸਤੇ ਆਪ ਜੀ ਨੇ ਕਹਿ ਦਿੱਤੇ, ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਭਾਓ। ਕਹਿੰਦੇ ਉਹਨਾਂ ਦਾ ਕਹਿੰਦੇ ਆਉਣ ਦਾ ਮਨੋਰਥ ਕੀ ਹੁੰਦਾ, ਸੁਆਉ ਦੇ ਅਰਥ ਇਹ ਹਨ ਕਿ ਮਨੋਰਥ ਜਨ ਆਵਨ ਕਾ ਇਹ ਸੁਆਉ। ਕਹਿੰਦੇ ਸੁਆਉ ਕੀ ਹੈ, ਕਹਿੰਦੇ ਤਨ ਤਨ ਤਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਾ ਇਹ ਸੁਆਉ, ਜਾਂ ਕੇ ਸੰਗਚਿਤ ਆਵੇ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਦਾ ਨਮਸਕਾਰ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਵਰਸਾਏ ਹੋਏ ਮਹਾਂਪੁਰਸ਼, ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਵਾਨ ਚੜ੍ਹੇ ਮਹਾਂਪੁਰਸ਼, ਧੰਨ ਧੰਨ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲੇ। ਕੱਲ੍ਹ ਜਿਹੜਾ ਦਿਹਾੜਾ ਲੰਘ ਗਿਆ, ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਬਰਸੀ ਸੀ, ਐਸੇ ਮਹਾਂਪੁਰਸ਼ਾਂ ਨੂੰ, ਬਾਬਾ ਬਲਜਿੰਦਰ ਸਿੰਘ ਜੀ ਵਰਗੇ ਮਹਾਂਪੁਰਸ਼ਾਂ ਨੂੰ ਸਾਡੀ ਨਮਸਕਾਰ ਹੈ, ਨਮਸਕਾਰ ਹੈ, ਕੋਟਾਨ ਕੋਟਾਨ ਸ਼ੁਕਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਹੜੇ ਆਪਣੀ ਗੋਦ ਵਿੱਚ ਬਿਠਾ ਕੇ ਆਪਣੀ ਬਖਸ਼ੀ ਹੋਈ ਤੁਛ ਬੁੱਧੀ ਅਨੁਸਾਰ ਆਪ ਰੱਬ ਵਰਗੀਆਂ ਸੰਗਤਾਂ ਦੇ ਨਾਲ ਵਿਚਾਰਾਂ ਦੀ, ਮਹਾਂਪੁਰਸ਼ਾਂ ਦੇ ਜੀਵਨ ਦੀ, ਗੁਰ ਇਤਿਹਾਸ ਦੀ, ਬਾਣੀ ਦੀ ਵਿਚਾਰ ਦੀ ਸਾਂਝ ਪਵਾਉਂਦੇ ਹਨ। ਪ੍ਰਬੰਧਕ ਜਨਾਂ ਦਾ ਸਮੁੱਚੇ ਤੌਰ 'ਤੇ ਬਹੁਤ ਬਹੁਤ ਧੰਨਵਾਦ, ਸਰਦਾਰ ਮਹਿੰਦਰ ਸਿੰਘ ਜੀ, ਬੱਚਾ ਜਸਦੀਪ ਜਿਹਦੇ ਕੋਲ ਦਾਸ ਤਕਰੀਬਨ ਆ ਕੇ ਰੁਕਦਾ, ਪਿਆਰ ਕਰਦੇ ਹਨ, ਇਨਵਾਈਟ ਕਰਦੇ ਹਨ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਆਪ ਰੱਬ ਵਰਗੀਆਂ ਸੰਗਤਾਂ ਜੋ ਇੱਕ ਮਨ ਇੱਕ ਚਿੱਤ ਹੋ ਕੇ ਸੁਣਦੇ ਹੋ, ਗੁਰੂ ਦੀ ਗੋਦ ਵਿੱਚ ਬੈਠਦੇ ਹੋ। ਗੁਰੂ ਪਾਤਸ਼ਾਹ ਦਾਸ ਇਹੀ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ, ਅਸੀਂ ਤਾਂ ਅਲਪਗ ਜੀਵ ਹਾਂ, ਅਸੀਂ ਤਾਂ ਆਪ ਜੀ ਦੇ ਦੱਸੇ ਮਾਰਗ 'ਤੇ ਨਹੀਂ ਚੱਲ ਸਕਦੇ, ਪਰ ਸੱਚੇ ਪਾਤਸ਼ਾਹ ਜਿਹਦੇ ਉੱਪਰ ਤੁਸੀਂ ਕਿਰਪਾ ਕਰਦੇ ਹੋ, ਜੇ ਤੁਸੀਂ ਕਿਰਪਾ ਸੱਜਣ ਠੱਗ 'ਤੇ ਕਰ ਦਿੱਤੀ, ਉਹਨੂੰ ਤੁਸੀਂ ਆਪਣੇ ਮਾਰਗ 'ਤੇ ਚਲਾ ਲਿਆ। ਜੇ ਭੂਮੀ ਡਾਕੂ ਦੇ ਉੱਪਰ ਕਿਰਪਾ ਕਰ ਦਿੱਤੀ, ਉਹਨੂੰ ਤੁਸੀਂ ਆਪਣੇ ਬਸ ਮਾਰਗ 'ਤੇ ਚਲਾ ਲਿਆ। ਦਾਸ ਦੇ ਵੀ ਇਹ ਸੰਗਤਾਂ ਵੀ ਆਪ ਜੀ ਦੇ ਦਰ 'ਤੇ ਆਉਂਦੇ ਹਾਂ, ਸਾਡੇ ਸਾਰਿਆਂ 'ਤੇ ਕਿਰਪਾ ਕਰੋ। ਉਹ ਕਿਰਪਾ ਜਿਹੜੀ ਕਦੇ ਤੁਸੀਂ ਕੌਲੇ ਰੀਠੇ 'ਤੇ ਕੀਤੀ ਸੀ, ਉਹਨੂੰ ਮਿੱਠਾ ਕਰ ਦਿਆ। ਉਹ ਕਿਰਪਾ ਦੀ ਨਜ਼ਰ, ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਜਿਹੜੇ ਅਸੀਂ ਭਟਕਦੇ ਫਿਰਦੇ ਹਾਂ, ਜੂਨਾਂ ਦੇ ਵਿੱਚ ਫਿਰਦੇ ਹਾਂ, ਤੁਸੀਂ ਆਪਣੀ ਕਿਰਪਾ ਦੀ ਦ੍ਰਿਸ਼ਟੀ ਪਾਵੋ ਤਾਂ ਕਿ ਅਸੀਂ ਆਪ ਜੀ ਦੇ ਦੱਸੇ ਮਾਰਗ 'ਤੇ ਚੱਲ ਸਕੀਏ। ਆਪ ਜੀ ਦੇ ਦੱਸੇ ਮਾਰਗ 'ਤੇ ਜਦੋਂ ਚੱਲਾਂਗੇ, ਤਾਂ ਹੀ ਅਸੀਂ ਆਵਾਗਮਨ ਦੇ ਚੱਕਰ ਦੇ ਵਿੱਚੋਂ ਨਿਕਲ ਸਕਾਂਗੇ। ਆਪ ਰੱਬ ਵਰਗੀਆਂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜਦੋਂ ਗੁਰੂ ਫਿਰ ਕਿਰਪਾ ਕਰੇਗਾ, ਆਪ ਰੱਬ ਵਰਗੀਆਂ ਸੰਗਤਾਂ ਦੇ ਫਿਰ ਦਰਸ਼ਨ ਕਰ ਜਾਵਾਂਗੇ। ਹੋਈਆਂ ਭੁੱਲਾਂ ਦੀ ਮਾਫੀ ਦਿਓ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਮਹਾਰਾਜ ਹਜੂਰੀ ਬੈਠ ਜੋ ਡੋਸ ਬੱਠੀ ਸਾਧ ਸੰਗ ਜੀ ਧੰਨਵਾਦੀ ਹਾਂ ਭਾਈ ਅਮਰਜੀਤ ਸਿੰਘ ਬਾਬਾ ਭੋਲਾ ਜੀ ਦੇ, ਜਿਨ੍ਹਾਂ ਨੇ ਸੰਗਤਾਂ ਨੂੰ ਮਹਾਂਪੁਰਖਾਂ ਦੀ ਜੀਵਨੀ ਬਾਰੇ ਦੱਸਿਆ। ਉਹਨਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕੀਤੀ ਜਾਂਦੀ ਗੁਰੂ ਘਰ ਦੇ ਦਿੱਤੀ ਬਖਸ਼ ਸਰੂਪੋਂ ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ ਤੋਂ ਲੈਣ ਦੀ ਕਿਰਪਾਲਤਾ ਕਰਨ ਜੀ।

Gentlemen, ਅੱਜ ਦੇ ਸਮਾਗਮ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨਤਾ ਸੰਤ ਬਾਬਾ ਈਸ਼ਰ ਦੀ ਵਰਸੀ ਦੇ ਸੰਬੰਧ ਵਿੱਚ ਉਹਨਾਂ ਨੂੰ ਸਮਰਪਿਤ ਸਨ। ਅੱਜ ਦੇ ਸਮਾਗਮ ਦੀ ਸੇਵਾ ਜੋ ਪਰਸੋਂ ਰੋਜ਼ ਤੋਂ ਰਾੜਾ ਸਾਹਿਬ ਦੀ ਸੰਗਤਾਂ ਵੱਲੋਂ ਕਾਨਫਰੰਸ ਆਰੰਭ ਕਰਾਏ ਸਨ, ਉਹਨਾਂ ਦੇ ਭੋਗ ਪਏ ਆ ਸਵੇਰੇ 9 ਵਜੇ। ਉਸ ਤੋਂ ਉਪਰੰਤ ਦੀਵਾਨ ਸਜੇ ਨੇ। 3 ਦਿਨ ਤੋਂ ਹੀ ਭਾਈ ਸੋਹਤ ਸਿੰਘ ਜੀ ਦਾ ਪਰਿਵਾਰ ਔਰ ਰਾੜਾ ਸਾਹਿਬ ਦੀ ਸੰਗਤਾਂ ਵੱਲੋਂ ਸਮਾਗਮ ਨਿਭਾਈਆਂ ਜਾ ਰਹੀਆਂ ਨੇ। ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਹਰ ਸਾਲ ਗੁਰੂ ਘਰ ਹੈਗੇ ਕਿਸਾਨਤਾਂ ਦੀ ਵਰਸੀ ਉੱਤੇ ਸਮਾਗਮਾਂ ਦੇ ਉੱਤੇ ਸਭਾਵਾਂ ਨਿਭਾਉਂਦੇ ਨੇ। ਇਸ ਤਰ੍ਹਾਂ ਹੀ ਮਾਰੇ ਕਿਰਪਾ ਕਰਨ ਹਰੇਕ ਸਾਲ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਹੀ ਸਭਾਵਾਂ ਗੁਰੂ ਘਰ ਕਰਦੇ ਰਹਿਣ। ਜੋ ਆਉਣ ਵਾਲੇ ਪ੍ਰੋਗਰਾਮ ਨੇ, ਸਾਡੇ ਸ਼ੁੱਕਰਵਾਰ ਨੂੰ ਮਾਤਾ ਖੀਵੀ ਇਸਤਰੀ ਸੰਘ ਬੀਬੀਆਂ ਵੱਲੋਂ ਬੀਬੀ ਬਿਪਲ ਕੌਰ ਖਾਲਸਾ ਸਪਤਨੀ ਸ਼ਹੀਦ ਭਾਈ ਸਿੰਘ ਜੀ ਦੀ ਸਾਲਾਨਾ ਵਰਸੀ ਦੇ ਸੰਬੰਧ ਵਿੱਚ ਅਖੰਡ ਪਾਠ ਸ਼ੁੱਕਰਵਾਰ ਨੂੰ ਆਰੰਭ ਹੋਣਗੇ, ਐਤਵਾਰ ਨੂੰ ਭੋਗ ਪੈਣਗੇ। ਸੰਗਤਾਂ ਨੂੰ ਬੇਨਤੀ ਆ ਆਪਾਂ 3 ਦਿਨ ਪਹੁੰਚ ਕੇ ਹਾਜ਼ਰੀਆਂ ਲਵਾਈਏ। ਹੁਣ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਜਰਨੈਲ ਸਿੰਘ ਜੀ ਦਾ ਜਥਾ ਆਪ ਜੀ ਨੂੰ 1:40 ਤੱਕ ਕੀਰਤਨ ਸਰਵਣ ਕਰਾਉਣਗੇ। ਦਾਸ ਕੋ ਬੋਲਣਾ ਕਿਸੇ ਪ੍ਰਕਾਰ ਦੀ ਗਲਤੀ ਹੋਵੇ ਸਾਧ ਸੰਗ ਬਖਸ਼ ਲੈਣਾ ਜੀ। ਹੁਣ ਇੱਕ ਵਾਰੀ ਫਿਰ ਬੇਨਤੀ ਹੈ, ਜੋ ਵੀ ਪਾਰਕਿੰਗ ਹੈਂਡੀਕੈਪ 'ਤੇ ਲਾਉਂਦੇ ਆ, ਆਉਣ ਵਾਲੀ ਐਤਵਾਰ ਨੂੰ ਅਨਾਊਂਸਮੈਂਟ ਨਹੀਂ ਹੋਵੇਗੀ, ਉਹ ਗੱਡੀਆਂ ਟੋ ਹੋਣਗੀਆਂ। ਅਸੀਂ ਇਹੀ ਕਮੇਟੀ ਨੇ ਫੈਸਲਾ ਕੀਤਾ ਕਿ ਉਹ ਬੇਨਤੀਆਂ ਬਹੁਤ ਵਾਰੀ ਕਰ ਚੁੱਕੀਆਂ, ਉਹ ਸੇਮੇ ਗੱਡੀਆਂ ਹਮੇਸ਼ਾ ਜਿਹੜੀਆਂ ਉਹ ਪੱਕੀਆਂ ਆ ਕੇ ਲਾਉਂਦੇ ਆ। ਇੱਕ ਭਾਈ ਸਾਹਿਬ ਕੋਲ ਮਰਸੀਡੀ ਦੀ ਜੀਪ ਆ, ਉਹਦਾ ਪਤਾ ਨਹੀਂ ਉਹਨੂੰ ਉਹ ਹਮੇਸ਼ਾ ਹੀ ਆ ਕੇ ਉੱਥੇ ਫਾਇਰ ਲਾਈਨ 'ਤੇ ਗੱਡੀ ਲਾਉਂਦਾ ਆ। ਆਉਣ ਵਾਲੇ ਸੰਡੇ ਨੂੰ ਉਹ ਗੱਡੀ ਉੱਥੇ ਟੋ ਕੀਤੀ ਜਾਵੇਗੀ, ਇਹ ਬੇਨਤੀ ਆ। ਫਿਰ ਨਾ ਕਮੇਟੀ ਨੂੰ ਬਲੇਮ ਦਿਓ, ਜਿਹੜਾ ਵੀ ਕੋਈ ਫਾਇਰ ਲਾਈਨ 'ਤੇ ਗੱਡੀ ਲਾਉਂਦਾ ਆ ਉਹ ਹਰ ਗੱਡੀ ਅੱਜ ਤੋਂ ਬਾਅਦ ਟੋ ਹੋਵੇਗੀ, ਕੋਈ ਅਨਾਊਂਸਮੈਂਟ ਨਹੀਂ ਕੀਤੀ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਣਾ ਨਹੀਂ।

ਵਾਹਿਗੁਰੂ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰੰਗਤ ਗੁਰ ਅਤੇ ਅਮਰਦਾਸ ਰਾਮਦਾਸ ਹੋ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਠ ਕੀਤਾ ਉਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸਾਂਗਣ ਬਹਾਈ ਤਿਨਾਂ ਸਿੰਘ ਸਿੰਘਣੀਆਂ ਦੀ ਕਮਾਈ ਦਾ

ਚਿਆਰਿਆਈ ਦੇਗ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਨਹ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ

ਦੇ ਹਫ਼ਤਾਵਾਰੀ ਦੀਵਾਨ ਸਜੇ ਹਨ। ਅੱਜ ਦੇ ਦੀਵਾਨ ਆਪ ਜੀ ਦੇ ਦਰੋਂ ਘਰੋਂ ਵਰਸਾਏ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਤਿੰਨਾਂ ਦੀ ਸਾਲਾਨਾ ਬਰਸੀ ਨੂੰ ਮੁੱਖ ਰੱਖਦੇ ਹਾਂ। ਸਮੂਹ ਰਾੜਾ ਸਾਹਿਬ ਦੀ ਇਲਾਕਾ ਨਿਵਾਸੀ ਸੰਗਤ ਵੱਲੋਂ ਮਹਾਰਾਜ ਦੇ ਪਾਤਸ਼ਾਹ ਜੀਓ ਰਲ ਮਿਲ ਕੇ ਮਹਾਰਾਜ ਇਹ ਸਮਾਗਮ ਮਨਾਇਆ ਗਿਆ। ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਵਿਸ਼ੇਸ਼ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਹੋਇਆ ਹੈ, ਗੁਰਮਤਿ ਵਿਚਾਰਾਂ ਹੋਈਆਂ ਹਨ, ਆਨੰਦ ਸਾਹਿਬ ਜੀ ਦੇ ਕੀਰਤਨ ਹੋਏ। ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਸੇਵਾਦਾਰਾਂ ਤੋਂ ਗੁਰਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਕਥਾ ਵਿਚਾਰਾਂ ਕਰਦਿਆਂ ਤੋਂ ਹੋਈਆਂ ਭੁੱਲਾਂ ਗਲਤੀਆਂ ਦੀ ਮਹਾਰਾਜ ਕਿਰਪਾ ਕਰਕੇ ਖਿਮਾ ਮਾਫੀ ਦੇਣੀ, ਅੱਗੇ ਵਾਧ ਅਤੇ ਸੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੀ, ਕੀਰਤਨ ਕਰਨ ਦੀ, ਕਥਾ ਕਰਨ ਦੀ ਬਲ ਬੁੱਧੀ ਸਮਰੱਥਾ ਬਖਸ਼ਿਸ਼ ਕਰਨੀ, ਕੀਰਤਨ ਵਿਚਾਰਾਂ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ 'ਚ ਵਸਾਉਣਾ ਜੀ, ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਘਰੋਂ ਦਰੋਂ ਨਾਮ ਦਾਨ ਗੁਰਸਿੱਖੀ ਸਿੱਧਕ ਭਰੋਸਾ ਸੇਵਾ ਸਿਮਰਨ ਅੰਮ੍ਰਿਤ ਵੇਲਾ ਬਖਸ਼ਿਸ਼ ਕਰਨਾ, ਚੜ੍ਹਦੀਆਂ ਕਲਾ ਕਰਨੀਆਂ, ਅੱਜ ਦੇ ਲੰਗਰਾਂ ਦੀ ਸੇਵਾ, ਸਮੂਹ ਰਾੜਾ ਸਾਹਿਬ ਜੀ ਦੀ ਸੰਗਤ ਵੱਲੋਂ ਸੱਚੇ ਪਾਤਸ਼ਾਹ ਜੀ ਬਾਬਾ ਈਸ਼ਰ ਸਿੰਘ ਜੀ ਦੀ ਬਰਸੀ ਮਨਾਉਂਦਿਆਂ ਵੱਲੋਂ ਕੀਤੀ ਗਈ। ਆਪ ਜੀ ਨੇ ਕਿਰਪਾ ਕਰਨੀ, ਸਮੂਹ ਸੰਗਤਾਂ ਦੀ ਸੇਵਾ ਥਾਏ ਪਾਉਣੀ, ਲੇਖੇ ਲਾਉਣੀ, ਅੰਗ ਸੰਗ ਸਹਾਈ ਹੋਣਾ, ਸਭ ਨੂੰ ਦਰੋਂ ਕਰੋ ਨਾਮਦਾਨ ਬਖਸ਼ਿਸ਼ ਕਰਨਾ, ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਚੜ੍ਹਦੀਆਂ ਕਲਾ ਕਰਨੀਆਂ। ਬੀਬੀ ਜਸਵੀਰ ਜੀ ਜਸਵੀਰ ਕੌਰ ਵੱਲੋਂ

ਅਰਦਾਸ ਬੇਨਤੀ ਹੈ ਬੀਬੀ ਸੁਮਨਦੀਪ ਵੱਲੋਂ ਪਰਿਵਾਰਕ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ। ਰਾਜਵੀਰ ਸਿੰਘ ਵੱਲੋਂ ਪਰਿਵਾਰਕ ਦੀ ਤੰਦਰੁਸਤੀ ਬੱਚਿਆਂ ਦੇ ਉੱਜਲ ਭਵਿੱਖ ਦੀ ਸਿੱਖਿਆ ਲਈ ਮਹਾਰਾਜ ਅਰਦਾਸ ਬੇਨਤੀ ਕਰਦੇ ਹਨ। ਕ੍ਰਿਤੀ ਦੀ ਮਹਾਰਾਜ ਸੇ ਪਾਤਸ਼ਾਹ ਜੀ ਸੰਯੋਗ ਵਿਆਹ ਦੀ ਅਰਦਾਸ ਬੇਨਤੀ ਕਰਦੇ ਹਨ। ਕਿਰਪਾ ਕਰਨੀ ਮਹਾਰਾਜ ਆਪ ਜੀ ਨੇ ਸੰਯੋਗ ਬਖਸ਼ਿਸ਼ ਕਰਨੇ। ਰੂਪਾਵਲ ਜੀ ਵੱਲੋਂ ਮਹਾਰਾਜ ਸੇ ਪਾਤਸ਼ਾਹ ਜੀ ਪਰਿਵਾਰ ਦੀ ਚੜ੍ਹਦੀ ਕਲਾ ਤੰਦਰੁਸਤੀ ਦੀ ਅਰਦਾਸ ਬੇਨਤੀ ਹੈ। ਬੇਟਾ ਜੈਦੀਪ ਸਿੰਘ ਦੇ ਨੇਵੀ ਵਿੱਚ ਕੈਪਟਨ ਦਾ ਅਹੁਦਾ ਪ੍ਰਾਪਤ ਕਰਨ ਦੇ ਸ਼ੁਕਰਾਨੇ ਵਜੋਂ ਅਰਦਾਸ ਬੇਨਤੀ ਕਰਵਾਉਂਦੇ ਹਨ। ਚਾਲ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ। ਭਾਈ ਬਿੰਦਰ ਸਿੰਘ ਜੀ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਵਾਉਂਦੇ ਹਨ। ਜਿਨ੍ਹਾਂ ਪ੍ਰੇਮੀਆਂ ਨੇ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀਆਂ ਕਰਵਾਈਆਂ ਹਨ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾਵਾਂ ਪੂਰੀਆਂ ਕਰਨੀਆਂ, ਚੜ੍ਹਦੀ ਕਲਾ ਕਰਨੀ। ਭਾਈ ਜਗਜੀਤ ਸਿੰਘ ਵੱਲੋਂ ਆਪਣੇ ਪਿਤਾ ਸਰਦਾਰ ਪਰਗਣ ਸਿੰਘ ਜੀ ਦੀ ਸਲਾਨਾ ਮਿੱਠੀ ਯਾਦ ਵਿੱਚ ਤੇ ਪਾਤਸ਼ਾਹ ਜੀਓ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਵਾਉਂਦੇ ਹਨ। ਮਹਾਰਾਜ ਤੇ ਪਾਤਸ਼ਾਹ ਜੀਓ ਰੂਹ ਨੂੰ ਸੁੱਖ ਸ਼ਾਂਤੀ ਅਤੇ ਆਪਣੇ ਚਰਨਾਂ ਦਾ ਨਿਵਾਸ ਬਖਸ਼ਿਸ਼ ਕਰਨਾ ਅਤੇ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦਾਨ ਭਾਣਾ ਮੰਦਾ ਵੱਲ ਬਖਸ਼ਿਸ਼ ਕਰਨਾ, ਚੜ੍ਹਦੀਆਂ ਕਲਾ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਖ ਸੱਚ ਕੇ ਹਾਜ਼ਰ ਹੈ, ਦੇਗ ਨੂੰ ਭੋਗ ਲਾਓ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ, ਵਾਹਿਗੁਰੂ ਨਾਮ ਜਪੇ। ਕਾਕਾ ਹਰਵਿੰਦਰ ਸਿੰਘ ਅਤੇ ਅਰਸ਼ਪ੍ਰੀਤ ਕੌਰ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ। ਆਪ ਜੀ ਕਿਰਪਾ ਕਰੋ, ਸਰਬੱਤ ਸੰਗਤਾਂ ਨੂੰ ਬਾਵਨ ਮੁੱਖ ਵਾਕ ਬਖਸ਼ੋ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਨ ਹੈ, ਰਾਜ ਕਰੇਗਾ ਖਾਲਸਾ, ਕੁਵਾਰ ਹੋਏ ਸਭ ਮਿਲਾਂਗੇ, ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ

बोले सुनने वाहे गुरु जी का खालसा वाहे गुरु जी की फतेह।

मुख बोली हर हर भली बाण, हर गुण गावा

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ